क्या विचारा, सिवते परे तेरे भंडारा, जह तो दे तिसे क्या चारा, नानक सा सवारनारा, आसा मल्ला पहला, आखा जीव विसरे मर जाऊं, आखने औखा साचा नाऊं, साच नाम की लागे भूख, उत भुखे खा चलिए दुख, सो क्यों विसरे मेरी माए, साचा साहब साचे नाहीं रहाओ, साचे नाम की तिल वड़ियाई, आख थके कीमन नहीं पाई, जैसा मिलके आखन पाए, वड़ा न होवे काट ना जाए, ना उमरे न होवे सोग, देंदा रहे न चुके भोग, गुणे होर ना ही कोए, ना को आ ना कोए, जे वड़े आप तेवड़ तेरी दात, जिन दिन करके कीती रात, खसम विसार हैं ते कम जात, नानक नामे बास न रा गुरी महला चौथा, हर के जान सतगुर सतपुरखा, बिनो करो गुरपास, हम कीरे किरम सतगुर सरनाई, कर दया नाम प्रगास, मेरे मीत गुरदे मोको राम नाम प्रगास, गुरमत नाम मेरा प्रण सिखाई, हर कीरत हमरी रहरास रहाओ, हर जन गेवड़ भाग वडे रहे, जिन हर हर सरदा हर प्यास, हर हर नाम मिले तृप्ता सिमल संगत गुण प्रगास, जिन हर अस नाम न पाया ते पाग इन जम पास, जो सतगुर संसंग नहीं आए, त्रिग जीवे त्रिग जीवास, जिन हर जन सतगुर संगत पाई, तिन तुर मस्तक लिखिया लखास, तन तन सा संजित रस पाया, मिल जा नानक नाम प्रगारा, गुजरी महला पंजवा, काहिरे मन चितवह उदम, जा आरा जियो परिया, सैल पत्थर में जन तो पाए, ताका रिजका के कर तरिया, मेरे माधो जी सात संग मिले सो तरिया, गुर प्रसाद परम बद पाया, सुखे का सहरिया रहाओ, जन पिता लोग सुत बनता, कोई ना किसकी तरिया, से सिर संभाहे ठाकर, काहे मन पौ करिया, उड़े उड़ावे सकोसा, तिस पासे भरे सरिया, तिन कवन खिलावे कवन जगावे, मन में सिमरन करिया, सबन दान दा ससदान, ठाकुर कर तल तरिया, जन नानक बल बल सदबल जाइए, तेरा अंत न पारा वरिया, राग आसा महला चौथा, सो पुरख एक ओंकार सतगुर प्रसाद, सो पुरख दंजन हर पुनरण गमा गम पारा, सब त्यावें सब त्यावें तो जी, हर सचे सिजन आरा, सब जी तुम्हारे जी, तू जिया का दातारा, हर दयावो संतो जी, सब दो सारन हारा, हर आपे ठाकर हर आपे सेवक जी, क्या नानक जंत विचारा, तू घट करे अंतर सरबिंदर अंतर जी, हर को पुरुष माणा, एक दाते एक बेखारी जी, सब तेरे चोज वडाणा, तू आपे दाता आपे भूता जी, हों तुद बिन अवर न जाना, तू पार बिन बेंद बेन जी, तेरे क्या गुण आप खाना, जो सेवै जो सेवै तुझी, जन नानक तिन कुरबाणा,
हर त्यावे तो जी सिजन जो मैं सोवासी सह मुक्त मुक्त भय जिन हर त्याया जी तिन तुटी जम की फासी जिन निर्भाव जिन हर निर्भाव त्याया जी तिनका पहु सब गवासी जिन सेव्या जिन सेव्या मेरा हर जी त्यारा रूप समासी सह तन जिन हर त्याया जी जन नानक तिन बल जासी तेरी भगत भंडार जी परे बेअंत बेअंता तेरे पास राम तुझ अनक अनेक अनंता तेरे अनक तिकर हर पूजा जी तब तापे जब बेअंता तेरे अनेक पड़े बहुत सिमसा जी कर क्रिया खट कर्म करंता से भगत पले नानक जी जो पावे मेरे हर भगवंता तू आद पुर परंपर करता जी तुझे बड़ा वरदान कोई तू जो जो एको सदा तू एको जी तू नेचर करता सोई तुरे आपे पावे सोई वरते जी तू आपे करें सो होई तुरे आपे से सब पाई जी तुरे आपे से सब गोई जन नान गुण गावे करते के जी जो सबसे का जानु आसा महला चौथा तू करता सचार मैडा साई जो तू पावे सोई थी सी जो तू दे सोई ओ पावी रहा हो सब तेरी तू सबनी त्याया जिसनू कृपा करे तेना अमृतम पाया गुरमला दमन मोगवाया तुरिया विछोड़िया मलाया तू दरियाओ सब तुझी माए दुज बहन दूजा कोई नाए जी जन सब तेरा खेल विजोग मिल विछड़िया संजोगी मेल जिसनों तू जाना है सोई जन जाने हर गुण साधी आव खाने जिन हर सेव्या तिन सुख पाया सहजे ही हर नाम समाया तू आपे करता तेरा किया सब होए दुध बिंदु जावर न कोए तू कर कर वेखे जाने सोए जा नानक गुरमह प्रगटोया सा महला पहला तेत सरले भैले नवासा पानी पाव तिने किया पंग जमो पग नहीं चाले हम देखा तै डूबी अले मन एक न चे समूड मंदा हर बिसरे तेरे गुण गलिया रहाओ ना हूं जसती नी पढ़िया मूर्ख मुखदा जन्म भया प्रणवत नानक तिनकी सरना जिन तो ना ही विसरिया आसा महला पंजवा पई प्राप्त मानुक देहुरिया गोबिंद मिलन की है तेरी बरिया अवर का इतर किते ना काम मिल सा संत पाई केवल नाम सरंजाम ला पाव जल तरन कै जन्म बिरथा जात रंग माया के रहाओ जप तप संजम धर्म ना कमाया सेवा साधना जान्या हर राया कहो नानक हम नीच करमा शरण पर की राखो शर्मा पातशाही दसवीं कबे आवाज बेनती चौपाई हमरी करो हाथ दै रक्षा पूर्ण होए चित की इच्छा ताव चरण मन रहे हमारा अपना जान करो प्रतपारा हमरे दोष सवे तुम कहो आप हाथ दे मोहे बचावो सुखी बसे मोरो परवारा सेवक से सभ्य करतारा मोर अच्छा नहीं कर दे करिया
ਸਭਨ ਕੋ ਆਸ ਹਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉਂ ਜੋ ਵਰ ਜਾਉ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਆਦੇ ਮੁਝੇ ਅਬਰੀ ਐ ਮਰਨ ਕਾਲ ਕਾ ਤ੍ਰਾਸ ਨੂੰ ਹਰੀ ਐ ਉਹ ਜੋ ਸਦਾ ਹਮਾਰੇ ਪੱਛਾ ਸਿਰਿਆ ਤੋਂ ਜੋ ਕਰਿਓ ਰੱਛਾ ਰਾਹ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਮਨ ਦੁਸ਼ਟ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਹੁਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਵੇਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਸ਼ਨ ਅਪਜਾਇਓ ਆਦਿ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਰ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਗੋ ਸਿਵ ਗੁਣ ਸੋਧੀਓ ਸਤਨ ਕੋ ਪਲ ਮੂੰਹ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਂਤ ਪਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰ ਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੋਹ ਪਾਏ ਤੇ ਦੁਖੀ ਸੋਹ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਪੜ ਪੜ ਕੀ ਜਾਂਦੈ ਜਾ ਉਦ ਕਰਾਂ ਕਰਤਾਰਾ ਪਰ ਜਾ ਤਰ ਤਵ ਦੇ ਅਪਾਰਾ ਜਾ ਬਾ ਕਰ ਕਰ ਥੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਪੇ ਦਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਨ ਅਨਾਦ ਸੰਭ ਤਾਖਾ ਮੂੜ ਚਾਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਗਰਪਾਹਨ ਨ ਮਾਨਤ ਮਹਾਮੂੜ ਕੈ ਪੇ ਨ ਜਾਂਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਸਰਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹੀ ਪੂਪਾ ਅੰਡਾ ਜਰ ਸੇਤ ਯਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਬੂਰਾ ਜਾ ਹੂੰ ਬੈਠਾ ਕਹੂੰ ਸਿੰਘ ਪਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਭੋ ਆਜ ਗਾਸਰੂ ਸਿਅੰਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਅਬਾਰ ਸਿ ਸੰਗਰੋ ਦੋ ਜਿਤੈ ਉਠ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਤੂੰ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੋਤ ਹੈ ਮਰੇ ਪੁਰਖ ਜਮਨ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਵੀ ਸਭ ਕਾਲ ਦੁਸ਼ਟ ਹਰੀ ਟਰੇ ਤਿਰਕਾਲ ਕਿਰਪਾ ਦ੍ਰਿਸ਼ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਰੰਗ ਮੈਂ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੋ ਸਵੈ ਸਹਿ ਸਕੇ ਨਾ ਕੋਈ ਏਕ ਬਾਰ ਜਨ ਤੁਮੇ ਸੰਭਾਰਾ ਕਾਲ ਫਾਂ ਤੇ ਤਾਵੇਂ ਉਭਾਰਾ ਜਿਨ ਹਰ ਨਾਮ ਤਿਆਰ ਹੋ ਕਹਾ ਦਾਰ ਦੋ ਦੋ ਤੇਰਾ ਖੜਗ ਕਹਿ ਤਮੈ ਸਰਨ ਤਿਹਾਰੀ ਆਪ ਦੇ ਲਿਓ ਅਬਾਰੀ
ਸਰਵ ਠੋਰ ਮੋਹ ਸਹਾਈ, ਦੁਸ਼ਟ ਦੋ ਤੇ ਲਿਓ ਬਚਾਈ। ਸਵਈਆ ਪਾਏ ਗਏ ਜਬ ਤੇ ਤੂੰ ਮਰੇ, ਤਬ ਤੇ ਕਉ ਆਂਤਰੇ ਨਹੀਂ ਆਨੇਉ। ਰਾਮ ਰਹੀਮ ਪੁਰਾਣ ਕੁਰਾਨ ਨੇ ਕਹਿ ਮਤ ਏਕ ਨਾ ਮਾਨਿਉ। ਸਿਮਰਤ ਸ਼ਾਸਤ੍ਰ ਬੇ ਸਬੈ ਬਹੁ ਫੇਰ ਕਹਿ ਹਮ ਏਕ ਨਾ ਜਾਣੇਉ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨ ਕਹੋ ਸਭ ਤੋਏ ਬਖਾਨੇ ਹੋ ਦੋਹਰਾ। ਸਗਲ ਦੁਆਰ ਕੋ ਛਾੜ ਕੇ ਗਹਿ ਤੁਆਰ ਹੋ ਦੁਆਰ, ਬਾਹ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਆ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਮਣਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੋਸਾ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰੇ ਸਭ ਕਿਛ ਹੈ। ਜੇ ਦੇ ਸੋ ਪਾਵੇ ਸਦਾ ਸਿਫਸਲਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਸ਼ਾਂਤ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟੋ, ਜੇ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦੀ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਦ ਕਰ ਤਾਰੀਆ। ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੇ ਸੁਖ ਹੋਆ, ਤਿਤਕਾਰ ਅਨਹਦ ਵਾਜੇ। ਆਨੰਦ ਸੁਣੋ ਵੱਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸੁਰ ਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁਧਾਵਣੀ ਮਹਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਧੋ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਸਾਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਇਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨੈ ਜਾਈ, ਨੇਤਨ ਰਾਖ ਉਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾ ਤੋ ਨਾ ਮੈਨੂੰ ਜੋ ਕਿਤੋਈ,
ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰ

ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਾਬਤ ਹੋ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਧਿਆਵੇ ਤਾਏ ਸਭ ਥਾਈਓ ਹੀ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਅਣਿਠ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਧ ਬੰਧ ਕਟਵਾਏ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਧਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇ ਸਾਸ ਵਾਸਾ ਸੰਘ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇਸ਼ ਦਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਧਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੋਟਿਆਂ ਦੀ ਔਰ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਾਹਿਬ ਜੀ ਸ਼ਬਦ ਚੌਂਕੇ ਕੀਰਤਨ ਸੋਧ ਰੈਸਾ ਪਾਠ ਜੀ ਕੀ ਅਰਦਾਸ ਭੁੱਲ ਚੋ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਸਿਰ ਤੇ ਮਿਹਰ ਭਰਿਆ ਥਕਣਾ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ

ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲਾ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੈਕਾਰੀ ਜੀਓ। ਮੈਂ ਕਿਆ ਮਾਂਗੂ ਕਿਸ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀ। ਉਹ ਸੋ ਕਹੋ ਟਲ ਗੁਰ ਸੇਵੀ ਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣਦਨ ਤਾਂ ਜਗ ਖਾਇਆ। ਮਨਮੁਖ ਆਦੈ ਗੁਰਮੁਖ ਉਬਰੈ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਆਦੈ ਗੁਰਮੁਖ ਉਬਰੈ, ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਮਹੱਲਾ ਤੀਜਾ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਪਰਮ ਦਾ ਪਰਮ ਪਲਾਇਆ। ਅੰਮ੍ਰਿਤ ਤਜ ਬਿਖ ਸੰਗ ਰਹਿ, ਕਰਤੇ ਆਪ ਖਵਾਇਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦ ਹੀ ਨਉ ਉਪਜੈ, ਸ਼ਬਦ ਮੇਲ ਮਿਲਾਇਆ। ਬਿਨ ਸ਼ਬਦ ਸਭ ਜਗ ਬਉ ਰਹਿਨਾ, ਬਿਰਧਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਅਗੰਮ ਹੈ, ਕਹੋ ਗਿਦ ਵਿਦ ਪਾਈਐ, ਤਿਸ ਰੂਪ ਨਰੇਖ ਅਦਿਸ਼ਟ ਕਹੋ, ਜਨ ਕਿਉਂ ਤੇ ਆਈਐ। ਨਿਰੰਕਾਰ ਨਿਰੰਜਨ ਹਰ ਗਮ ਕਹਿ ਕਹਿ ਗੁਣ ਗਾਈਐ, ਜਿਸ ਆਪ ਬਜਾਏ ਆਪ, ਸੋ ਹਰ ਮਾਰਗ ਪਾਈਐ। ਗੁਰਪੂਰੇ ਵੇਖਾਲਿਆ, ਗੁਰ ਸੇਵਾ ਪਾਈਐ, ਜਿਸ ਆਪ ਬਜਾਏ ਆਪ, ਸੋ ਹਰ ਮਾਰਗ ਪਾਈਐ। ਗੁਰਪੂਰੇ ਵੇਖਾਲਿਆ, ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਿ ਸੰਗਤ ਜੀ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕ ਜੀ ਕੀਰਤਨ ਸੋਦਰ ਸਾਹਿਬ ਦੇ ਪਾਠ, ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ, ਆਪ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮਨਾਮੇ ਸਗੋਂ ਨੇ ਬਖਸ਼ੇ ਜੋ ਆਪਾਂ ਸ਼ਰਧਾਵਾਂ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ
ਸਭ ਨੂੰ ਚੜ੍ਹਦੀਆਂ ਕਲਾ ਬਖਸ਼ਰਮ ਬਖਸ਼ਿਆ ਉਪਦੇਸ਼ ਸਿਰ ਦੇ ਦ੍ਰਿੜ ਹੋ ਸਕੇ ਅਤੇ ਬਖਸ਼ੇ ਉਪਦੇਸ਼ ਨੂੰ ਆਪਾਂ ਹਿਰਦੇ ਦ੍ਰਿੜ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਸਕੀਏ। ਇਹੀ ਅਰਦਾਸ ਹੈ ਗੁਰੂ ਚਰਨਾਂ ਵਿੱਚ। ਕੱਲ੍ਹ ਨੂੰ ਤਿੰਨ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ, ਤਿੰਨੇ ਦਿਨ ਦਰਸ਼ਨ ਦੇਣੇ। ਔਰ ਆਓ ਹੁਣ ਸ਼ਾਮਾਂ ਦੇ ਦੀਵਾਨ ਦੀ ਰੰਭਤਾ ਕਰੀਏ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਹੋਣਾ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਓ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਆਪ ਸਰਦਾਰ ਸਾਹਿਬ ਸੰਗਤ ਵੱਲੋਂ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਣ ਦੇ ਮਨਹੂਰ ਕੀਰਤਨ ਸਰਮ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਕੱਲ੍ਹ ਨੂੰ 3 ਅਖੰਡ ਪਾਠ ਆਰੰਭ ਹੋਣੇ ਨੇ ਐਤਵਾਰ ਨੂੰ ਭੋਗ ਪੈਣਗੇ ਪਰਿਵਾਰਾਂ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਹੈ 3 ਦਿਨ ਦਰਸ਼ਨ ਦੇਣੇ ਇਹ ਖਾਸ ਬੇਨਤੀ ਆਪ ਸਭ ਨੂੰ ਪਤਾ ਹੀ ਹੈ ਕਿ BC ਦੇ ਵਿੱਚ ਕਲੋਨਾ ਵਾਲੇ ਪਾਸੇ ਪ੍ਰੋਟੈਕਟਰ ਵਾਲੇ ਪਾਸੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਬੇਕਾਰ ਹੋ ਗਏ ਨੇ ਅਤੇ ਉਹਨਾਂ ਦੀ ਮਦਦ ਵਾਸਤੇ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਹੈ ਕਿ ਜਿਹੜਾ ਲੋੜਵੰਦ ਰੋਜ਼ ਦਾ ਸਮਾਨ ਹੈ ਜਿਹਦੇ ਵਿੱਚ ਬਹੁਤ ਸਾਰਾ ਬੱਚਿਆਂ ਦਾ ਸਮਾਨ ਵੀ ਹੈ ਔਰ ਟੁੱਥਪੇਸਟ ਵਗੈਰਾ ਬ੍ਰੱਸ਼ ਵਗੈਰਾ ਹੋਰ ਕਈ ਚੀਜ਼ਾਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਲਈ ਵੀ ਚਾਹੀਦੀਆਂ ਨੇ ਸਿਆਣਿਆਂ ਲਈ ਵੀ ਚਾਹੀਦੀਆਂ ਨੇ ਤੁਸੀਂ ਜਾਂ ਤਾਂ ਖੁਦ ਲਿਆ ਕੇ ਦੇ ਸਕਦੇ ਜੇ ਅਤੇ ਜਾਂ ਤੁਸੀਂ ਮਾਇਆ ਵੀ ਦੇ ਸਕਦੇ ਜੇ ਉਹਦੀ ਰਸੀਦ ਤੁਹਾਨੂੰ ਮਿਲੇਗੀ ਸੋ ਗੁਰਦੁਆਰਾ ਵੱਲੋਂ ਆਪ ਜੀ ਨੂੰ ਬੇਨਤੀ ਹੈ ਅਤੇ ਉੱਥੋਂ ਦੀਆਂ ਸੰਗਤਾਂ ਵੱਲੋਂ ਵੀ ਬੇਨਤੀ BC ਗੌਰਮੈਂਟ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਜ਼ਰੂਰ ਆਪਣਾ ਯੋਗਦਾਨ ਬਖਸ਼ੋ ਕਿਉਂਕਿ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਹਨਾਂ ਬੇਘਰੇ ਲੋਕਾਂ ਦਾ ਜ਼ਰੂਰ ਗੁਰਮੁਖ ਪਿਆਰੇ ਉਹਦੇ 'ਚ ਆਪਣੀ ਕਮਿਊਨਿਟੀ ਵੀ ਬਹੁਤ ਹੈ ਆਪਣੇ ਲੋਕ ਵੀ ਬਹੁਤ ਨੇ ਸਾਰੇ ਆਪਣੇ ਹੀ ਨੇ ਕਿਉਂਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਿਹਾ ਕੌਣ ਭਲੇ ਕੋ ਬੰਦੇ ਆਪਾਂ ਇਨਸਾਨੀਅਤ ਦੀ ਸੇਵਾ ਕਰਨੀ ਹੈ ਜੋ ਵੀ ਆਪ ਤਿਲ ਫੁਲਪੇੜਾ ਦਿਓਗੇ ਉਹ ਉੱਥੇ ਪਹੁੰਚੇਗਾ ਅਤੇ ਬਾਕੀ ਰਸਤਾ ਵਸਤਾ ਲਿਆ ਕੇ ਵੀ ਤੁਸੀਂ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਪਹੁੰਚਾ ਸਕੀਏ ਆਪ ਜੀ ਨੂੰ ਬੇਨਤੀ ਹੈ ਆਓ ਹੁਣ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ

पितर वगै काती प्राणवात नानक हुकम पछाणे सुख होवै दिन राती।

सुख होवे दिन राती, हम अवगुण भरे।

0: ਜਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ, ਉਪਰੰਤ ਗਿਆਨੀ ਜੀ ਨੇ ਕੁਝ ਜ਼ਰੂਰੀ ਬੇਨਤੀਆਂ ਆਪ ਜੀ ਦੇ ਗੋਚਰੀਆਂ ਕੀਤੀਆਂ। ਤੋ ਆਓ, ਸਮਾਂ ਹੈ ਲੜੀਵਾਰ ਚੱਲ ਰਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਪੱਤਰ ਨੰਬਰ 1377 ਪੱਤਰਾ ਹੈ। ਤੋ ਤਿੰਨ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, 234, 35 ਅਤੇ 36 ਨੰਬਰ ਸਲੋਕ ਹੈ। ਤੋ ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਜੋ ਬੋਲ ਦਰਜ ਕੀਤੇ ਨੇ, ਉਹ ਕਹਿੰਦੇ ਨੇ, ਹੁਣ ਮੈਂ ਆਪਣੀਆਂ ਅੱਖਾਂ ਨੀਵੀਆਂ ਰੱਖਦਾ ਹਾਂ। ਵੈਸੇ ਅੱਜ ਕੱਲ ਦਾ ਜਿਹੜਾ ਗਿਆਨ ਹੈ, ਜੋ ਅਸੀਂ ਆਲੇ ਦੁਆਲੇ ਵਿੱਚੋਂ ਸਮਝਦੇ ਪੜ੍ਹਦੇ ਹਾਂ, ਤੇ ਉਹਦੇ ਵਿੱਚ ਖਾਸ ਕਰਕੇ ਮੈਂ ਜ਼ਿਕਰ ਕਰਦਾ ਹੁੰਦਾ ਮੋਟੀਵੇਸ਼ਨਲ ਸਪੀਕਰਸ, ਜਿਹੜੇ ਸੋ ਕਾਲਡ ਕਹਾਂਗਾ ਉਹਨਾਂ ਨੂੰ ਮੈਂ, ਉਹ ਮੋਟੀਵੇਟ ਕਰਦੇ ਨੇ ਲੋਕਾਂ ਨੂੰ। ਤੋ ਮੋਟੀਵੇਸ਼ਨ ਜੇ ਜ਼ਿੰਦਗੀ ਦੀ ਸਹੀ ਮਾਨਿਆਂ ਚੋਂ ਮਿਲ ਸਕਦੀ ਹੈ, ਤੇ ਉਹ ਗੁਰੂ ਦੇ ਸ਼ਬਦ ਵਿੱਚੋਂ, ਗੁਰੂ ਦੀ ਬਾਣੀ ਵਿੱਚੋਂ ਮਿਲ ਸਕਦੀ ਹੈ। ਅਦਰਵਾਈਜ਼ ਜਿੰਨੇ ਇਹ ਸਪੀਕਰ ਨੇ, ਤੇ ਆਮ ਤੌਰ ਤੇ ਤੁਸੀਂ ਇਹਨਾਂ ਦੇ ਮੂੰਹ ਇਹ ਲਫਾਜ਼ ਸੁਣੋਗੇ, ਕਿਉਂਕਿ ਨਵਾਂ ਨਵਾਂ ਗਿਆਨ ਜਿਹੜਾ ਹੈ ਉਹ ਸਾਡੀ ਸੁਰਤ ਦੇ ਵਿੱਚ ਭਰਿਆ ਜਾਂਦਾ, ਪਾਇਆ ਜਾਂਦਾ। ਵੀ ਬੰਦੇ ਨੂੰ ਜਦੋਂ ਕਿਸੇ ਨਾਲ ਗੱਲ ਕਰਨੀ ਹੋਵੇ ਤੇ ਅੱਖਾਂ 'ਚ ਅੱਖ ਪਾ ਕੇ ਗੱਲ ਕਰਨੀ ਚਾਹੀਦੀ ਹੈ। ਅੱਖਾਂ ਤੇ ਜਿਹੜੇ ਨੇ ਉਹ ਚੋਰ ਜਿਹੜੇ ਨੇ ਉਹ ਚੁਰਾਉਂਦੇ ਹੁੰਦੇ ਨੇ, ਪਰ ਇਹ ਗੱਲ ਜਿਹੜੀ ਹੈ ਇਹ ਬਹੁਤ ਹੀ ਵਾਜਬ ਨਹੀਂ ਹੈ। ਤੁਸੀਂ ਇਹਨੂੰ ਇੰਨ ਬਿੰਨ ਮੰਨ ਕੇ ਨਹੀਂ ਚੱਲ ਸਕਦੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਵੇਖਿਆ ਵੀ ਜਿਹੜਾ ਚੋਰ ਬੰਦਾ ਹੋਵੇ ਉਹ ਵੀ ਅੱਖਾਂ 'ਚ ਅੱਖਾਂ ਬੜੇ ਜ਼ਬਰਦਸਤ ਤਰੀਕੇ ਨਾਲ ਪਾ ਲੈਂਦਾ ਹੈ। ਕਈ ਵਾਰ ਜਿਹੜਾ ਫਰੌਡੀਆ ਹੁੰਦਾ ਹੈ ਉਹ ਵੀ ਬੜੇ ਕੌਨਫੀਡੈਂਸ ਦੇ ਵਿੱਚ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਹੈ। ਤਾਂ ਫਿਰ ਕੀ ਇਸ ਗੱਲ ਦਾ ਕੋਈ ਵਜ਼ਨ ਹੈ? ਜਿਵੇਂ ਆਪਾਂ ਕਹਿੰਦੇ ਹਾਂ ਵੀ ਜਿਹੜਾ ਸੱਚਾ ਬੰਦਾ ਹੁੰਦਾ ਉਹ ਤੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦਾ, ਨਹੀਂ ਚੋਰ ਵੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਲੈਂਦਾ। ਤੋ ਇੱਕ ਟ੍ਰੇਨਿੰਗ ਜਿਹੜੀ ਹੈ ਨਾ, ਜਿੰਨੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਵੇਂ ਮੰਨ ਲਓ ਵੀ ਕੋਈ ਸਾਡਾ ਧੀ ਪੁੱਤ ਬੱਚਾ ਕੋਈ ਕੋਰਸ ਕਰ ਰਿਹਾ, ਹੋਟਲ ਮੈਨੇਜਮੈਂਟ ਦਾ ਕਰ ਰਿਹਾ, ਹੋਸਪਿਟੈਲਿਟੀ ਦਾ ਕਰ ਰਿਹਾ, ਤੋ ਉਹਦੀ ਟ੍ਰੇਨਿੰਗ ਦਾ ਆਧਾਰ ਹੀ ਇਹ ਹੁੰਦਾ ਹੈ ਵੀ ਜਿਹੜਾ ਕਸਟਮਰ ਆਇਆ ਹੈ, ਜਿਹੜਾ ਗਾਹਕ ਆਇਆ ਹੈ, ਤੁਸੀਂ ਉਹਦੇ ਨਾਲ ਗੱਲਬਾਤ ਕਿੱਦਾਂ ਕਰਨੀ ਹੈ। ਹੁਣ ਆਪਾਂ ਸਾਰੇ ਘਰ ਗ੍ਰਸਤੀ ਵਾਲੇ ਹਾਂ, ਪਰਿਵਾਰ ਵਿੱਚ ਹਾਂ, ਤੇ ਕਈ ਵਾਰ ਬੰਦਾ ਜੇ ਘਰੋਂ ਬੜਾ ਦੁਖੀ ਹੈ, ਪਰੇਸ਼ਾਨ ਹੈ, ਤੇ ਉਹ ਬੈਂਕ ਦੇ ਵਿੱਚ ਜੌਬ ਕਰ ਰਿਹਾ, ਮੰਨ ਲਓ ਕਿਸੇ ਬੈਂਕ ਦੇ ਵਿੱਚ ਉਹ ਗਿਆ, ਪ੍ਰਾਈਵੇਟ ਬੈਂਕ ਖਾਸ ਕਰਕੇ, ਜਿਵੇਂ ਜਿਹੜੇ ਕੈਨੇਡਾ ਦੇ ਬੈਂਕ ਨੇ, ਇੱਥੇ ਤਕਰੀਬਨ ਸਾਰੇ ਆਪਾਂ ਪ੍ਰਾਈਵੇਟ ਹੀ ਬੈਂਕਾਂ ਦੇ ਵਿੱਚ ਲੋਕ ਜਾਂਦੇ ਨੇ। ਤੋ ਹੁਣ ਉਹ ਜਦੋਂ ਬੈਂਕ ਦੀ ਉਸ ਚੇਅਰ ਉੱਤੇ ਜਾ ਕੇ ਬੈਠਾ, ਉਸ ਕੁਰਸੀ ਉੱਤੇ ਜਾ ਕੇ ਬੈਠਾ, ਪਰ ਉਹਦੇ ਜੇ ਘਰ ਵਿੱਚ ਟ੍ਰਬਲ ਹੈ, ਜੇ ਮੁਸ਼ਕਲ ਹੈ, ਤੇ ਉਹਨੂੰ ਟ੍ਰੇਨਿੰਗ ਇਸ ਤਰੀਕੇ ਨਾਲ ਦਿੱਤੀ ਗਈ ਹੈ ਵੀ ਤੁਸੀਂ ਜਿੰਨਾ ਚਿਰ ਕੋਈ 2-4 ਘੰਟੇ 5 ਘੰਟੇ ਉੱਥੇ ਵਰਕ ਕਰਨਾ ਹੈ, ਕੰਮ ਕਰਨਾ ਹੈ, ਤੇ ਬਿਲਕੁਲ ਕੌਨਫੀਡੈਂਸ ਵਿੱਚ ਹੋ ਕੇ ਗਾਹਕ ਦੇ ਨਾਲ ਬੜੀ ਸਮਾਈਲ ਆਪਣੇ ਚਿਹਰੇ ਉੱਤੇ ਰੱਖ ਕੇ ਤੁਸੀਂ ਗੱਲਬਾਤ ਕਰਨੀ ਹੈ। ਇੱਦਾਂ ਹੀ ਹੈ ਨਾ, ਵੀ ਤੁਸੀਂ ਇੱਦਾਂ ਨਹੀਂ ਹੈ ਵੀ ਜੇ ਤੁਸੀਂ ਦੁਖੀ ਹੋ, ਜੇ ਪ੍ਰੋਬਲਮ ਵਿੱਚ ਹੋ, ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਉਸ ਪ੍ਰੋਬਲਮ ਦਾ, ਉਸ ਇਸ਼ੂ ਦਾ ਜਿਹੜਾ ਪ੍ਰਭਾਵ ਹੈ ਉਹ ਤੁਹਾਡੇ ਚਿਹਰੇ ਉੱਤੇ ਨਹੀਂ ਹੋਣਾ ਚਾਹੀਦਾ। ਵੀ ਤੁਹਾਡੇ ਜਿਹੜੇ ਉਹ ਐਕਸਪ੍ਰੈਸ਼ਨ ਨੇ ਉਹ ਬੜੇ ਕਲੀਅਰ ਹੋਣੇ ਚਾਹੀਦੇ ਨੇ। ਤੁਸੀਂ ਸਮਾਈਲ ਦੇ ਕੇ ਅਗਲੇ ਨੂੰ ਪੁੱਛਣਾ ਹੈ ਵੀ ਹਾਂਜੀ ਤੁਹਾਡੀ ਕੀ ਸੇਵਾ ਕਰੀਏ। ਤੇ ਜੇ ਉਹ ਤੁਹਾਨੂੰ ਬੁਰਾ ਭਲਾ ਵੀ ਕਵੇ ਤੇ ਤੁਸੀਂ ਇਸ ਗੱਲ ਨੂੰ ਰੱਟਾ ਮਾਰਨਾ ਹੈ ਵੀ ਕਸਟਮਰ ਇਜ਼ ਆਲਵੇਜ਼ ਰਾਈਟ। ਤੋ ਇਹ ਜਿਹੜੀ ਇੱਕ ਨਵੀਂ ਪੜ੍ਹਾਈ ਜਿਹਨੂੰ ਆਪਾਂ ਬੋਡੀ ਲੈਂਗੁਏਜ ਕਹਿੰਦੇ ਹਾਂ, ਤੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਦਾਂ ਦੀਆਂ ਵੀ ਕੀਤੀਆਂ ਜਾਂਦੀਆਂ ਨੇ ਵੀ ਤੁਸੀਂ ਜਦੋਂ ਕਿਸੇ ਨਾਲ ਗੱਲ ਕਰਨੀ ਹੈ ਬਿਲਕੁਲ ਉਹਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨੀ ਹੈ, ਪਰ ਮੈਨੂੰ ਪਤਾ ਹੈ ਇਸ ਗੱਲ ਨੂੰ ਸ਼ਾਇਦ ਤੁਸੀਂ ਸਮਝ ਪਾਓ, ਤੁਹਾਡੀ ਪਕੜ ਵਿੱਚ ਆਵੇ ਗੱਲ ਵੀ ਅਸੀਂ ਜਿਹੜੇ ਇਨਵਾਇਰਮੈਂਟ ਵਿੱਚ ਆਏ ਹਾਂ ਸਾਡੇ ਮਾਹੌਲ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਰਿਵਾਜ਼ ਨਹੀਂ ਰਿਹਾ, ਕਦੀ ਵੀ ਆਪਣੇ ਇੱਦਾਂ ਨਹੀਂ ਰਿਹਾ। ਜਿਹੜੀ ਨਵੀਂ ਮਾਡਰਨ ਐਜੂਕੇਸ਼ਨ ਹੈ ਉਹਦੇ ਵਿੱਚ ਤਾਂ ਇਹ ਚੀਜ਼ਾਂ ਹੈਗੀਆਂ ਨੇ, ਪਰ ਅਸੀਂ ਤਾਂ ਜੇ ਕੋਈ ਵੱਡਾ ਹੈ ਸਾਡੇ ਤੋਂ ਉਮਰ ਵਿੱਚ ਵੱਡਾ ਹੋਵੇ, ਕੋਈ ਗਿਆਨ ਵਿੱਚ ਵੱਡਾ ਹੈ, ਤਾਂ ਅਸੀਂ ਕੋਈ ਅੱਖ ਵਿੱਚ ਅੱਖ ਪਾ ਕੇ ਨਹੀਂ ਉਹਦੇ ਨਾਲ ਗੱਲ ਕਰਦੇ। ਤੋ ਇਹ ਜਿਹੜੀ ਮਾਡਰਨ ਐਜੂਕੇਸ਼ਨ ਹੈ ਇਹਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਮੈਂ ਨਹੀਂ ਕਹਿੰਦਾ ਚਲੋ ਸਾਰੀਆਂ ਗਲਤ ਨੇ, ਪਰ ਜਿਹੜੀ ਕੌਨਫੀਡੈਂਸ ਦੀ ਗੱਲ ਕੀਤੀ ਜਾਂਦੀ ਖਾਸ ਕਰਕੇ ਵੀ ਤੁਹਾਡੇ ਅੰਦਰ ਕੌਨਫੀਡੈਂਸ ਹੋਣਾ ਬੜਾ ਜ਼ਰੂਰੀ ਹੈ। ਅਤੇ ਉਹ ਜਿਹੜਾ ਕੌਨਫੀਡੈਂਸ ਹੈ ਉਹਦਾ ਫਿਰ ਪੈਮਾਨਾ ਇਹ ਮੰਨਿਆ ਜਾਂਦਾ ਹੈ ਵੀ ਅਸਲ ਵਿੱਚ ਕੌਨਫੀਡੈਂਸ ਇਹ ਹੁੰਦਾ ਹੈ ਵੀ ਤੁਸੀਂ ਕਿਸੇ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ, ਜਾਂ ਫਿਰ ਉਹਦੇ ਬਾਰੇ ਇਹ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਵੀ ਵੇਖਿਆ ਜਿਹੜਾ ਬੰਦਾ ਚੋਰ ਹੋਵੇ ਉਹ ਅੱਖ ਵਿੱਚ ਅੱਖ ਨਹੀਂ ਪਾ ਸਕਦਾ। ਜ਼ਰੂਰੀ ਹੈ ਇੱਦਾਂ? ਇਹ ਤਾਂ ਗੱਲ ਕੋਈ ਜ਼ਰੂਰੀ ਨਹੀਂ। ਕਈ ਵਾਰ ਚੋਰ ਜਿਹੜੇ ਨੇ ਉਹ ਵੀ ਅੱਖਾਂ ਵਿੱਚ ਅੱਖ ਪਾ ਕੇ ਪੂਰੀ ਗੱਲਬਾਤ ਕਰ ਲੈਂਦੇ ਨੇ, ਆਪਾਂ ਵੇਹਨੇ ਹੀ ਆ ਨਾ। ਆਹ ਮੰਨ ਲਓ ਜਿਹੜੀਆਂ ਵੀ ਆ ਕੋਈ ਬਾਲੀਵੁੱਡ ਹਾਲੀਵੁੱਡ ਦੀਆਂ ਫਿਲਮਾਂ ਬਣਦੀਆਂ ਨੇ, ਜਿਹੜੇ ਵੱਡੇ ਵੱਡੇ ਕ੍ਰਿਮੀਨਲ ਹੁੰਦੇ ਨੇ ਜਦੋਂ ਪੁਲਿਸ ਦੇ ਸਾਹਮਣੇ ਬਹਿੰਦੇ ਨੇ ਤੇ ਉਹ ਬਹੁਤ ਅੱਖ ਵਿੱਚ ਅੱਖ ਪਾ ਕੇ ਬੜੇ ਕੌਨਫੀਡੈਂਸ ਦੇ ਨਾਲ ਉਹ ਗੱਲ ਕਰਦੇ ਨੇ, ਉਹ ਕਹਿੰਦੇ ਨੇ ਨਹੀਂ ਕੁਝ ਨਹੀਂ ਹੋਇਆ, ਕੱਖ ਨਹੀਂ ਹੈ। ਤੋ ਇਹ ਗੱਲ ਕਹਿਣ ਦਾ ਮੈਂ ਇਹ ਗੱਲ ਆਰੰਭ ਕਿਉਂ ਕੀਤੀ, ਕਿਉਂਕਿ ਇਹਦਾ ਰੀਜ਼ਨ ਹੈ ਵੀ ਇੱਥੇ ਸਤਿਗੁਰ ਨੇ ਇੱਕ ਸ਼ਬਦ ਵਰਤਿਆ ਵੀ ਨੀਚੇ ਲੋਇਨ ਕਰ ਰਹੂੰ। ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਆਪਣੀਆਂ ਅੱਖਾਂ ਨੀਵੀਆਂ ਕੀਤੀਆਂ ਹੋਈਆਂ, ਮੈਂ ਅੱਖਾਂ ਇੱਦਾਂ ਉੱਚੀਆਂ ਨਹੀਂ ਕੀਤੀਆਂ ਹੋਈਆਂ, ਨੀਵੀਆਂ ਕੀਤੀਆਂ ਹੋਈਆਂ। ਪਰ ਅਗਲੇ ਵਿੱਚ ਇਹ ਵੀ ਆਖਿਆ ਵੀ ਨੀਚੇ ਲੋਇਨ ਕਿਉਂ ਕਰੂੰ, ਵੀ ਮੈਂ ਨੀਵੀਆਂ ਅੱਖਾਂ ਵੀ ਕਿਉਂ ਕਰਾਂ। ਦੋ ਗੱਲਾਂ ਉਹਨਾਂ ਆਖੀਆਂ, ਮਤਲਬ ਇੱਕ ਜਿਹੜੀ ਬਾਡੀ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹਦੀ ਉਹਨਾਂ ਨੇ ਇੱਕ ਐਗਜ਼ਾਮਪਲ ਵਰਤੀ ਹੈ। ਤੋ ਇੱਥੇ ਅਰਥ ਇਹ ਹੈ ਵੀ ਮੈਂ ਜਦੋਂ ਆਪਣੇ ਸੱਜਣ ਵਾਹਿਗੁਰੂ ਦੇ ਨਾਲ ਸਾਂਝ ਬਣਾ ਲਈ ਹੈ ਨਾ, ਹੁਣ ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਨੇ, ਮੇਰੀਆਂ ਅੱਖਾਂ ਨੀਵੀਆਂ ਹੋ ਚੁੱਕੀਆਂ ਵੀ ਪਰਮੇਸ਼ਰ ਵਾਹਿਗੁਰੂ ਬਹੁਤ ਵੱਡਾ ਹੈ। ਤੋ ਮੇਰੇ ਅੰਦਰ ਉਹ ਅਹੰਕਾਰ, ਜੀਵਨ ਦੇ ਵਿੱਚ ਕੋਈ ਵੀ ਜਿਹੜਾ ਹੈ ਈਗੋ ਇਸ਼ੂ ਇੱਦਾਂ ਦਾ ਕੁਝ ਨਹੀਂ ਰਿਹਾ, ਹੁਣ ਤਾਂ ਮੈਂ ਅੱਖਾਂ ਨੀਵੀਆਂ ਕਰ ਲਈਆਂ। ਤੋ ਜੇ ਪ੍ਰਸੰਗ ਦੇ ਹਿਸਾਬ ਨਾਲ ਗੱਲ ਵੇਖੀਏ ਤੇ ਇੱਥੇ ਹੈ ਨਿਮਰਤਾ ਦਾ ਭਾਵ, ਨੀਚੇ ਲੋਇਨ ਕਰ ਰਹੂੰ। ਬਾਬਾ ਜੀ ਨੇ ਕਿਹਾ ਵੀ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਰੱਖਦੀਆਂ, ਨੀਵੀਆਂ ਕਰਕੇ ਵੀ ਹੰਕਾਰ ਵਿੱਚ ਜਾਂ ਕਿਸੇ ਈਗੋ ਵਿੱਚ, ਕਿਸੇ ਆਕੜ ਵਿੱਚ, ਕਿਸੇ ਸੋ ਕਾਲਡ ਕੌਨਫੀਡੈਂਸ ਦੇ ਵਿੱਚ ਮੇਰੀਆਂ ਅੱਖਾਂ ਜਿਹੜੀਆਂ ਨੇ ਉਹ ਉੱਚੀਆਂ ਨਹੀਂ ਹੈਗੀਆਂ ਵੀ ਜਿਵੇਂ ਮੈਂ ਬਹੁਤ ਵੱਡੀ ਚੀਜ਼ ਹਾਂ, ਮੈਂ ਬਹੁਤ ਵੱਡੀ ਸ਼ੈ ਹਾਂ, ਹੁਣ ਮੈਂ ਇੱਦਾਂ ਨਹੀਂ ਰਿਹਾ, ਨੀਚੇ ਲੋਇਨ ਕਰ ਰਹੂੰ, ਅੱਖਾਂ ਨੀਵੀਆਂ ਕਰੀਏ। ਆਮ ਤੁਸੀਂ ਇਹ ਗੱਲ ਸੁਣੀ ਵੀ ਹੋਵੇਗੀ, ਕੋਈ ਬੱਚਾ ਹੀ ਕਈ ਵਾਰ ਜੇ ਬਾਪ ਨੂੰ ਅੱਖਾਂ ਕੱਢਣ ਲੱਗ ਪਵੇ ਤਾਂ ਉਹ ਕਹਿੰਦਾ ਤੂੰ ਅੱਖਾਂ ਆਪਣੀਆਂ ਥੱਲੇ ਕਰ, ਵੀ ਤੇਰਾ ਇਹ ਜਿਹੜਾ ਇੱਥੇ ਬਾਡੀ ਐਕਸਪ੍ਰੈਸ਼ਨ ਜਿਹੜਾ ਇਹ ਜਿਹੜਾ ਇਹ ਜਾਇਜ਼ ਨਹੀਂ ਹੈਗਾ, ਇਹ ਵਾਜਬ ਨਹੀਂ ਹੈਗਾ, ਵੀ ਤੇਰੇ ਮਨ ਦੇ ਵਿੱਚ ਜੋ ਚੱਲ ਰਿਹਾ ਹੈ ਇਹ ਠੀਕ ਨਹੀਂ ਹੈ ਗੱਲ। ਤੋ ਸਤਿਗੁਰ ਨੇ ਇੱਥੇ ਆਖਿਆ ਨੀਚੇ ਲੋਇਨ ਕਰ ਰਹੋ, ਲੇ ਸਾਜਨ ਘੱਟ ਮਾਹੇ। ਸਾਜਣ ਆਖਿਆ ਜੀ ਵਾਹਿਗੁਰੂ ਅਕਾਲ ਪੁਰਖ ਨੂੰ, ਸੱਜਣ ਆਖਿਆ ਮਿੱਤਰ, ਮਿੱਤਰ ਨੂੰ ਸੱਜਣ ਹੀ ਕਹਿੰਦੇ ਨੇ, ਸੱਜਣ ਮਿੱਤਰ ਹੋ ਗਏ। ਤੇ ਸੱਜਣ ਨੂੰ ਕਿੱਥੇ ਧਾਰਨ ਕੀਤਾ, ਕਿਹੜੇ ਸੱਜਣ ਨੂੰ ਧਾਰਨ ਕੀਤਾ, ਗੁਰੂ ਸੱਜਣ ਨੂੰ ਧਾਰਨ ਕੀਤਾ ਮੈਂ, ਗੁਰੂ ਮਿੱਤਰ ਨੂੰ। ਬਾਣੀ ਦੇ ਵਿੱਚ ਆਪਾਂ ਪੜ ਇੱਕ ਬਚਨ ਪੜ੍ਹਦੇ ਗੁਰੂ ਅਰਜਨ ਸਾਹਿਬ ਦਾ, ਉਹ ਫਰਮਾਉਂਦੇ ਨੇ ਵੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ, ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ। ਵੀ ਮੈਂ ਇਸ ਸੱਜਣ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਹੈ, ਇਸ ਕਰਕੇ ਮੇਰੀਆਂ ਅੱਖਾਂ ਹੁਣ ਨੀਵੀਆਂ ਹੋ ਗਈਆਂ, ਵਿਕਾਰੀ ਨਹੀਂ ਰਹੀਆਂ, ਉੱਧਰਲੇ ਬੰਨੇ ਨਹੀਂ ਝਾਕਦੀਆਂ, ਪਦਾਰਥਾਂ ਵਾਲੇ ਬੰਨੇ ਨਹੀਂ ਝਾਕਦੀਆਂ, ਉੱਧਰੋਂ ਨੀਵੀਆਂ ਹੋਣੀਆਂ, ਜਿਵੇਂ ਅੱਖਾਂ ਫੇਰ ਲੈਣੀਆਂ ਕਿਸੇ ਵਾਲੇ ਬੰਨੇ। ਕਈ ਵਾਰ ਅੱਖਾਂ ਨੀਵੀਆਂ ਕਰਨ ਦਾ ਅਰਥ ਇੱਕ ਵੀ ਹੁੰਦਾ ਹੈ ਕਿਸੇ ਨੂੰ ਇਗਨੋਰ ਕਰ ਦੇਣਾ। ਕੋਈ ਬੰਦਾ ਜਿਹਦੇ ਨਾਲ ਤੁਹਾਡਾ ਕੋਈ ਸੰਬੰਧ ਕਿਸੇ ਵੇਲੇ ਰਿਹਾ ਹੋਵੇ ਤੇ ਫਿਰ ਕਿਸੇ ਕਾਰਨ ਤੁਹਾਡੀ ਵਿਗੜ ਗਈ ਤੇ ਸਾਹਮਣੇ ਉਹ ਤੁਹਾਨੂੰ ਆਉਂਦਾ ਉਹ ਨਜ਼ਰ ਆਵੇ ਤੇ ਬੰਦਾ ਫਿਰ ਕੀ ਕਰਦਾ, ਅੱਖਾਂ ਦੀਆਂ ਫੇਰ ਕੇ ਨੀਵੀਆਂ ਜਿਹੀਆਂ ਕਰਕੇ ਲਾਗੋਂ ਦੀ ਲੰਘ ਜਾਂਦਾ ਹੈ। ਇਹ ਜਤਾਉਂਦਾ ਹੈ ਵੀ ਮੈਂ ਤੇ ਤੈਨੂੰ ਵੇਖਿਆ ਹੀ ਨਹੀਂ ਹੈ, ਉਹ ਵੀ ਨੀਚੇ ਲੋਇਣ ਹੁੰਦੇ ਨੇ। ਹੁਣ ਜਿਨ੍ਹਾਂ ਉੱਤੇ ਕਈ ਵਾਰ ਬੰਦਾ ਕਿਸੇ ਚੀਜ਼ ਉੱਤੇ ਬੜੀ ਆਪਣੀ ਨਿਗਾਹ ਗੱਡ ਵੀ ਲੈਂਦਾ, ਹੁਣ ਨਿਗਾਹ ਗੱਡੀ ਕਿਹਦੇ ਉੱਤੇ ਜਾਵੇਗੀ, ਨਿਗਾਹ ਗੱਡੀ ਉਹਦੇ ਉੱਤੇ ਜਾਵੇਗੀ ਜਿਹਦੇ ਨਾਲ ਤੁਸੀਂ ਕੋਈ ਸੰਬੰਧ ਰੱਖਦੇ ਹੋ, ਜਿਹਦੇ ਨਾਲ ਤੁਹਾਡੀ ਕੋਈ ਅਟੈਚਮੈਂਟ ਹੈ ਜਾਂ ਜਿਹਦੇ ਉੱਤੇ ਤੁਸੀਂ ਕੋਈ ਇੰਪ੍ਰੈਸ਼ਨ ਪਾਉਣਾ ਚਾਹੁੰਦੇ ਹੋ, ਪ੍ਰਭਾਵ ਪਾਉਣਾ ਚਾਹੁੰਦੇ ਹੋ, ਉੱਥੇ ਬੰਦਾ ਆਪਣੀ ਨਿਗਾਹ ਨੂੰ ਗੱਡਦਾ ਵੀ ਹੈ, ਬੜਾ ਧਿਆਨ ਨਾਲ ਵੇਖਦਾ ਵੀ ਹੈ ਵੀ ਕੌਣ ਹੈ। ਹੁਣ ਸਤਿਗੁਰੂ ਮਹਾਰਾਜ ਇੱਥੇ ਇੱਕ ਬਖਸ਼ਿਸ਼ ਕਰਦੇ ਨੇ, ਆਖਿਆ ਪਹਿਲਾਂ ਦੁਨੀਆਂ ਦੇ ਪਦਾਰਥਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਤਰਜੀਹ ਦਿੱਤੀ ਹੁੰਦੀ ਸੀ ਵੀ ਮੈਂ ਉਹਨਾਂ ਉਹਦੇ ਵੱਲ ਆਪਣੀਆਂ ਅੱਖਾਂ ਹੀ ਗੱਡ ਛੱਡਦਾ ਸੀ, ਪਰ ਹੁਣ ਜੀਵਨ ਵਿੱਚ ਇੱਕ ਗੱਲ ਦੀ ਸਮਝ ਲੱਗ ਗਈ ਹੈ, ਜਦੋਂ ਦਾ ਮੈਂ ਆਪਣੇ ਗੁਰੂ ਮਿੱਤਰ ਸੱਜਣ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਹੈ ਵੀ ਇਹਨਾਂ ਪਦਾਰਥਾਂ ਵਾਲੇ ਬੰਨੇ ਉਹਦੇ ਮੈਂ ਅੱਖਾਂ ਹੀ ਫੇਰ ਲਈਆਂ ਨੇ, ਲੇ ਸੱਜਣ ਨੀਚੇ ਲੋਇਣ ਕਰ ਰਹੂੰ, ਲੇ ਸੱਜਣ ਘੱਟ ਮਾਹੇ, ਅੱਖਾਂ ਪਾਸੇ ਕਰ ਲਈਆਂ, ਅੱਖਾਂ ਫੇਰ ਲਈਆਂ, ਉੱਧਰ ਨਹੀਂ ਚਾਹਦਾ, ਹੁਣ ਵਿਕਾਰੀ ਬਿਰਤੀ ਨਹੀਂ ਰਹੀ ਜੀਵਨ ਦੇ ਵਿੱਚ। ਲੋਇਣ ਦਾ ਅਰਥ ਅੱਖਾਂ ਹੁੰਦੀਆਂ ਨੇ, ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਹੁਣ ਵਿਕਾਰਾਂ ਵਾਲੇ ਬੰਨੇ ਮੈਂ ਅੱਖਾਂ ਆਪਣੀਆਂ ਨੀਵੀਆਂ ਕਰੀ ਰੱਖਦੀ ਹਾਂ, ਉਧਰ ਨੂੰ ਨਹੀਂ ਵੇਂਹਦੀ। ਹੁਣ ਇਹਨਾਂ ਰਸਾਂ ਦੇ ਨਾਲ ਖੇਡਣ ਦੀ ਬਜਾਏ ਮੈਂ ਕੀ ਕਰਦੀ ਹਾਂ, ਇੱਕ ਜੀਵ ਇਸਤਰੀ ਦੇ ਰੂਪ ਵਿੱਚ ਉਹ ਗੱਲ ਕਹਿ ਰਹੇ ਨੇ, ਆਖਿਆ ਮੇਰਾ ਤੇ ਸੰਬੰਧ ਹੁਣ ਕੇਵਲ ਆਪਣੇ ਸੱਜਣ ਨਾਲ ਹੈ, ਆਪਣੇ ਪਤੀ ਨਾਲ ਹੈ। ਨੀਚੇ ਲੋਇਣ ਕਰ ਰਹੂੰ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੋ ਪੀ ਸੌ। ਹੁਣ ਤੇ ਸਾਰੇ ਰਸ ਜਿਹੜੇ ਨੇ ਉਹ ਮੈਨੂੰ ਕਿਹਦੇ ਨਾਲ ਆਉਣ ਲੱਗ ਪਏ ਨੇ, ਆਪਣੇ ਪਤੀ ਪਰਮੇਸ਼ਰ ਦੇ ਨਾਲ। ਹੁਣ ਸਮਝ ਲੱਗ ਗਈ ਵੀ ਪਦਾਰਥ ਵਿੱਚ ਕੁਝ ਨਹੀਂ ਹੈ, ਗੱਲ ਬਣਨੀ ਹੈ ਜਦੋਂ ਇਸ ਪਦਾਰਥਾਂ ਦੇ ਕਰਤੇ ਵਾਹਿਗੁਰੂ ਦੇ ਨਾਲ ਮੈਂ ਆਪਣੀ ਸਾਂਝ ਬਣਾ ਲਈ। ਅੱਗੇ ਪਦਾਰਥ ਉੱਤੇ ਅੱਖ ਗੱਡੀ ਹੁੰਦੀ ਸੀ, ਹੁਣ ਕਿਹਦੇ ਉੱਤੇ ਹੈ, ਹੁਣ ਹੈ ਜਿਹੜਾ ਪਦਾਰਥ ਲੈ ਕੇ ਆਉਂਦਾ, ਜਿਹੜਾ ਪਦਾਰਥ ਦੇਣ ਵਾਲਾ ਹੈ ਨਾ, ਹੁਣ ਮੇਰਾ ਸੰਬੰਧ ਉਹਦੇ ਨਾਲ ਹੈ। ਪਹਿਲਾਂ ਮੈਂ ਅੱਖਾਂ ਗੱਡੀਆਂ ਹੋਈਆਂ ਸੀ ਪਦਾਰਥਾਂ ਦੇ ਨਾਲ, ਜਿਹਨੂੰ ਬਾਬੇ ਨੇ ਇੱਦਾਂ ਆਖਿਆ ਦਾਤ ਪਿਆਰੀ ਵਿਸਰਿਆ ਦਾ ਤਾਰਾ। ਮਹਾਰਾਜ ਨੇ ਆਖਿਆ ਦਾਤ ਪਿਆਰੀ ਹੋ ਗਈ ਕਿਉਂਕਿ ਅੱਖਾਂ ਦਾਤ ਉੱਤੇ ਗੱਡੀਆਂ ਹੋਈਆਂ। ਬੜੀ ਸੋਹਣੀ ਸਤਿਗੁਰ ਦੀ ਇੱਕ ਬਾਣੀ ਹੈ, ਉੱਥੇ ਮਹਾਰਾਜ ਇੱਕ ਸ਼ਬਦ ਵਰਦੇ ਨੇ, ਆਖਿਆ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਉ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਉ। ਕੰਤ ਕਿਹਾ ਜੀ ਵਾਹਿਗੁਰੂ ਅਕਾਲ ਪੁਰਖ ਨੂੰ, ਪਤੀ ਕਿਹਾ ਉਹਨੂੰ। ਆਖਿਆ ਮੰਦਰ, ਮੰਦਰ ਕਹਿੰਦੇ ਨੇ ਜੀ ਘਰ ਨੂੰ, ਮਿੱਟੀ ਕਾਹਦੇ ਮੰਦਰ, ਮਿੱਟੀ ਦੇ। ਵੈਖੇ ਬੰਦੇ ਨੇ ਨਾ ਪੱਥਰ ਦਾ ਵੀ ਮੰਦਰ ਬਣਾਇਆ ਹੋਵੇ ਹੁੰਦਾ ਮਿੱਟੀ ਹੈ, ਉਹ ਤੇ ਆਪਾਂ ਕੈਟਾਗਰਾਈਜ਼ ਕਰ ਲਈਆਂ ਚੀਜ਼ਾਂ, ਗੱਲ ਵੱਖਰੀ ਹੈ। ਹੁਣ ਇੱਥੇ ਲੱਕੜ ਦੇ ਘਰ ਨੇ, ਹੋ ਤੇ ਲੱਕੜ ਨੇ ਵੀ ਮਿੱਟੀ ਜਾਣਾ, ਦੁਨੀਆਂ ਜਿਹੜੀ ਚੀਜ਼ ਹੈ ਆਖਰ ਹੌਲੀ ਹੌਲੀ ਉਹਨੇ ਮਿੱਟੀ ਹੋਣਾ, ਸਰੀਰ ਵੀ ਮਿੱਟੀ ਹੈ, ਬੰਦੇ ਦਾ ਹੈ ਮਿੱਟੀ ਹੈ। ਤੋ ਬਾਬੇ ਨੇ ਆਖਿਆ ਮੰਦਰ ਮਿੱਟੀ, ਮਿੱਟੀ ਦੇ ਮੰਦਰ, ਜਾਣੀ ਕਿ ਮਿੱਟੀ ਦੇ ਘਰ। ਮੰਦਰ ਦਾ ਮਤਲਬ ਕੀ ਹੁੰਦਾ, ਘਰ। ਜੇ ਪ੍ਰਸਾਦ ਵਸੈ ਸੁੱਖ ਮੰਦਰ, ਜਿਹਦੀ ਕਿਰਪਾ ਨਾਲ ਮੰਦਰ ਘਰ ਵਿੱਚ ਵੱਸ ਰਿਹਾ, ਤਿਸੇ ਧਿਆਏ ਸਦਾ ਮਨ ਅੰਦਰ, ਉਹਨੂੰ ਆਪਣੇ ਮਨ ਵਿੱਚ ਧਿਆਇਆ ਕਰ, ਉਹਨੂੰ ਜਿਹਦੀ ਕਿਰਪਾ ਨਾਲ। ਤੋ ਮਹਾਰਾਜ ਨੇ ਆਖਿਆ ਮੈਂ ਉਹ ਜੀਵ ਇਸਤਰੀ, ਉਹ ਅਭਾਗੀ ਜਿਹਨੇ ਆਪਣੀ ਜ਼ਿੰਦਗੀ ਦੀ ਪੂੰਜੀ ਕਿਹਨੂੰ ਬਣਾ ਲਿਆ, ਘਰਾਂ ਨੂੰ ਬਣਾ ਲਿਆ, ਘਰ ਨੂੰ, ਮੰਦਰ ਮਿੱਟੀ, ਜਿਹੜੇ ਮਿੱਟੀ ਦੇ ਮੰਦਰ ਨੇ ਜਿਨ੍ਹਾਂ ਨੇ ਰਹਿਣਾ ਨਹੀਂ। ਵੇਖੋ ਦੁਨੀਆਂ ਵਿੱਚ ਬੰਦੇ ਨੇ ਬਹੁਤ ਕੀਮਤੀ ਘਰ ਵੀ ਪਾਇਆ ਹੋਵੇ ਤੇ ਸਮਾਂ ਪਾ ਕੇ ਉਹ ਵੀ ਮਿੱਟੀ ਹੋ ਜਾਂਦਾ। ਕਦੀ ਸੋਚ ਕੇ ਵੇਖੋ ਵੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਸਾਡੀਆਂ ਮਾਵਾਂ ਨੂੰ ਜਾਂ ਸਾਡੀਆਂ ਦਾਦੀਆਂ ਨੂੰ ਦਾਜ ਮਿਲਿਆ ਨਾ, ਤੇ ਦਾਜ ਦਾ ਸੰਦੂਕ ਜਿਹੜਾ ਸੀ ਅੱਜ ਕਿੱਥੇ ਗਿਆ? ਉਹ ਖਰਾਬ ਹੋ ਗਿਆ। ਕਦੀ ਬੜੇ ਚਾਅ ਦੇ ਨਾਲ ਬੜਾ ਨਵਾਂ ਜਿਹਾ ਸੰਦੂਕ ਘਰ ਦੇ ਵਿੱਚ ਟਿਕਿਆ ਹੋਵੇਗਾ। ਜਿਹੜਾ ਦਾਦੀ ਨੂੰ ਉਸ ਸਮੇਂ ਦੇ ਰਿਵਾਜ਼ ਦੇ ਮੁਤਾਬਕ ਜਿਹੜੇ ਸਭ ਤੋਂ ਉੱਤਮ ਚੀਜ਼ ਸੀ ਘਰਦਿਆਂ ਨੇ ਉਹ ਲੈ ਕੇ ਦਿੱਤੀ। ਮੈਂ ਇਹ ਨਹੀਂ ਕਹਿੰਦਾ ਵੀ ਦਾਜ ਲੈਣਾ ਚਾਹੀਦਾ ਦੇਣਾ ਚਾਹੀਦਾ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ। ਜਿਵੇਂ ਅੱਜ ਦੇ ਸਮੇਂ ਦੇ ਮੁਤਾਬਕ ਕਿਸੇ ਨੇ ਧੀ ਵਿਆਹੁਣੀ ਹੋਵੇ ਤੇ ਉਹ ਆਪਣੀ ਹੈਸੀਅਤ ਜਾਂ ਰੁਤਬੇ ਦੇ ਮੁਤਾਬਕ ਕੋਈ ਗੱਡੀ ਦੇ ਦੇਵੇਗਾ, ਕਾਰ ਦੇ ਦੇਵੇਗਾ। ਉਹਨਾਂ ਸਮਿਆਂ ਦੇ ਵਿੱਚ ਕੀ ਸੀ? ਮੱਝ ਦੇ ਦਿੱਤੀ। ਜੇ ਕੋਈ ਬਹੁਤ ਤਗੜਾ ਜ਼ਿਮੀਂਦਾਰ ਹੋਵੇ ਤੇ ਉਹਨੇ ਘੋੜਾ ਦੇ ਦਿੱਤਾ, ਇਹੋ ਕੁਝ ਸੀ। ਕਿਸੇ ਨੇ ਗਾਂ ਦੇ ਦਿੱਤੀ। ਤੇ ਉਸ ਸਮੇਂ ਦੇ ਅੱਜ ਤੋਂ ਤੁਸੀਂ 100 ਸਾਲ 50-70 ਸਾਲ ਪਹਿਲਾਂ ਦਾ ਰਿਵਾਜ਼ ਵੇਖੋ, ਅੱਜ ਉਹ ਜਿਹੜਾ ਰਿਵਾਜ਼ ਹੈ, ਜਿਹੜਾ ਉਹ ਮੰਜਾ ਦਾਦੀ ਦੇ ਦਹੇਜ ਵਿੱਚ ਆਇਆ ਸੀ, ਅੱਜ ਕਿੱਥੇ ਹੈ? ਉਹ ਕਿੱਥੇ ਪਿਆ ਹੋਵੇਗਾ? ਅੰਦਾਜ਼ਾ ਲਾ ਕੇ ਵੇਖੋ, ਤੁਹਾਡੇ ਘਰਾਂ ਦੇ ਵਿੱਚ ਵੀ ਹੋਵੇਗਾ ਕਿਤੇ ਨਾ ਕਿਤੇ, ਕਿਸੇ ਨੁੱਕਰ ਦੇ ਵਿੱਚ ਜਾਂ ਤੇ ਬਾਲਣ ਬਣ ਕੇ ਚੁੱਲ੍ਹੇ ਦੇ ਵਿੱਚ ਡਹਿ ਗਿਆ ਹੋਣਾ, ਉਹ ਪਿਆ ਥੋੜਾ ਜਿਹਾ। ਉਹ ਜਿਹੜਾ ਸੰਦੂਕ ਜਿਹੜਾ ਜਿਹਦੇ ਵਿੱਚ ਉਹਨੇ ਬੜੇ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ, ਸਮਾਂ ਵਿਆਹ ਗਈਆਂ ਚੀਜ਼ਾਂ, ਬਾਲਣ ਬਣ ਗਿਆ, ਲੱਕੜ ਬਣ ਗਿਆ, ਜਾਂ ਤੇ ਵੇਚ ਦਿੱਤਾ, ਉਹ ਜਿਹੜੀ ਤੱਕੜੀ ਤੋਲ ਕਰਨ ਵਾਲੀ, ਉਹਦਾ ਡੰਡਾ ਕਿਤੇ ਹੋਣਾ, ਰੱਸੀਆਂ ਕਿਤੇ ਪਈਆਂ ਹੋਣੀਆਂ, ਤੇ ਦੂਜਾ ਪਤਾ ਨਹੀਂ ਲੱਭਣਾ ਹੈ ਕਿ ਨਹੀਂ ਲੱਭਣਾ। ਉਹ ਜਿਹੜਾ ਸਾਈਕਲ ਜਿਹੜਾ ਕਦੀ ਬੜਾ ਬਾਪੂ ਜਾਂ ਦਾਦੇ ਨੇ ਪੜਦਾਦੇ ਨੇ ਸ਼ਿੰਗਾਰ ਕੇ ਰੱਖਿਆ ਹੋਣਾ, ਅੱਜ ਕਿੱਥੇ ਹੈ? ਇਹਦਾ ਅਰਥ ਹੈ ਵੀ ਜਿਹੜਾ ਪਦਾਰਥ ਹੈ ਨਵਾਂ ਰਹਿੰਦਾ ਕਿਤੇ, ਪਦਾਰਥ ਤੇ ਸਮਾਂ ਪਾ ਕੇ ਗਰਕ ਜਾਂਦਾ। ਹਾਂ ਇਹ ਹੈ ਵੀ ਜਿਹੜਾ ਰਿਸ਼ਤਾ ਪਦਾਰਥ ਦੇ ਸਿਰ ਉੱਤੇ ਹੋਵੇ ਉਹ ਵੀ ਗਰਕ ਜਾਂਦਾ। ਜੇ ਸਮਝੇ ਬੇਨਤੀ ਨੂੰ, ਜਿਹੜਾ ਰਿਸ਼ਤਾ ਪਦਾਰਥ ਦੇ ਸਿਰ ਉੱਤੇ ਗਰਕੇਗਾ ਉਹ ਵੀ 5 ਸਾਲੀ ਗਰਕ ਜਾਵੇ, 10 ਸਾਲਾਂ ਬਾਅਦ ਗਰਕ ਜਾਵੇ, 20 ਸਾਲਾਂ ਬਾਅਦ ਗਰਕ ਜਾਵੇ। ਤੋ ਗੁਰਦੇਵ ਨੇ ਗੱਲ ਪਤਾ ਕੀ ਸਮਝਾਈ? ਉਹਨਾਂ ਨੇ ਆਖਿਆ ਵੀ ਚੇਤੇ ਰੱਖੋ ਸੰਸਾਰ ਦੇ ਲੋਕੋ, ਤੁਸੀਂ ਬਣਾਉਣੀ ਹੈ ਸਾਂਝ ਉਸ ਪਤੀ ਵਾਹਿਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ, ਪਦਾਰਥ ਨਾਲ ਨਹੀਂ ਬਣਾਉਣੀ। ਹਾਂ ਪਦਾਰਥ ਦੇ ਰਸ ਨੂੰ ਮਾਨਣਾ ਹੈ, ਮਾਨਣਾ ਹੈ, ਇਹ ਵੀ ਨਹੀਂ ਵੀ ਮਾਨਣਾ ਨਹੀਂ, ਪਰ ਪਤੀ ਨੂੰ ਸੁਰਤ ਵਿੱਚ ਰੱਖ ਕੇ, ਸਮਝੇ? ਪਦਾਰਥ ਦੇ ਰਸ ਨੂੰ ਮਾਨਣਾ ਹੈ, ਚਰਖੇ ਨੂੰ ਵੀ ਵਰਤਣਾ, ਮੰਜੇ ਨੂੰ ਵੀ ਵਰਤਣਾ, ਤੱਕੜੀ ਨੂੰ ਵੀ ਵਰਤਣਾ, ਘਰ ਨੂੰ ਵੀ ਵਰਤਣਾ, ਪਰ ਪ੍ਰਾਇਓਰਿਟੀ ਜ਼ਿੰਦਗੀ ਵਿੱਚ ਕਿਹਦੀ ਹੈ? ਪਤੀ ਦੀ। ਪਤੀ ਕੌਣ ਹੈ? ਆਪਣਾ ਸਾਰਿਆਂ ਦਾ ਸ਼੍ਰੀ ਅਕਾਲ ਪੁਰਖ ਵਾਹਿਗੁਰੂ। ਆਖਿਰ ਉਹਨੂੰ ਸੁਰਤ ਵਿੱਚ ਰੱਖਣਾ ਉਹਨੂੰ। ਹੁਣ ਜੇ ਉਹ ਸੁਰਤ ਵਿੱਚੋਂ ਨਿਕਲ ਗਿਆ ਤੇ ਮਹਾਰਾਜ ਕਹਿੰਦੇ ਮੇਰੇ ਨਾਲ ਦੀ ਭਾਗੀ ਕੋਈ ਨਹੀਂ। ਵੇਖੋ ਸ਼ਬਦ ਕੀ ਵਰਤਿਆ, ਆਪ ਤੁਹਾਡੇ ਕੋਲ ਫੋਨ ਨੇ ਸਰਚ ਕਰਕੇ ਪੜ੍ਹੇ ਹੋਏ ਸ਼ਬਦ ਨੂੰ। ਬਾਬੇ ਨੇ ਆਖਿਆ ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਦੇ, ਤੇ ਸੰਦੜੇ ਦਾ ਮਤਲਬ ਹੁੰਦਾ ਸੰਦ। ਸੰਦ ਕੀ ਹੋ ਗਏ? ਜਿਵੇਂ ਵਾਹੀ ਖੇਤੀ ਵਾਲੇ ਸੰਦ ਹੋ ਗਏ, ਕੋਈ ਹਲ ਹੋ ਗਿਆ, ਗੱਡਾ ਹੋ ਗਿਆ। ਹੁਣ ਕੋਈ ਸਮਾਂ ਸੀ ਜਦੋਂ ਗੱਡਿਆਂ ਦੇ ਉੱਤੇ ਬਰਾਤਾਂ ਜਾਂਦੀਆਂ ਹੁੰਦੀਆਂ ਸੀ, ਬੜਾ ਸ਼ਿੰਗਾਰ ਉਹਦਾ ਕਰਦੇ ਸੀ। ਅੱਜ ਗੱਡਿਆਂ ਦੀ ਕੀ ਇੰਪੋਰਟੈਂਸ ਰਹੀ? ਨਹੀਂ। ਤੇ ਇਹ ਕੀ ਗਰੰਟੀ ਹੈ ਵੀ ਜੋ ਅੱਜ ਹੈ ਇਹਦੀ 50 ਸਾਲ ਬਾਅਦ ਵੀ ਉਹ ਵੈਲਿਊ ਰਹੇਗੀ? ਜੋ ਅੱਜ ਹੈ ਇਹਦੀ 50 ਸਾਲ ਬਾਅਦ ਉਹੀ ਵੈਲਿਊ ਰਹੇਗੀ? ਨਹੀਂ। ਕਿਉਂਕਿ ਦੁਨੀਆਂ ਦੀ ਹਰ ਚੀਜ਼ ਟੈਂਪਰੇਰੀ ਹੈ, ਰੱਬ ਤੋਂ ਬਿਨਾਂ ਹਰ ਚੀਜ਼ ਕੀ ਹੈ? ਟੈਂਪਰੇਰੀ, ਟੈਂਪਰੇਰੀ ਰੈਜੀਡੈਂਟ ਵਰਕ ਹੈ ਹਰ ਚੀਜ਼। ਭਾਵੇਂ ਤੁਸੀਂ ਬੇਸ਼ੱਕ PR ਕਰਕੇ ਪਾਸਪੋਰਟ ਹੱਥ 'ਚ ਫੜ ਲਓ, ਪਰ ਐਕਚੁਅਲ ਵਿੱਚ ਰੱਬ ਦੇ ਇਸ ਘਰ ਉੱਤੇ ਉਹ ਵੀ PR ਨਹੀਂ, ਪਰਮਾਨੈਂਟ ਨਹੀਂ ਹੈ, ਉਹ ਵੀ ਟੈਂਪਰੇਰੀ ਹੈ। ਹਰ ਚੀਜ਼ ਟੈਂਪਰੇਰੀ ਹੈ, ਕੋਈ ਵੀ ਚੀਜ਼ ਜਿਹੜੀ ਹੈ ਉਹ ਪਰਮਾਨੈਂਟ ਨਹੀਂ ਹੈ, ਸਟੇਬਲ ਨਹੀਂ ਹੈ, ਸਦਾ ਉੱਦਾਂ ਨਹੀਂ ਰਹਿਣੀ। ਤੋ ਬੰਦੇ ਨੂੰ ਬੜਾ ਸੋਚਣਾ ਸਮਝਣਾ ਤੇ ਵਿਚਾਰਨਾ ਪੈਂਦਾ ਹੈ। ਤੋ ਸਹੀ ਮਾਨਿਆਂ ਦੇ ਵਿੱਚ ਜੇ ਆਪਾਂ ਇਸ ਗੱਲ ਨੂੰ ਸਮਝੀਏ ਤਾਂ ਸਤਿਗੁਰੂ ਮਹਾਰਾਜ ਨੇ ਆਖਿਆ ਮੈਂ ਆਪਣੀ ਜ਼ਿੰਦਗੀ ਦੀ ਪੂੰਜੀ ਕਿਹਨੂੰ ਬਣਾਇਆ? ਜਿਹੜੀਆਂ ਚੀਜ਼ਾਂ ਟੈਂਪਰੇਰੀ ਸਨ ਉਹਨੂੰ ਪੂੰਜੀ ਬਣਾ ਲਿਆ, ਉਹਨੂੰ ਜ਼ਿੰਦਗੀ 'ਚ ਬਹੁਤ ਜ਼ਿਆਦਾ ਵੈਲਿਊ ਉਹਦੀ ਬਣਾ ਦਿੱਤੀ। ਤੋ ਜਿਹੜੀ ਚੀਜ਼ ਮੈਂ ਪਿੱਛੇ ਜੇ ਅੱਜ ਤੋਂ ਮਹੀਨਾ ਕੁ ਪਹਿਲਾਂ, ਸ਼ਾਇਦ ਡੇਢ ਮਹੀਨਾ ਪਹਿਲਾਂ ਕਥਾ ਕਰਦਿਆਂ ਇੱਦਾਂ ਬੱਚੇ ਖਿਡੌਣੇ ਨਾਲ ਖੇਡ ਰਹੇ ਸੀ, ਅਤੇ ਮੈਂ ਸੋਚ ਰਿਹਾ ਸੀ ਬੈਠਾ, ਜਿਹੜਾ ਬੱਚਾ ਖਿਡੌਣੇ ਨਾਲ ਖੇਡਦਾ ਹੈ ਨਾ, ਤੁਸੀਂ ਉਹਦਾ ਖਿਡੌਣਾ ਖੋ ਕਦੀ ਉਹਦੇ ਕੋਲੋਂ, ਕੀ ਕਰੇਗਾ? ਬੱਚਾ ਖਿਡੌਣੇ ਨਾਲ ਖੇਡ ਲਿਆ ਹੋਵੇ, ਕੀ ਕਰੇਗਾ? ਉਹ ਰੋ ਦੇਵੇਗਾ ਨਾ, ਚੀਕਾਂ ਮਾਰੇਗਾ, ਰੌਲਾ ਪਾਵੇਗਾ। ਤੁਹਾਡੇ ਨਾਲ ਤੁਹਾਡਾ ਬੱਚਾ ਮੌਲ ਵਿੱਚ ਗਿਆ ਅਤੇ ਉੱਥੇ ਉਹਨੇ ਖਿਡੌਣਾ ਵੇਖਿਆ ਅਤੇ ਕਹਿੰਦਾ ਮੈਨੂੰ ਲੈ ਕੇ ਦਿਓ। ਅੱਛਾ, ਉਹ ਬੱਚਾ ਜਦੋਂ 20 ਸਾਲ ਦਾ ਹੋ ਗਿਆ, ਤੁਸੀਂ ਉਹਨੂੰ ਲੈ ਕੇ ਜਾਓ ਅਤੇ ਉਹਨੂੰ ਕਿਹਾ ਪੁੱਤ ਤੈਨੂੰ ਉਹ ਟਰੈਕਟਰ ਲੈ ਕੇ ਦਈਏ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਤੂੰ ਮੰਗਿਆ ਸੀ, ਲਊਗਾ ਉਹ? ਤੁਸੀਂ ਲਓਗੇ? ਕਿਉਂ, ਹੁਣ ਕੀ ਹੋ ਗਿਆ? ਹੁਣ ਆਪਾਂ ਆਖਾਂਗੇ ਨਹੀਂ, 20 ਸਾਲ ਪਹਿਲਾਂ ਇਹ ਖਿਡੌਣਾ ਮੇਰੇ ਲਈ ਕੋਈ ਅਹਿਮੀਅਤ ਰੱਖਦਾ ਸੀ, ਪਰ ਅੱਜ 20 ਸਾਲ ਬਾਅਦ ਇਸ ਖਿਡੌਣੇ ਦੀ ਮੇਰੀ ਜ਼ਿੰਦਗੀ ਵਿੱਚ ਕੋਈ ਵੈਲਿਊ ਨਹੀਂ ਹੈ। ਸਿੱਧੀ ਇਹ ਸਿੱਧਾ ਫਾਰਮੂਲਾ ਹੈ, ਇਹਦੇ ਵਿੱਚ ਕੋਈ ਬਹੁਤਾ ਅਤੇ ਕੋਈ ਗਣਿਤ ਦਾ ਸਵਾਲ ਨਹੀਂ, ਔਖਾ ਹੈਗਾ ਇਹ, ਵੀ ਜਿਹੜੀ ਚੀਜ਼ ਤੁਹਾਡੇ ਲਈ 20 ਸਾਲ ਪਹਿਲਾਂ ਇੰਨੀ ਇੰਪੋਰਟੈਂਸ ਰੱਖਦੀ ਸੀ, ਅੱਜ ਉਹਦੀ ਕੋਈ ਵੈਲਿਊ ਨਹੀਂ ਰਹੀ। ਤੁਹਾਨੂੰ ਮੈਂ ਕਿਹਾ ਦੋ ਖਿਡੌਣੇ ਲੈ ਲਓ, ਚਾਰ ਲੈ ਲਓ, 10 ਲੈ ਲਓ, 15 ਲੈ ਲਓ, ਗੱਲ ਕਰੋ ਕਿੰਨੇ ਚਾਹੀਦੇ ਨੇ। ਆਪਾਂ ਆਖਾਂਗੇ ਨਹੀਂ, ਕੀ ਖਿਡੌਣਾ ਬਦਲ ਗਿਆ? ਵਧਿਆ ਹੀ ਹੋਵੇਗਾ, ਉਹਦੇ ਨਾਲੋਂ ਬੈਟਰੀ ਹੋਵੇਗਾ, ਪਹਿਲਾਂ ਤਾਂ ਮਿੱਟੀ ਦੇ ਵੀ ਹੁੰਦੇ ਸੀ, ਖਿਡੌਣਾ ਵੀ ਵਧੀਆ ਹੈ, ਪਰ ਨਹੀਂ, ਹੁਣ ਤੁਹਾਡਾ ਉਹਦੇ ਨਾਲ। ਫਿਰ ਇਹ ਕੀ ਗਰੰਟੀ ਹੈ ਵੀ ਹੁਣ ਦੀ ਲਾਈਫ ਵਿੱਚ ਜਿਹਨਾਂ ਚੀਜ਼ਾਂ ਨੂੰ ਅਸੀਂ ਇੰਨੀ ਇੰਪੋਰਟੈਂਸ ਦੇਈ ਬੈਠੇ ਹਾਂ, ਅੱਜ ਤੋਂ 20 ਸਾਲ ਬਾਅਦ ਵੀ ਲਾਈਫ ਦੇ ਵਿੱਚ ਉਹ ਚੀਜ਼ਾਂ ਉੱਦਾਂ ਹੀ ਰਹਿਣਗੀਆਂ? ਜੇ ਅੱਜ ਤੋਂ 20 ਸਾਲ ਪਹਿਲਾਂ ਵਾਲੀ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਉਹ ਇੰਪੋਰਟੈਂਸ ਨਹੀਂ ਰੱਖਦੀ, ਤੇ ਜਿਹਨੂੰ ਮੈਂ ਅੱਜ ਬਹੁਤ ਵੱਡੀ ਚੀਜ਼ ਮੰਨ ਕੇ ਬੈਠਾ, ਅੱਜ ਤੋਂ 20 ਸਾਲ ਬਾਅਦ ਮੇਰੀ ਲਾਈਫ ਦੇ ਵਿੱਚ ਉਹ ਚੀਜ਼ ਉਦਾਂ ਰਹੇਗੀ? ਨਹੀਂ, ਫਿਰ ਰੌਣਾ ਕਾਹਦਾ ਹੈ, ਰੌਲਾ ਕਾਹਦਾ ਹੈ ਫਿਰ? ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਮਿੱਟੀ ਸੰਦਾਂ ਜਿਹੜਾ ਪਦਾਰਥ ਹੈ, ਰੱਬ ਨੂੰ ਭੁਲਾ ਕੇ, ਗੁਰੂ ਨੂੰ ਛੱਡ ਕੇ, ਗੁਰੂ ਦੀ ਵਿਚਾਰ ਨੂੰ ਛੱਡ ਕੇ ਜੀਵਨ ਵਿੱਚ, ਇਹ ਤੁਹਾਨੂੰ ਡੋਬ ਦੇਵੇਗਾ। ਹਾਂ, ਖੇਡਣਾ ਤੇ ਹੈ, ਅੱਗੇ ਪੰਕਤੀ ਆਵੇਗੀ ਬਾਣੀ ਦੀ, ਪਰ ਪਹਿਲਾਂ ਮੈਂ ਬਚਨ ਪੂਰਾ ਕਰ ਲਿਆ। ਮਹਾਰਾਜ ਨੇ ਕਿਹਾ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਉ। ਰਾਸ ਦਾ ਮਤਲਬ ਹੁੰਦਾ ਸਾਧ ਸੰਗਤ ਪੂੰਜੀ। ਮੈਂ ਆਪਣੀ ਜ਼ਿੰਦਗੀ ਵਿੱਚ ਮਿੱਟੀ ਦੇ ਮੰਦਰ, ਮਿੱਟੀ ਦੇ ਘਰ, ਸੰਦ ਕੋਈ ਵੀ ਹੋ ਸਕਦਾ, ਅੱਜ ਦੇ ਸਮੇਂ 'ਚ ਤਾਂ ਸੰਦ ਮੋਬਾਈਲ ਫੋਨ ਵੀ ਹੈ, ਸੰਦ ਜਿਹੜਾ ਹੈ, ਹੁਣ ਜਿਹੜਾ ਆਈਫੋਨ ਅੱਜ ਤੋਂ 2 ਸਾਲ ਪਹਿਲਾਂ ਤੁਹਾਡੀ ਜ਼ਿੰਦਗੀ 'ਚ ਬੜੀ ਇੰਪੋਰਟੈਂਸ ਰੱਖਦਾ ਸੀ, ਲਾਈਨਾਂ 'ਚ ਲੱਗ ਲੱਗ ਕੇ ਲਿਆ, ਅੱਜ ਕਿੱਥੇ ਹੈ ਉਹ? ਅੱਜ ਲੈ ਲਓ, ਸਸਤਾ ਵੀ ਹੋ ਗਿਆ, ਕਿਉਂਕਿ ਦੁਨੀਆਂ ਨੇ ਤਾਂ ਇੱਦਾਂ ਹੀ ਚੱਲਣਾ ਹੈ ਨਾ, ਉਹਨੇ ਤਾਂ ਇੱਦਾਂ ਹੀ ਭੜਕਾਉਣਾ ਹੈ, ਤਾਂ ਉਹ ਸਾਡੀਆਂ ਵਾਸ਼ਨਾਵਾਂ ਨੂੰ ਇੱਦਾਂ ਭੜਕਾਉਂਦੇ ਰਹਿੰਦੇ ਨੇ। ਸਮਾਂ ਵਿਆਹ ਗਈ ਚੀਜ਼ ਉਹ ਆਖਿਆ ਹੋ ਇੰਨੀ ਟੋਲੀ ਭੁੱਲੀਅਸ, ਮੈਂ ਇਹਨਾਂ ਦੇ ਵਿੱਚ ਇਹਨਾਂ ਨੂੰ ਟੋਲਦੀ ਟੋਲਦੀ ਕਿਹਨੂੰ ਭੁੱਲ ਬੈਠੀ ਹਾਂ? ਰੱਬ ਨੂੰ ਭੁੱਲ ਬੈਠੀ ਹਾਂ, ਪਤੀ ਨੂੰ ਭੁੱਲ ਬੈਠੀ ਹਾਂ। ਹੋ ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਆਖਿਆ ਕੰਤ ਵਾਹਿਗੁਰੂ ਦੇ ਕੋਲ ਤੇ ਮੈਂ ਕਦੀ ਬੈਠਾ ਹੀ ਨਹੀਂ, ਮੈਂ ਕਿਹਨੂੰ ਲੈ ਕੇ ਬੈਠਾ? ਪਦਾਰਥ ਨੂੰ ਲੈ ਕੇ ਬੈਠਾ। ਮੈਂ ਕਹਿੰਦਾ ਹੁੰਦਾ ਤੁਸੀਂ ਗੁਰਦੁਆਰੇ ਬੈਠੇ ਹੋ, ਤੁਹਾਡੀ ਗੋਦ ਚ ਤੁਹਾਡਾ ਬੱਚਾ ਵੀ ਹੋਵੇ ਨਾ, 2 ਸਾਲ ਦਾ ਸਾਲ ਦਾ, ਤੇ ਚੇਤੇ ਬੱਚੇ ਨੂੰ ਨਾ ਕਰਿਆ ਕਰੋ, ਗੁਰੂ ਨੂੰ ਕਰਿਆ ਕਰੋ, ਚੇਤੇ ਉਹਨੂੰ ਕਰਿਆ ਕਰੋ। ਤੋ ਬਾਬੇ ਨੇ ਆਖਿਆ ਹੁਣ ਮੈਂ ਕੀ ਕਰਦਾ? ਨੀਚੇ ਲੋਇਨ ਕਰ ਰਹੂ, ਹੁਣ ਮੈਂ ਅੱਖਾਂ ਨੀਵੀਆਂ ਕਰ ਲਈਆਂ। ਕਿਧਰੋਂ? ਪਦਾਰਥ ਵਾਲੇ ਬੰਨੇ ਹੋ, ਨਹੀਂ ਇਹ ਚੀਜ਼ ਕੋਈ ਨਹੀਂ ਹੈ, ਕੱਖ ਨਹੀਂ ਹੈ ਪਦਾਰਥ, ਪਰ ਇਹ ਹੋਣਗੀਆਂ ਕਿਵੇਂ? ਲੇ ਸਾਜਨ ਘੱਟ ਮੈਂ ਸੱਜਣ ਨੂੰ ਘੱਟ ਵਿੱਚ ਰੱਖ ਕੇ, ਹਿਰਦੇ ਵਿੱਚ ਰੱਖ ਕੇ। ਵੇਖੋ ਦੋ ਚੀਜ਼ਾਂ, ਬੜੀ ਸਿੱਧੀ ਜੀ ਗੱਲ ਹੈ, ਜਾਂ ਰੱਬ ਜਾਂ ਪਦਾਰਥ, ਜਿਹਦੀ ਚੁਆਇਸ ਕਰ ਲੋਗੇ। ਉਹ ਜਿਵੇਂ ਕਹਿੰਦੇ ਨਾ ਵੀ ਤੁਸੀਂ ਸੂਰਜ ਵੱਲ ਮੂੰਹ ਕਰ ਲਓ, ਪਰਛਾਵਾਂ ਤੁਹਾਡੇ ਪਿੱਛੇ ਆਵੇਗਾ, ਤੁਸੀਂ ਸੂਰਜ ਵੱਲ ਪਿੱਠ ਕਰ ਲਓ ਤੇ ਪਰਛਾਵਾਂ ਤੁਹਾਡੇ ਅੱਗੇ ਅੱਗੇ ਦੌੜ ਜਾਵੇਗਾ। ਸੂਰਜ ਵੱਲ ਮੂੰਹ ਕਰੋ ਪਰਛਾਵਾਂ ਤੁਹਾਡੇ ਪਿੱਛੇ ਹੈ, ਪਰਛਾਵੇਂ ਵੱਲ ਮੂੰਹ ਕਰ ਲਓ ਤੇ ਪਰਛਾਵਾਂ ਤੁਹਾਡੇ ਹੱਥ ਵਿੱਚ ਨਹੀਂ ਆਵੇਗਾ। ਸੂਰਜ ਮੇਰਾ ਗੁਰੂ ਹੈ, ਸੂਰਜ ਮੇਰਾ ਅਕਾਲ ਪੁਰਖ ਹੈ, ਜਿਹਦਾ ਮੂੰਹ ਰੱਬ ਵੱਲੇ ਹੋਵੇ, ਮਾਇਆ ਤੇ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ, ਪੈਸਾ ਤੇ ਉਹਦੇ ਪਿੱਛੇ ਪਿੱਛੇ ਤੁਰਿਆ ਫਿਰਦਾ, ਤੇ ਜਿਹਨੇ ਮੂੰਹ ਘੁਮਾ ਕੇ ਮਾਇਆ ਵਾਲੇ ਬੰਨੇ ਕਰ ਲਿਆ ਤੇ ਗੁਰੂ ਨੂੰ ਵਿਖਾ ਦਿੱਤੀ ਪਿੱਠ ਤੇ ਸੂਰਜ ਵੱਲ ਕਰ ਲਿਆ ਪਿਛਲਾ ਪਾਸਾ, ਤੇ ਇਹਨੂੰ ਜਿੰਨਾ ਪਕੜੋਗੇ ਇਹਨੇ ਹੱਥ ਵਿੱਚ ਨਹੀਂ ਆਉਣਾ, ਖਿਸਕ ਜਾਵੇਗੀ। ਖਿਸਕ ਜਾਂਦੀ ਹੈ ਕਦੀ ਬਿਮਾਰੀ ਦੇ ਰੂਪ ਚ ਖਿਸਕ ਜਾਵੇਗੀ, ਜਦੋਂ ਖਿਸਕਣ ਤੇ ਆਉਂਦਾ ਉਦੋਂ ਏਦਾਂ ਹੀ ਹੁੰਦਾ, ਜਦੋਂ ਖਿਸਕਣ ਤੇ ਆਈ ਰਾਤ ਨੂੰ ਸੁੱਤੇ ਆ ਪਤਾ ਲੱਗਾ ਵੀ ਦਿਨੇ ਦਿਖਿਆ ਹੀ ਨਹੀਂ, ਅੰਧਰਾਤਾ ਹੀ ਹੋ ਗਿਆ, ਲਓ ਖਿਸਕ ਗਈ ਨਾ, ਚਿਹਰੇ ਤੇ ਛੋਟਾ ਜਿਹਾ ਜ਼ਖਮ ਹੋਇਆ। ਤਾਂ ਤੇ ਬਾਬਾ ਜੀ ਕਹਿੰਦੇ ਨੇ ਧਨ ਜੋ ਮਨ ਯਾਰ ਫੁੱਲੜਾ ਨਾਠੀ ਅੜੇ ਦਿਨ ਚਾਰ। ਧਨ ਜੋਬਨ ਜਵਾਨੀ ਤੇ ਫੁੱਲ, ਇਹ ਨੱਠਦਿਆਂ ਕਿਤੇ ਇਹਨਾਂ ਨੂੰ ਭੱਜਦਿਆਂ ਚਿਰ ਲੱਗਦਾ, ਜਵਾਨੀ ਦੇ ਜਾਂਦਿਆਂ ਕੋਈ ਚਿਰ ਲੱਗਦਾ ਬੰਦੇ ਦਾ, ਕਿੰਨੇ ਚਿਰ ਦੀ ਹੁੰਦੀ ਹੈ ਜਵਾਨੀ, ਦਸਾਂ ਸਾਲਾਂ ਦਾ ਤੇ ਬੰਦਾ ਬਾਲਤਨ ਵਿੱਚ ਹੈ, ਬੱਚੇ ਵਿੱਚ ਹੈ। ਇਸ ਗੱਲ ਨੂੰ ਸਮਝ ਲਿਓ ਮੇਰੇ ਨੌਜਵਾਨ ਵੀਰ ਭੈਣ ਬੈਠੇ ਨੇ, ਦਸਾਂ ਸਾਲਾਂ ਦੇ ਤੇ ਆਪਾਂ ਸਾਰੇ ਕੀ ਹਾਂ, ਬੱਚੇ। ਵੀਹਾਂ ਕੁ ਸਾਲਾਂ ਚ ਬੰਦੇ ਨੂੰ ਜਾ ਕੇ ਕੀ ਆਉਂਦੀ, ਹੋਸ਼ ਆਉਂਦੀ, ਤਕਰੀਬਨ ਵੀਹਾਂ ਕੁ ਸਾਲਾਂ ਦਾ ਵੀ ਜਿਹਨੂੰ ਆਪਾਂ ਟੀਨੇਜਰ ਕਹਿੰਦੇ ਹਾਂ, 18-19 ਬਸ। ਹੁਣ ਲਾ ਲਓ ਅੱਗੇ ਵੀ 21 ਸਾਲ ਤੋਂ 30 ਸਾਲ ਤੱਕ ਜਵਾਨੀ ਹੈ, ਕਿੰਨੀ ਜਵਾਨੀ ਹੈ, 10 ਸਾਲ, ਕਿੰਨੀ, 10 ਸਾਲ ਸਿਰਫ। 30 ਸਾਲ ਤੋਂ ਅੱਗੇ ਗੱਲ ਖਿਸਕਣੀ ਸ਼ੁਰੂ ਹੋ ਗਈ ਹੁਣ, ਤੇ ਕਿੱਥੋਂ ਤੱਕ ਖਿਸਕਦੀ ਜਾਵੇਗੀ, 40 ਸਾਲ ਤੱਕ ਖਿਸਕ ਗਈ ਹੈ, ਤੇ 40 ਤੋਂ ਲੈ ਕੇ ਅੱਗੇ 20 ਹੋ ਜਾਣ, 30 ਹੋਵੇ ਤੁਹਾਡੀ ਕਿਸਮਤ ਹੈ, ਉਹ ਬੁਢੇਪਾ ਹੀ ਹੈ। ਤੋ ਜੇ ਅਸੀਂ ਆਪਣੇ ਆਪ ਨੂੰ ਸਵਾਰਦੇ ਨਹੀਂ ਤੇ ਜਵਾਨੀ ਤੇ ਪਾਣੀ ਦੇ ਬੁਲਬਲੇ ਵਾਂਗੂ ਐ ਬੁਢੇਪਾ ਜ਼ਿਆਦਾ ਲੰਮਾ ਹੁੰਦਾ, ਉਨੇ ਔਖੇ ਹੋਵਾਂਗੇ, ਉਨੇ ਔਖੇ ਹੋਵਾਂਗੇ। ਇਹ ਤਾਂ ਨਿਕਲ ਜਾਣੀ, ਨਿਕਲ ਗਈ, ਕਿੰਨਿਆਂ ਦੀ ਨਿਕਲ ਗਈ, 90 ਵਾਲਿਆਂ ਦੀ ਤੇ ਨਿਕਲ ਗਈ, ਹੋਰ ਖਲੋ ਜੋ 27 ਆ ਗਿਆ, ਜਿਹੜੇ 90 ਕੁ ਦੇ ਬੋਰਨ ਨੇ, ਨਿਕਲ ਗਈ। ਤੇ 40 ਸਾਲ ਦੀ ਅਵਸਥਾ ਉਹ ਹੋ ਗਈ, ਨਾ ਆਪਾਂ ਬੁੱਢਿਆਂ ਵਿੱਚ ਤੇ ਨਾ ਆਪਾਂ ਜਵਾਨਾਂ ਵਿੱਚ, ਰਹਿ ਕੀ ਗਿਆ ਪਿੱਛੇ ਫਿਰ। ਤੋ ਸੁੱਖ ਗੁਰੂ ਦੇ ਸ਼ਬਦ ਵਿੱਚ, ਸੁੱਖ ਰੱਬ ਵੱਲ ਮੂੰਹ ਕੀਤਿਆਂ, ਤੇ ਜਿਹਦਾ ਮੂੰਹ ਰੱਬ ਵੱਲ ਹੈ ਮਾਇਆ ਪਿੱਛੇ ਹੈ, ਜਿਹਦੀ ਪਿੱਠ ਰੱਬ ਵੱਲ ਹੈ ਤੇ ਮਾਇਆ ਅੱਗੇ ਹੈ, ਇਹ ਫੜੀ ਨਹੀਂ ਜਾਣੀ। ਤੋ ਬਾਬੇ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਵੀ ਸਭ ਰਸ ਖੇਲੋ ਪੀ ਸੌ, ਆਖਿਆ ਰਸ ਮੈਂ ਸਾਰੇ ਹੀ ਮਾਣਦਾ, ਰਸ ਮੈਂ ਸਾਰੇ ਹੀ ਮਾਣਦਾ, ਰਸਾਂ ਵੱਲੋਂ ਕੋਈ ਕਮੀ ਨਹੀਂ, ਪਰ ਆਪਣੇ ਪਤੀ ਨੂੰ ਨਾਲ ਰੱਖ ਕੇ, ਸਮਝੇ ਬੇਨਤੀ ਨੂੰ, ਰਸ ਸਾਰੇ ਮੰਨਣੇ ਨੇ ਜੀਵਨ ਦੇ, ਪਰ ਰੱਬ ਦੀ ਭੈ ਭਾਵਣੀ ਨੂੰ ਨਾਲ ਰੱਖ ਕੇ। ਸਭ ਰਸ ਖੇਲੋ ਪੀ ਸੌ, ਕਿਸੀ ਲਿਖਾਵੋ ਨਾਹੀ, ਤੇ ਵਿਖਾਵਾ ਨਹੀਂ ਕਰਦਾ ਕਦੀ ਮੈਂ, ਸ਼ੋਸ਼ੇਬਾਜ਼ੀਆਂ ਨਹੀਂ ਕਰਦਾ। ਅੱਜ ਕੱਲ੍ਹ ਸ਼ੋਸ਼ੇਬਾਜ਼ੀਆਂ ਡਰਾਮੇ ਬਹੁਤ ਵੱਧ ਜਾਂਦੇ ਨੇ, ਸੋਸ਼ਲ ਮੀਡੀਆ ਫੇਸਬੁੱਕ ਆ ਗਿਆ ਨਾ, ਡਰਾਮੇ ਜ਼ਿਆਦੇ ਨੇ, ਤੇ ਟਿਕਟੋਕ ਵਾਲੇ ਦੂਜੇ ਤੀਜੇ ਬਥੇਰੇ ਤੁਰੇ ਫਿਰਦੇ ਨੇ, ਹੁਣ ਤੇ ਪਾਗਲ ਕੀਤੇ ਪਏ ਨੇ ਲੋਕਾਂ ਨੇ, ਪਾਗਲ, ਪਾਗਲਾਂ ਦਾ ਨਮੂਨਾ ਵੇਖਣਾ ਹੋਵੇ ਤੇ ਤੁਹਾਨੂੰ ਮਿਲ ਜਾਣਗੇ ਸਾਰੇ ਲੋਕ, ਆਪਣੀਆਂ ਜਨਾਨੀਆਂ ਲੈ ਕੇ ਤੁਰੇ ਫਿਰਦੇ ਨੇ। ਸਿਚੁਏਸ਼ਨ ਵੇਖੋ, ਸਮਾਜ ਦੇ ਹਾਲਾਤ ਵੇਖੋ ਕਿੱਦਾਂ ਦੇ ਬਣ ਗਏ। ਅਸਲ 'ਚ ਉਹ ਜਿਵੇਂ ਵਾਰਿਸ ਸ਼ਾਹ ਕਿ ਬੁੱਲੇ ਸ਼ਾਹ ਦਾ ਇੱਕ ਬੜਾ ਪਿਆਰਾ ਉਹ ਹੈ ਤੇ ਕੋਟੇਸ਼ਨ ਜੀ ਆ, ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਉਹ ਕਹਿੰਦਾ ਵੀ ਵਾਰਿਸ ਸ਼ਾਹ ਲਕੋਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਗੁੜ ਤੁਹਾਡਾ ਆਪਣਾ ਵੀ ਹੋਵੇ ਤੇ ਜੱਗ ਦੇ ਕੋਲੋਂ ਲੁਕੋ ਕੇ ਖਾਣਾ ਚਾਹੀਦਾ, ਆਪਣਾ ਹੀ ਆ ਗੁੜ ਠੀਕ ਹੈ, ਪਰ ਜਗਤ ਕੋਲੋਂ ਲੁਕੋ ਕੇ ਰੱਖੋ, ਸੰਸਾਰ ਕੋਲੋਂ ਲੁਕੋ ਕੇ ਰੱਖੋ, ਹੁਣ ਤੇ ਗੁੜ ਖਿਲ ਰਿਹਾ ਫਿਰਦਾ। ਆਖਿਆ ਸਾਰੇ ਰਸ ਮਾਣਦਾ ਹਾਂ ਮੈਂ ਵੀ, ਪਰ ਕਿਵੇਂ, ਆਪਣੇ ਰੱਬ ਨੂੰ ਨਾਲ ਲੈ ਕੇ। ਸਭ ਰਸ ਖੇਲੋ ਪੀ ਸੌ ਕਿਸੀ ਲਿਖਾਵੋ ਨਾ ਹੀ ਦੱਸਦਾ ਨੀ ਕਿਸੇ ਨੂੰ ਮੈਂ ਰਸ ਸਾਰੇ ਮਾਣਦਾ ਮੈਂ ਪਤੀ ਨੂੰ ਨਾਲ ਰੱਖ ਕੇ ਮੈਂ ਮੰਦਰ ਵੀ ਢਾਉਣਾ ਵੇਖੋ ਗੁਰੂ ਸਾਹਿਬ ਨੇ ਬਾਦਸ਼ਾਹੀਆਂ ਢਾਈਆਂ ਰੱਬ ਨੂੰ ਨਾਲ ਰੱਖ ਕੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪਾਂ ਕਈ ਲਕਬ ਦਿੰਦੇ ਹਾਂ ਨੀਲੇ ਦਾ ਸ਼ਾਹ ਸਵਾਰ ਕਲਗੀਆਂ ਵਾਲਾ ਜ਼ਿੰਦਗੀ ਚ ਰਸ ਉਹਨਾਂ ਵੀ ਸਾਰੇ ਮਾਣੇ ਨੇ ਰੱਬ ਨੂੰ ਨਾਲ ਰੱਖਿਆ ਹੈ ਗੁਰੂ ਨੂੰ ਭੁਲਾਇਆ ਨਹੀਂ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਰਸ ਮਾਣੇ ਨੇ ਪਰ ਰੱਬ ਨੂੰ ਜੀਵਨ ਵਿੱਚੋਂ ਕੱਢਿਆ ਨਹੀਂ ਹੈ ਤਾਂ ਹੀ ਤੇ ਬਾਬੇ ਨੇ ਸਵਾਲ ਕੀਤਾ ਸੀ ਆਖੇ ਪਰ ਤੂੰ ਰਹਿ ਗਿਆ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਬਸ ਕਮੀ ਇੱਥੇ ਹੈ ਤੇ ਤੈਨੂੰ ਰੱਬ ਚੇਤੇ ਨਹੀਂ ਤੈਨੂੰ ਰਸ ਹੀ ਚੇਤੇ ਨੇ ਤੇ ਜਿਹਨੂੰ ਰੱਬ ਭੁੱਲ ਕੇ ਕੇਵਲ ਰਸ ਚੇਤੇ ਹੋਣ ਉਹਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਉਹ ਸਦਾ ਦੁਖੀ ਹੋਵੇਗਾ ਅਗਲਾ ਬਚਨ ਹੈ ਆਖਿਆ ਆਠ ਜਾਮ ਚੌਂਸਠ ਘਰੀ ਅੱਠ ਜਾਮ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਅੱਠ ਪੈਰ ਦਿਨ ਤੇ ਰਾਤ ਦੇ ਕੁੱਲ ਅੱਠ ਪੈਰ ਹੁੰਦੇ ਨੇ ਚਾਰ ਪੈਰ ਦਿਨ ਦੇ ਤੇ ਚਾਰ ਪੈਰ ਰਾਤ ਦੇ ਪਹਿਲਾਂ ਸਮੇਂ ਨੂੰ ਮਾਪਣ ਦੀ ਇਕਾਈ ਸੀ ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਆ ਵਿਸੇ ਤੋਂ ਗੱਲ ਸ਼ੁਰੂ ਹੁੰਦੀ ਸੀ ਵਿਸਿਆਂ ਚਸਿਆਂ ਘੜੀਆਂ ਫਿਰ ਪੈਰ ਆ ਗਏ ਜਿਵੇਂ ਆਪਾਂ ਕਹਿੰਦੇ ਹਾਂ ਸੈਕਿੰਡ ਮਿੰਟ ਆਵਰ ਫਿਰ ਦਿਨ ਹੋ ਗਿਆ ਦਿਨ ਤੇ ਰਾਤ ਹੋ ਗਈ ਤੋ ਇੱਦਾਂ ਕਰਕੇ ਪਹਿਲਾਂ ਸਮੇਂ ਨੂੰ ਇੱਦਾਂ ਮਾਪਿਆ ਜਾਂਦਾ ਸੀ ਤੋ ਮਹਾਰਾਜ ਨੇ ਆਖਿਆ ਆਠ ਜਾਮ ਚੌਂਸਠ ਘਰੀ ਤੋਂ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੈ ਕਿਉਂ ਕਰੋ ਸਭ ਘੱਟ ਦੇਖੋ ਪੀਓ ਆਖਿਆ ਹੁਣ ਦੂਜੇ ਸਵਾਲ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਅੱਖਾਂ ਨੀਵੀਆਂ ਵੀ ਨਹੀਂ ਕਰਦੀ ਕਿਉਂਕਿ ਮੈਂ ਹੁਣ ਸਾਰਿਆਂ 'ਚ ਹੀ ਰੱਬ ਵੇਖਣ ਲੱਗ ਪਈ ਸਾਰਿਆਂ 'ਚ ਹੀ ਰੱਬ ਅਖੀਰਲਾ ਬਚਨ ਹੈ ਸੁਣ ਸਖੀ ਆਖਿਆ ਇਹ ਮੇਰੀ ਸਹੇਲੀ ਭੈਣ ਸੁਣ ਪੀ ਮੈਂ ਜੀਓ ਵਸੈ ਆਖਿਆ ਮੇਰੇ ਪਤੀ ਵਿੱਚ ਮੇਰੀ ਜਿੰਦ ਵੱਸਦੀ ਹੈ ਮੇਰੀ ਜਾਨ ਵੱਸਦੀ ਹੈ ਪੀ ਮੈਂ ਜੀਓ ਵਸੈ ਸੁਣ ਸਖੀ ਪੀ ਮੈਂ ਜੀਓ ਵਸੈ ਜੀ ਮੈਂ ਵਸੈ ਕਿ ਪੀਓ ਆਖਿਆ ਹੁਣ ਸਮਝ ਨਹੀਂ ਲੱਗਦੀ ਵੀ ਪਤੀ ਮੇਰੇ 'ਚ ਵੱਸਦਾ ਕਿ ਮੈਂ ਉਹ 'ਚ ਵੱਸਦੀ ਹਾਂ ਇੱਕਮੇ ਕੀ ਹੋ ਗਏ ਓਤ ਪੋਤ ਹੀ ਹੋ ਗਏ ਓਤ ਪੋਤ ਇੱਕ ਦੂਜੇ ਨਾਲ ਸੁਣ ਸਖੀ ਪੀ ਮੈਂ ਜੀਓ ਵਸੈ ਜੀ ਮੈਂ ਵਸੈ ਕਿ ਪੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਹੁਣ ਤੇ ਕੋਈ ਸਮਝ ਨਹੀਂ ਲੱਗਣ ਡਈ ਵੀ ਮੈਂ ਰੱਬ ਵਿੱਚ ਵੱਸਦਾ ਕਿ ਰੱਬ ਮੇਰੇ ਵਿੱਚ ਵੱਸਦਾ ਇੱਕਮੇ ਕੀ ਹੋ ਗਏ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਉਹਦਾ ਹੀ ਰੂਪ ਹੋ ਗਿਆ ਵੱਖ ਨਹੀਂ ਹੁਣ ਮੈਂ ਏਕ ਜੋਤ ਇਹਨੂੰ ਕਹਿੰਦੇ ਨੇ ਬਾਣੀ ਚ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਆਂ ਅੱਛਾ ਦੋ ਦੀਵੇ ਹੁਣ ਸਾਧ ਸੰਗਤ ਦੋਵਾਂ ਨੂੰ ਅੱਗ ਲੱਗੀ ਹੋਵੇ ਦੀਵੇ ਦੇ ਉੱਤੇ ਲਾਟ ਜਗਦੀ ਹੋਵੇ ਜਦੋਂ ਦੋਵਾਂ ਦੀ ਲਾਟ ਇੱਦਾਂ ਇਕੱਠੀ ਹੋ ਜਾਵੇਗੀ ਦੋਵੇਂ ਲਾਟਾਂ ਇੱਦਾਂ ਜੋੜ ਦਿਓ ਫਿਰ ਤੁਸੀਂ ਪਛਾਣ ਪਾਓਗੇ ਵੀ ਆਹ ਜਿਹੜੀ ਉੱਪਰ ਅੱਗ ਬਲ ਰਹੀ ਹੈ ਇਹਦੀ ਹੈ ਕਿ ਇਹਦੀ ਹੈ ਆਖਿਆ ਸਰੀਰਾਂ ਕਰਕੇ ਵੱਖਰੇ ਹਾਂ ਲਾਟ ਇੱਕੋ ਹੀ ਹੈ ਹੁਣ ਅੰਦਰ ਇਹਨੂੰ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ ਤੋਂ ਗੁਰੂ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਇਹ ਸੀ ਕਬੀਰ ਸਾਹਿਬ ਦੇ 234 35 ਅਤੇ 36 ਨੰਬਰ ਸਲੋਕ ਦੀ ਵਿਚਾਰ ਤਕਰੀਬਨ ਜਿਹੜੇ ਥੋੜ੍ਹੇ ਜਿਹੇ ਸਲੋਕ ਬਾਕੀ ਨੇ ਕੁੱਲ ਸਲੋਕ ਜਿਹੜੇ ਨੇ ਉਹ 243 ਨੇ ਤੋ ਬਾਕੀ ਸਲੋਕਾਂ ਦੀ ਵਿਚਾਰ ਆਉਣ ਵਾਲੇ ਸਮੇਂ 'ਚ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਾਰਦਿਕ ਧੰਨਵਾਦ ਭਾਈ ਗੁਰਸ਼ਰਨ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਭਗਤ ਜੀ ਦੀ ਬਾਣੀ ਦੇ ਵਿੱਚੋਂ ਕਥਾ ਰਾਹੀਂ ਕੁਛ ਸਵਾਰ ਵਿਚਾਰਾਂ ਦੀ ਸਾਂਝ ਸਾਡੇ ਨਾਲ ਕਰਕੇ ਸਾਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਜਿਤਨੇ ਵੀ ਗੁਰੂ ਪਿਆਰੇ ਗੁਰੂ ਪਰਮੇਸ਼ਰ ਦੇ ਨਾਲ ਜੁੜੇ ਪਰਮਾਤਮਾ ਦੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਗੁਰਮੁਖ ਪਿਆਰੇ ਉਹਨਾਂ ਨੇ ਜਿਨੀ ਦੇ ਹਰ ਇੱਕ ਰਸ ਨੂੰ ਮਾਣਿਆ ਕਿਉਂਕਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਕਰੀਏ ਗੁਰੂ ਹਰਗੋਬਿੰਦ ਜੀ ਮਹਾਰਾਜ ਗੱਲ ਕਰੀਏ ਕਰਗੀਆਂ ਲਾਉਂਦੇ ਰਹੇ ਘੋੜੇ ਰੱਖੇ ਉਹਨਾਂ ਨੇ ਸਵਾਰੀਆਂ ਕੀਤੀਆਂ ਹਰ ਤਰ੍ਹਾਂ ਦਾ ਉਹਨਾਂ ਨੇ ਸ਼ਿੰਗਾਰ ਵੀ ਕੀਤਾ ਪਰ ਜਿਹੜੀ ਗੱਲ ਇਹਨਾਂ ਨੇ ਕਹੀ ਨਾ ਉਹਨਾਂ ਨੇ ਗੁਰਮੁਖ ਪਿਆਰੇ ਉਹ ਪਰਮੇਸ਼ਰ ਨੂੰ ਵੱਖ ਨਹੀਂ ਕੀਤਾ ਪਰਮੇਸ਼ਰ ਦੇ ਨਾਲ ਜੁੜੇ ਰਿਹਾ ਅਸੀਂ ਇੱਥੇ ਆ ਵੀ ਇਹ ਰਸਾਂ ਨੂੰ ਜੁੜ ਗਏ ਹਾਂ ਅਤੇ ਪਰਮਾਤਮਾ ਤੋਂ ਅਸੀਂ ਦੂਰ ਹੋ ਗਏ ਸੋ ਇਸ ਕਰਕੇ ਵੱਡਾ ਰਾਜਾ ਜਨਕ ਹੈ ਮਾਇਆ ਵਿੱਚ ਉਹਦਾ ਸੀ ਉਹ ਮਾਇਆ ਵਿੱਚ ਰਹਿੰਦਾ ਹੋਏ ਪਰਮਾਤਮਾ ਦੇ ਨਾਲ ਜੁੜਿਆ ਸੀ ਪਰ ਅਸੀਂ ਦੁਨਿਆਵੀ ਮਾਇਆ 'ਚ ਵਿੱਚ ਖਸਿਤ ਹੋ ਗਏ ਅਤੇ ਉਸ ਪਰਮਾਤਮਾ ਨੂੰ ਭੁੱਲ ਗਏ ਮਹਾਰਾਜ ਕਿਰਪਾ ਕਰੇ ਰਹਿਮਤ ਕਰੇ ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਟਿਕ ਸਕੇ ਅਸੀਂ ਸ਼ਬਦ ਦੇ ਨਾਲ ਜੁੜ ਕੇ, ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜ ਕੇ ਗੁਰੂ ਆਸ਼ਨ ਸਰ ਜੀਵਨ ਬਣਾਉਣ ਦਾ ਯਤਨ ਕਰੀਏ, ਫਿਰ ਬਹੁਤ ਸੌਖਾ ਜੀਵਨ ਹੈ, ਕੋਈ ਦਿੱਕਤਾਂ ਹੀ ਨਹੀਂ ਗੁਰੂ ਪਿਆਰੇ ਹੋ। ਸਤਿਗੁਰ ਇਹਨਾਂ ਨੂੰ ਚੜ੍ਹਦੀ ਕਲਾ ਬਣ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਹੁਣ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਾ ਜਥਾ ਢਾਡੀ ਵਾਰਾਂ 'ਤੇ ਆਸ਼ਰਮ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ, ਕੱਲ੍ਹ ਨੂੰ 3 ਖੰਡ ਪੜ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਸਭ ਨੂੰ ਬੇਨਤੀ ਹੈ 3 ਦਿਨ ਦਰਸ਼ਨ ਦੇਣੇ। ਦੂਸਰੀ ਬੇਨਤੀ ਹੈ, ਜੋ ਅੱਗ ਲੱਗੀ ਹੋਈ ਹੈ, ਤੁਹਾਨੂੰ ਪਤਾ ਬਹੁਤ ਸਾਰੀ BC ਦੇ ਵਿੱਚ ਅੱਗ ਲੱਗੀ ਆ, ਅੱਗ ਦੇ ਨਾਲ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ, ਉਹਨਾਂ ਨੂੰ ਉਠਾਉਣਾ ਪਿਆ ਸ਼ਹਿਰਾਂ ਦੇ ਸ਼ਹਿਰ, ਅਤੇ ਉਹਨਾਂ ਵਾਸਤੇ ਰਾਸ਼ਨ ਪਾਣੀ, ਰਸਤਾ ਵਸਦਾ, ਜੋ ਵੀ ਲੋੜ ਦੀਆਂ ਚੀਜ਼ਾਂ ਨੇ ਉਹਨਾਂ ਦੀ ਜ਼ਰੂਰਤ ਹੈ। ਤੁਸੀਂ ਜੋ ਵੀ ਇਸ ਵਿੱਚ ਹਿੱਸਾ ਪਾ ਸਕਦੇ ਜੇ, ਜ਼ਰੂਰ ਪਾਉਣ ਦੀ ਕਿਰਪਾਲਤਾ ਕਰਿਓ। ਅਗਰ ਨਹੀਂ ਲਿਆ ਕੇ ਦੇਣੀਆਂ ਤਾਂ ਫਿਰ ਤੁਸੀਂ ਮਾਇਆ ਦੇ ਸਕਦੇ ਜੇ, ਇਹ ਮਾਇਆ ਉਹਨਾਂ ਵਾਸਤੇ ਜਿਹੜੀ ਆ ਉਹ ਇਕੱਤਰ ਕੀਤੀ ਜਾਏਗੀ, ਅਤੇ ਉਹਨਾਂ ਦਾ ਸਮਾਨ ਉਹਨਾਂ ਨੂੰ ਦਿੱਤਾ ਜਾਏਗਾ। ਆਪ ਜੀ ਨੂੰ ਬੇਨਤੀ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ਿਸ਼ ਕਰਨਾ। ਸੋ ਆਓ ਹੁਣ ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰਸੰਗ ਤੋਂ ਲੜੀਵਾਰ ਕਥਾ ਸਰਵਣ ਕਰਾ ਕੇ ਗਏ, ਕੁਛ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਜੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗ ਧੰਤਾਂ ਦੇ ਯੋਗ ਹੈ, ਤੁਸੀਂ ਸੇਵਾਵਾਂ ਕਰ ਰਹੇ ਹੋ, ਨਾਮ ਜਪ ਰਹੇ ਹੋ, ਗੁਰੂ ਦੇ ਮੁਬਾਰਕ ਚਰਨਾਂ ਵਿੱਚ ਬੈਠੇ ਹੋ। ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸਾਜ ਕੇ ਇਸ ਮਾਤ ਲੋਕ ਤੇ ਭੇਜਦਾ ਹੈ। 84 ਲੱਖ ਜੂਨਾ ਭਗਤੋਂ ਤੋਂ ਬਾਅਦ ਮਨੁੱਖਾ ਦੇ ਹੀ ਪ੍ਰਾਪਤ ਹੁੰਦੀ ਹੈ। ਦੇਖੋ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਇਹ ਨਿਰਮਲ ਆਤਮਾ ਹੁੰਦੀ ਆ ਉਹ ਬੱਚਾ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਸੰਸਾਰ ਦੇ ਵਿੱਚ ਵਿਚਰਦਾ ਹੈ, ਉਵੇਂ ਉਹਨੂੰ ਉਹੋ ਜਿਹਾ ਪ੍ਰਭਾਵ ਉਹਦੇ ਉੱਪਰ ਪੈਂਦਾ। ਜਦੋਂ ਬੱਚਾ ਜਨਮ ਲੈਂਦਾ, ਕੋਈ ਸ਼ਬਦ ਮੂੰਹ ਦੇ ਵਿੱਚੋਂ ਕਹਿੰਦਾ, ਇਹ ਮੁੱਖ 'ਚੋਂ ਪਹਿਲਾਂ ਮਾਂ ਕਹਿੰਦਾ। ਇਸ ਕਰਕੇ ਜੋ ਬੱਚੇ ਨੂੰ ਸਾਰਾ ਕੁਝ ਸੇਧ ਦੇਣ ਵਾਲੇ ਹੈ, ਉਸ 'ਚ ਗੁਣ ਭਰਨ ਵਾਲੇ ਹੈ, ਉਹਦੇ ਮਾਤਾ ਪਿਤਾ ਹਨ। ਜੇ ਮਾਤਾ ਪਿਤਾ ਗੁਰੂ ਵਾਲੇ ਹੈ ਜਾਂ ਦਾਦਾ ਦਾਦੀ ਗੁਰੂ ਵਾਲੇ ਹੈ, ਇੱਥੋਂ ਫਿਰ ਗੁੜਤੀ ਮਿਲ ਜਾਂਦੀ ਹੈ ਬੱਚੇ ਨੂੰ। ਫਿਰ ਮਾਪੇ ਬੱਚੇ ਨੂੰ ਗੁਰੂ ਘਰ ਲੈ ਕੇ ਆਉਣਗੇ, ਕਿਉਂਕਿ ਨਾਮ ਬਾਣੀ ਦਾ ਜਾਗ ਲੱਗ ਜਾਂਦਾ ਹੈ ਉਸ ਬੱਚੇ ਦੇ ਹਿਰਦੇ ਦੇ ਵਿੱਚ ਹੀ, ਇਹ ਕੰਨਾਂ ਦੇ ਵਿੱਚ ਬਾਣੀ ਦਾ ਰਸ ਪੈਂਦਾ ਹੈ। ਸੋ ਪਿਆਰੇ ਖਾਲਸਾ ਜੀ, ਇਸ ਤਰ੍ਹਾਂ ਉਸ ਬੱਚੇ ਦੇ ਉੱਪਰ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ। ਪਰ ਜੇ ਕਿਤੇ ਮਾਪੇ ਹੀ ਵਿਸਲੇ ਹੋ ਜਾਣ ਵੀ ਬੱਚੇ ਦਾ ਬਚਪਨ ਦਾ ਸਮਾਂ ਹੈ, ਕੋਈ ਨਹੀਂ ਵੱਡਾ ਹੋ ਕੇ ਨਾਮ ਜਪ ਲੂਗਾ, ਫਿਰ ਉਹ ਜਦੋਂ ਵੱਡਾ ਹੁੰਦਾ ਹੈ ਉਹਨੂੰ ਪੜ੍ਹਨੇ ਪਾ ਦਿੱਤਾ ਜਾਂਦਾ ਹੈ, ਫਿਰ ਉਹ ਕੰਮ ਕਾਰ 'ਤੇ ਲੱਗ ਜਾਂਦਾ ਹੈ, ਫਿਰ ਉਹਦਾ ਵਿਆਹ ਕਰ ਦਿੰਦੇ ਆ, ਫਿਰ ਉਹਦੇ ਬੱਚੇ ਹੋ ਜਾਂਦੇ ਆ, ਕਹਿਣਗੇ ਬੁਢੇਪਾ ਆ ਗਿਆ ਉਦੋਂ ਨਾਮ ਜਪ ਲੂਗਾ। ਬੁਢੇਪੇ ਵਿੱਚ ਕਈ ਵਾਰੀ ਕਿਰਿਆ ਨਹੀਂ ਸੋਧੀ ਜਾਂਦੀ, ਉਦੋਂ ਕਿੱਥੋਂ ਨਾਮ ਜਪਿਆ ਜਾਣਾ। ਇਹ ਤਾਂ ਲਗਨਾ ਬਚਪਨ ਦੇ ਵਿੱਚੋਂ ਹੀ ਲੱਗੇ ਤਾਂ ਹੀ ਕਾਮਯਾਬ ਹੋਇਆ ਜਾ ਸਕਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਗੁਣ ਦਿੰਦੇ ਹਾਂ, ਉਹਨਾਂ 'ਚ ਸੰਸਕਾਰ ਭਰਦੇ ਹਾਂ ਦੁਨਿਆਵੀ, ਵੀ ਤੁਸੀਂ ਐਂ ਕਰਨਾ ਏ, ਐਂ ਸੰਸਾਰ ਵਿੱਚ ਬੋਲਣਾ ਏ, ਮਿੱਠਾ ਬੋਲਣਾ ਏ, ਕਿਹਨੂੰ ਫਤਿਹ ਬੁਲਾਉਣੀ ਹੈ, ਕਿਹਨੂੰ ਪੈਰੀ ਹੱਥ ਲਾਉਣੀ, ਨਮਸਕਾਰ ਕਰਨੀ, ਜੋ ਵੀ ਹੈ। ਜਿਹੜੇ ਸਾਡੇ ਗੁਰੂ ਸਾਹਿਬ ਆ, ਜਿਹੜੇ ਗੁਰੂ ਦੇ ਦਰ 'ਤੇ ਆਉਣੇ, ਗੁਰੂ ਸਾਹਿਬ ਸਾਡੇ 'ਤੇ ਬਖਸ਼ਿਸ਼ ਕਰਦਾ ਹੈ, ਇੱਥੋਂ ਸਾਨੂੰ ਰੂਹਾਨੀਅਤ ਔਰ ਦੁਨਿਆਵੀ ਉਹਦੇ ਬਾਰੇ ਪਤਾ ਲੱਗਦਾ ਹੈ। ਸਾਡੇ 4 ਸੰਸਕਾਰ ਹੈ, ਇੱਕ ਤਾਂ ਜਨਮ ਸੰਸਕਾਰ ਹੈ, ਇੱਕ ਅੰਤਮ ਸੰਸਕਾਰ ਹੈ, ਇੱਕ ਆਨੰਦ ਸੰਸਕਾਰ ਹੈ, ਇੱਕ ਅੰਮ੍ਰਿਤ ਸੰਸਕਾਰ ਹੈ। 4 ਸੰਸਕਾਰ ਹਨ ਸਾਡੇ, 2 ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਜਨਮ ਤੇ ਮੌਤ, ਕਿਹਨੂੰ ਕਿਹਦੇ ਘਰੇ ਕਦੋਂ ਭੇਜਣਾ ਹੈ ਔਰ ਕਿਹੜੀ ਅਵਸਥਾ ਵਿੱਚ ਲੈ ਕੇ ਜਾਣਾ ਹੈ, ਉਸ 'ਤੇ ਨਿਰਭਰ ਕਰਦਾ ਹੈ। ਦੇਖੋ ਕਈ ਵਾਰੀ ਸਮਾਂ ਲੰਘ ਜਾਂਦਾ ਹੈ, ਜਾਂ 7-8 ਸਾਲ ਲੰਘ ਜਾਂਦੇ, ਜ਼ਿਆਦਾ ਵੀ ਲੰਘ ਜਾਂਦੇ, ਕਈ ਜੋੜਿਆਂ ਦੇ ਘਰੇ ਔਲਾਦ ਨਹੀਂ ਹੁੰਦੀ ਹੈ, ਕਈਆਂ ਦੇ ਘਰੇ 2-2 ਜਾਂ 4-4 ਜਾਂ 5-5 ਬੱਚੇ ਹੋ ਜਾਂਦੇ ਨੇ, ਇਹ ਤਾਂ ਉਹਦਾ ਨਿਯਮ ਹੈ। ਜਿਹੜੀਆਂ ਦਾਤਾਂ ਦੇਣੀਆਂ ਹਨ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦਾਤਾਂ ਦਿੰਦਾ ਸਾਨੂੰ ਸਾਰਿਆਂ ਨੂੰ, ਇਹ 2 ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਤੀਜਾ ਹੈ ਅੰਮ੍ਰਿਤ, ਜਿਹੜੀ ਅੰਮ੍ਰਿਤ ਦੀ ਦਾਤ ਹੈ, ਅੰਮ੍ਰਿਤ ਸੰਸਕਾਰ ਹੈ ਸਾਡੇ ਉੱਪਰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁੱਟ ਕੁੱਟ ਕੇ ਭਰੇ ਆਪਣੇ ਪਿਆਰੇ ਸਿੱਖਾਂ ਦੇ ਵਿੱਚ, ਕਿਉਂਕਿ ਆਪਦਾ ਰੂਪ ਬਣਾਇਆ ਮਹਾਰਾਜ ਨੇ, ਖੰਡੇ ਬਾਟੇ ਦੀ ਪਹੁਲ ਛਕਾ ਕੇ ਗੁਰੂ ਸਾਹਿਬ ਨੇ ਆਪਣਾ ਰੂਪ ਬਣਾਇਆ। ਕਹਿੰਦੇ ਖਾਲਸਾ ਮੇਰੇ ਰੂਪ ਹੈ, ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ। ਕਈ ਵਾਰੀ ਚਲੋ ਅਵੱਗਿਆ ਹੋ ਜਾਂਦੀ ਹੈ, ਜਦੋਂ ਖੰਡੇ ਬਾਟੇ ਦੀ ਪਹੁਲ ਛਕਦੇ ਹਾਂ, ਉਹ 5 ਪਿਆਰੇ ਕਹਿੰਦੇ ਵੀ ਤੁਸੀਂ ਆਹ ਅਵੱਗਿਆ ਨਹੀਂ ਕਰਨੀ, ਨਹੀਂ ਤੁਸੀਂ ਆਪਣਾ ਨਾ ਤੁਹਾਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਣਾ ਹੈ। ਅੰਮ੍ਰਿਤ ਤਾਂ ਸਦਾ ਹੀ ਅੰਮ੍ਰਿਤ ਹੈ, ਜਿਹੜੀ ਅੰਮ੍ਰਿਤ ਦੀ ਦਾਤ ਮਹਿੰਗੀ ਮਿਲੀ ਹੈ। ਬੰਦਾ ਉਹ ਸਿੱਖ ਉਹ ਦਸੀਆਂ ਹੋਈ ਕ੍ਰੇਤਾਂ ਦੇ ਵਜੇ ਵਿੱਚ ਪੈ ਜਾਵੇ, ਤੂੰ ਆਪ ਭ੍ਰਿਸ਼ਟ ਹੋ ਜਾਂਦਾ, ਆਪ ਉਹ ਭੰਗ ਹੋ ਜਾਂਦਾ। ਇਹ ਅੰਮ੍ਰਿਤ ਆ ਸਦਾ ਹੀ ਅੰਮ੍ਰਿਤ ਰਹਿੰਦਾ। ਅੰਮ੍ਰਿਤ ਜੋ ਮੁਨ ਜਨ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰੂ ਦਾਤਾਂ ਬਖਸ਼ਿਸ਼ ਕਰਦਾ ਹੈ ਅੰਮ੍ਰਿਤ ਦੀਆਂ। ਫਿਰ ਹੈ ਆਨੰਦ, ਆਨੰਦ ਵੀ ਗੁਰੂ ਦੇ ਮੁਬਾਰਕ ਚਾਨਾਂ 'ਚ ਆ ਕੇ ਮਿਲਦਾ ਹੈ। ਜੈਸਾ ਚਲੋ ਆਪਾਂ ਆਨੰਦ ਕਾਰਜ ਕਹਿੰਦੇ ਹਾਂ, ਲੜਕਾ ਔਰ ਲੜਕੀ ਦੇ ਜਦੋਂ ਆਨੰਦ ਕਾਰਜ ਹੁੰਦੇ ਹੈ, ਇੱਕ ਜ਼ਿੰਮੇਦਾਰੀਆਂ ਉਹਨਾਂ ਉੱਪਰ ਭਾਰੀਆਂ ਪੈ ਜਾਂਦੀਆਂ ਹਨ ਵੀ ਤੁਸੀਂ ਹੁਣ ਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਬਾਬਲ ਨੇ
ਆਪਣੀ ਧੀ ਦਾ ਪੱਲਾ ਉਸ ਨੌਜਵਾਨ ਨੂੰ ਫੜਾਉਂਦਾ ਗੁਰੂ ਦੀ ਹਜ਼ੂਰੀ ਵਿੱਚ, ਵੀ ਸਾਰੀ ਉਮਰ ਤੁਸੀਂ ਦੋਵਾਂ ਨੇ ਜਾਂ ਇਹਨੇ ਇਹਦੇ ਦੁੱਖ ਸੁੱਖ ਦਾ ਹਾਮੀ ਰਹਿਣਾ ਹੈ, ਕਿਉਂਕਿ ਏਕ ਜੋ ਜੋਈ ਮੂਰਤੀ ਧਨ ਪਰ ਕਹੀਏ ਸੋਏ। ਗੁਰੂ ਸਾਹਿਬ ਕਿਰਪਾ ਕਰਦਾ, ਦੋ ਤੋਂ ਇੱਕ ਹੋਏ, ਆਤਮਾ ਪਰਮਾਤਮਾ ਦਾ ਰੂਪ ਹੈ। ਇਹ ਜਿਹੜੀਆਂ ਬਖਸ਼ਿਸ਼ਾਂ ਹਨ, ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਏ, ਆਪਣੇ ਸਿੱਖਾਂ ਨੂੰ ਦਾਤਾਂ ਮਹਿੰਗੀਆਂ ਬਖਸ਼ਦਾ ਏ। ਹੁਣ ਬਾਜਾਂ ਵਾਲੇ ਦੀ ਇਹ ਦਾਤ ਹੈ ਜੋ ਸਾਨੂੰ ਬਖਸ਼ੀ ਹੈ, ਖੰਡੇ ਬਾਟੇ ਦੀ ਪਹੁਲ। ਮਰ ਜੀਵੜੇ ਯੋਧੇ ਪੈਦਾ ਕੀਤੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਪਿੰਗਲਿਆਂ ਨੂੰ ਪਹਾੜ ਚੜਾਤਾ। ਦੇਖੋ ਤੱਕੜੀ ਤੋਲਣ ਵਾਲੇ ਦੇ ਹੱਥ ਤੇਗ ਫੜਾਤੀ ਮਹਾਰਾਜ ਨੇ, ਜਿਹਨੇ ਕਿਤੇ ਰਾਸ਼ਨ ਤੋਲਿਆ ਸੀਗਾ ਉਹਦੇ ਹੱਥ ਤੇਗ ਫੜਾਤੀ ਹੈ। ਜਦੋਂ ਇਕੱਠੇ ਕੀਤੇ ਨਾ, ਦਇਆ ਧਰਮ ਸਾਹਿਬ ਹਿੰਮਤ ਮੁਹਕਮ ਸਾਰੇ ਇਕੱਠੇ ਕਰਤੇ ਆ, ਪੰਜੇ ਜਾਣੇ ਵੱਖੋ ਵੱਖ ਜਾਤੀਆਂ ਦੇ ਲੈ ਕੇ, ਔਰ ਇੱਕ ਸੁਪਰੀਮ ਕੋਰਟ ਬਣਾਤੀ ਹੈ, ਉਹਨਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿੱਤਾ ਹੈ, ਔਰ ਆਪ ਉਹਨਾਂ ਤੋਂ ਖੰਡੇ ਬਾਟੇ ਦੀ ਪਹੁੰਚ ਛੱਕ ਕੇ ਮਹਾਰਾਜ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਹੈ। ਜੰਗਾਂ ਤਾਂ ਉਦੋਂ ਪਹਿਲਾਂ ਵੀ ਹੋਈਆਂ ਸੀਗੀਆਂ, ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਤੋਂ ਪਹਿਲਾਂ ਵੀ ਜੰਗਾਂ ਹੋਈਆਂ। ਮਹਾਰਾਜ ਨੇ ਕਿਰਪਾ ਕੀਤੀ ਹੈ, ਆਮ ਇਨਸਾਨ ਜਾਂ ਆਮ ਸਿੱਖ ਜਾਨਵਰਾਂ ਨਾਲ ਨਹੀਂ ਲੜ ਸਕਦਾ। ਬਾਜਾਂ ਵਾਲੇ ਸਤਿਗੁਰੂ ਨੇ ਭਾਈ ਬਚਿੱਤਰ ਸਿੰਘ ਵਰਗਿਆਂ ਦੇ ਕਿਰਪਾ ਕਰਕੇ ਹਾਥੀ ਦੇ ਨਾਲ ਲੜਾਇਆ, ਇਹ ਦਾਤਾਂ ਹੀ ਹਨ। ਕਿਉਂਕਿ ਸਿੱਖ ਬਣ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ। ਭਾਈ ਜੋਗਾ ਆਇਆ ਸੀ ਮਹਾਰਾਜ ਦੇ ਕੋਲੇ, ਪੰਜ ਸਾਲ ਦਾ ਬੱਚਾ, ਉਹ ਕਹਿੰਦਾ ਮਹਾਰਾਜ ਮੇਰਾ ਨਾਂ ਹੈ ਜੋਗਾ ਤੇ ਅੱਜ ਤੋਂ ਮੈਂ ਹਾਂ ਵੀ ਤੁਹਾਡੇ ਜੋਗਾ, ਤੁਹਾਡੇ ਚਾਰ ਪੁੱਤਾਂ ਚਾਹੁੰਦਾ, ਪੰਜਵਾਂ ਪੁੱਤ ਮੈਨੂੰ ਤੁਸੀਂ ਆਪਦਾ ਬਣਾ ਲਓ, ਮੈਨੂੰ ਨਵਾਜਿਓ, ਮੈਂ ਤੇ ਕਿਰਪਾ ਕਰਿਓ, ਮੈਨੂੰ ਪੰਜੇ ਬਾਣੀਆਂ ਦਾ ਨਿਤਨੇਮ ਸਿਖਾਇਓ, ਤੀਰ ਤਲਵਾਰ।

ਤੈਨੂੰ ਤੇਰੇ ਮਾਤਾ ਪਿਤਾ ਯਾਦ ਆਉਣਗੇ ਉਦੋਂ ਤੈਨੂੰ ਇੱਥੇ ਕਿਸੇ ਨੇ ਪਦਾਰਥ ਪਕਾ ਕੇ ਨਹੀਂ ਦੇਣੇ, ਰੁੱਖੀ ਸੁੱਖੀ ਖਾ ਕੇ ਤੂੰ ਆਪਣਾ ਜੀਵਨ ਬਤੀਤ ਕਰਨਾ। ਜੇ ਜਾਣਾ ਤਾਂ ਤੂੰ ਹੁਣ ਜਾ, ਕਿਉਂਕਿ ਨਵਾਂ ਉਹ ਬੱਚਾ ਹੈ, ਨਵਾਂ ਸਿੱਖ ਹੈ। ਗੁਰੂ ਸਾਹਿਬ ਢੋ ਢੋ ਕੇ ਹਰੇਕ ਸਿੱਖ ਨੂੰ ਦੇਖਦੇ ਹੈ, ਔਰ ਜਦੋਂ ਗੁਰੂ ਦੇ ਸਪੁਰਦ ਹੋ ਗਏ ਤੇ ਗੁਰੂ ਸਾਹਿਬ ਨੇ ਐਨ 22 ਕੈਰਟ ਖਰਾ ਸਿਉਣਾ ਬਣਾਤਾ ਆਪਣੇ ਸਿੱਖਾਂ ਨੂੰ, ਆਪਣੇ ਸਿੰਘਾਂ ਨੂੰ ਜਦੋਂ ਸਾਜਿਆ ਵੀ ਮੇਰੇ ਜਿਹੜੇ ਸਿੰਘ ਸੂਰਮੇ ਬਹਾਦਰ ਹਨ ਇਹ ਕਿਸੇ ਤੋਂ ਘੱਟ ਨਾ ਰਹਿ ਜਾਣ, ਕਿਰਪਾ ਕੀਤੀ ਹੈ ਸਾਹਿਬ। ਅੱਜ ਮੈਂ ਤੇਰੀ ਤਸਵੀਰ ਵੇਖੀ, ਉਹ ਨੀ ਲੱਗੀ ਜਿਹੜੀ ਦੀਵਾਰ ਉੱਤੇ, ਤੇਰੇ ਜਿਗਰ ਦੇ ਟੁਕੜੇ ਖਾਲਸੇ ਜਿਹੜੀ ਟੰਗੀ ਹੈ ਨੈਣਾ ਦੀ ਧਾਰ ਉੱਤੇ, ਜਿਹੜੀ ਰੁੱਤ ਬਹਾਰ ਦੀ ਤੂੰ ਲਿਆਂਦੀ, ਮੁੜ ਕੇ ਆਈ ਨੀ ਕਿਸੇ ਗੁਲਜ਼ਾਰ ਉੱਤੇ, ਬਖਸ਼ੀ ਅਮਰ ਜਵਾਨੀ ਤੇ ਖਾਲਸੇ ਨੂੰ ਆਉਣ ਦਿੱਤੀ ਨੀ ਜਿਹੜੀ ਜੁਝਾਰ ਉੱਤੇ। ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਚਾਰੇ ਜਾਣੇ ਦੇਸ਼ ਤੋਂ ਵਾਰਤੇ ਹੈ, ਸੈਂਕੜੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਹਨ, ਸਾਰਾ ਪਰਿਵਾਰ ਵਾਰਿਆ ਏ, ਪਰ ਫੇਰ ਵੀ ਮਹਾਰਾਜ ਨੇ ਨੇਤਰਾਂ ਚੋਂ ਹੰਝੂ ਨਹੀਂ ਕੇਰੇ, ਉਸ ਕਰਤਾਰ ਦਾ ਭਾਣਾ ਮੰਨਿਆ ਏ। ਔਰ ਸਿੱਖਾਂ ਵਾਸਤੇ, ਸਿੰਘਾਂ ਵਾਸਤੇ ਉਪਦੇਸ਼ ਇਹੀ ਹੈ ਵੀ ਗੱਲਾਂ ਬਾਤਾਂ ਨਾਲ ਖਾਲਸਾ ਨਹੀਂ ਕਹਾਇਆ ਜਾਂਦਾ ਗਿਆ, ਇਹ ਤਾਂ ਅੰਦਰੋਂ ਗੁਰੂ ਸਾਹਿਬ ਕਿਰਪਾ ਕਰਦਾ ਫੇਰ ਖਾਲਸਾ ਬਣਿਆ ਜਾਂਦਾ। ਲੋਕ ਕਾਬਰਚ ਨਾਲ ਸਰਵਣ ਕਰਿਓ ਬਈ, ਸਿੱਖ ਬਣਨ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ, ਸਾਥੀ ਓਮਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾ

ਪਿਆਰੇ ਖਾਲਸਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਹੈ, ਉਹਨਾਂ ਨੂੰ 1716 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ। ਕਿਉਂਕਿ 700 ਸਿੰਘ ਉਹ ਗੁਰਦਾਸ ਗੜੀ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿੰਨੇ ਮਹੀਨੇ ਘੇਰਾ ਪਿਆ ਰੱਖਿਆ, ਸਬਰ ਸੰਤੋਖ ਹੱਦੀ ਹੋ ਗਈ ਹੈ। ਉਹ ਜ਼ਾਲਮਾਂ ਨੇ ਘੇਰਾ ਪਾਈ ਰੱਖਿਆ, 700 ਸਿੱਖ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਗਏ। ਜੋ ਦਿੱਲੀ ਦਾ ਬਾਦਸ਼ਾਹ ਹੈ, ਮੁਸਲਮਾਨ ਬਾਦਸ਼ਾਹ ਫਰਕ ਸ਼ਹਿਰ ਦੇ ਕੋਲੇ, ਕਿਸੇ ਨੇ ਜਾ ਕੇ ਦੱਸੀ ਆ ਕਿ ਬੰਦਾ ਸਿੰਘ ਬਹਾਦਰ ਫੜਿਆ ਗਿਆ, ਨਾਲ 700 ਸਿੰਘ ਵੀ ਲੈ ਕੇ ਆਉਂਦੇ। ਉਹ ਜਿਹਨੇ ਨਾਂ ਦੱਸਿਆ ਨਾ, ਉਹਨੇ ਉਹਦਾ ਨਾਂ ਰੱਖਤਾ ਖੁਸ਼ਖਬਰੀ ਖਾਂ, ਕਹਿੰਦਾ ਤੂੰ ਖੁਸ਼ਖਬਰੀ ਦਿੱਤੀ ਆ ਮੈਨੂੰ। ਸੋ ਫਿਰ ਉਹਨਾਂ ਦੀ ਸ਼ਹਾਦਤ ਹੋਈ ਹੈ ਤੇ ਬੰਦਾ ਸਿੰਘ ਬਹਾਦਰ ਦੇ 4.25 ਸਾਲ ਦਾ ਜੋ ਬੱਚਾ ਅਜੇ ਸਿੰਘ ਹੈ, ਉਹਦਾ ਦਿਲ ਕੱਢ ਕੇ ਸ਼ਹੀਦ ਕਰਕੇ, ਕੋਹ ਕੋਹ ਕੇ ਦਿਲ ਕੱਢ ਕੇ ਮੂੰਹ ਦੇ ਵਿੱਚ ਥੁੰਨਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ। ਕਿੱਡੇ ਉਹ ਜ਼ਾਲਮ ਹੋਣਗੇ ਜਿਨ੍ਹਾਂ ਨੇ ਸਿੰਘਾਂ ਨੂੰ ਹੱਥਿਆਂ ਨੂੰ ਰੋਜ਼ ਖਤਮ ਕਰਦੇ ਸੀਗੇ ਰੋਜ਼। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਸਿੰਘ ਸਨ, ਸਿੰਘਾਂ ਦੀਆਂ 12 ਮਿਸਲਾਂ ਬਣ ਗਈਆਂ, 12 ਮੁਖੀ ਬਣ ਗਏ ਆ, ਉਹ ਵੰਡੇ ਗਏ ਹਨ ਵੱਖੋ ਵੱਖਰੇ, ਉਹ ਵੰਡੇ ਗਏ ਹੈ। ਜਿਹੜਾ ਸੀਗਾ 1726 ਦੇ ਵਿੱਚ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਦਾ, ਉਦੋਂ ਪਹਿਲਾਂ ਇਹਦਾ ਪਿਤਾ ਸੀਗਾ ਅਬਦੁਲ ਸਮੁੰਦ ਖਾਨ। ਅਬਦੁਲ ਸਮੁੰਦ ਖਾਨ ਨੇ ਕਿਹੜਾ ਘੱਟ ਕੀਤੀ ਹੈ, ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਹੇ ਹੈ ਵੀ ਜੇ ਸਿੱਖਾਂ ਦੇ ਬਾਰੇ ਦੱਸੂਗਾ ਜਾਂ ਗ੍ਰਿਫਤਾਰ ਕਰਾਊਗਾ ਜਾਂ ਸਿਰ ਲੈ ਕੇ ਆਊਗਾ, ਉਹਨਾਂ ਨੂੰ ਬੜੇ ਬੜੇ ਇਨਾਮ ਦਿੱਤੇ ਗਏ ਹੈ। ਅਬਦੁਲ ਸਮੁੰਦ ਖਾਨ ਦੀ ਮੌਤ ਤੋਂ ਬਾਅਦ ਜ਼ਕਰੀਆ ਖਾਨ 1726 ਦੇ ਵਿੱਚ ਲਾਹੌਰ ਦਾ ਗਵਰਨਰ ਬਣਦਾ। ਸਭ ਤੋਂ ਜ਼ਾਲਮ ਗਵਰਨਰ ਇਹ ਹੈ ਜ਼ਕਰੀਆ ਖਾਨ। ਜਿਹੜੇ ਸਿੰਘ ਹੈ ਉਹ ਲੁਕ ਛਿਪ ਕੇ ਆਪਣਾ ਜ਼ਿੰਦਗੀ ਬਤੀਤ ਕਰ ਰਹੇ ਹੈ, 12 ਮਿਸਲਾਂ ਵਿੱਚ ਵੰਡੇ ਗਏ ਆ, 12 ਉਹਨਾਂ ਦੇ ਮੁਖੀ ਹੈ, ਕਈ ਤਾਂ ਲੱਖੀ ਜੰਗਲ ਦੇ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਹੈ, ਕਈ ਰੇਗਿਸਤਾਨ ਚਲੇ ਗਏ ਹੈ ਤੇ ਕਈ ਦੂਨ ਦੇ ਇਲਾਕੇ ਵਿੱਚ ਚਲੇ ਗਏ ਹੈ, ਜੰਗਲਾਂ ਦੇ ਵਿੱਚ ਇਹ ਰੈਣ ਬਸੇਰਾ ਕਰਦੇ ਹੈ, ਲਿਆਉਂਦੇ ਆ ਲੁੱਟ ਖੋਹ ਕਰਕੇ, ਉਹਦੇ ਨਾਲ ਗੁਜ਼ਾਰਾ ਕਰਦੇ ਆ। ਕਹਿੰਦੇ ਲੁੱਟਾਂ ਖੋਹਾਂ ਕਰਨੀਆਂ ਪੈਣੀਆਂ ਏ, ਮਰਨ ਨਾਲੋਂ, ਭੁੱਖੇ ਮਰਨ ਨਾਲੋਂ ਜਾਂ ਗ੍ਰਿਫਤਾਰ ਹੋ ਕੇ ਮਰਾਂਗੇ, ਸਿਰਾਂ ਦੇ ਮੁੱਲ ਪੈ ਰਹੇ ਹੈ, ਚੱਪੇ ਚੱਪੇ ਤੇ ਬੈਠੇ ਹਨ ਜ਼ਾਲਮ, ਉਹ ਖਬਰਾਂ ਦੇ ਰਹੇ ਹੈ। ਸੋ ਪਿਆਰੇ ਖਾਲਸਾ ਜੀ, ਆਏ ਆਪਣਾ ਸਿੰਘਾਂ ਦੇ ਨਾਲ ਉਸ ਸਮੇਂ ਬੜੇ ਮਾੜੇ ਹਾਲਾਤ ਬਣੇ ਹੋਏ ਹਨ, ਕੋਈ ਉਹਨਾਂ ਨੂੰ ਚੰਗਾ ਲੀਡਰ ਚੰਗਾ ਮੁਖੀ ਉਹ ਨਹੀਂ ਮਿਲ ਰਿਹਾ ਜਿਹੜਾ ਖਾਲਸੇ ਨੂੰ ਇੱਕ ਥਾਂ ਇਕੱਠਾ ਕਰਕੇ ਕੋਈ ਜਸ਼ਨ ਮਨਾ ਲਵੇ। ਭਾਈ ਮਣੀ ਸਿੰਘ ਜੀ ਜੋ ਮੁਖੀ ਥਾਪੇ ਸੀਗੇ ਮਾਤਾ ਸੁੰਦਰ ਕੌਰ ਜੀਆਂ ਨੇ, ਭਾਈ ਮਣੀ ਸਿੰਘ ਜੀਆਂ ਤੋਂ ਦਮਦਮੀ ਬੀੜ ਬਾਜਾਂ ਵਾਲੇ ਸਤਿਗੁਰਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਾਈ ਹੈ ਤੇ ਗ੍ਰੰਥੀ ਸਾਜਿਆ ਹੈ, ਉਹਨਾਂ ਨੂੰ ਸੇਵਾ ਸੰਭਾਲ ਬਖਸ਼ੀ ਹੈ ਮਾਤਾ ਸੁੰਦਰ ਕੌਰ ਜੀਆਂ ਨੇ ਕਿ ਤੁਸੀਂ ਜਾਓ ਅੰਮ੍ਰਿਤਸਰ। ਭਾਈ ਮਣੀ ਸਿੰਘ ਜੀ ਅੰਮ੍ਰਿਤਸਰ ਆਉਂਦੇ ਹੈ। ਭਾਈ ਮਣੀ ਸਿੰਘ ਜੀ ਦਾ ਜੇ ਜੀਵਨ ਕਾਲ ਦੇਖੀਏ ਨਾ, ਇਹਨਾਂ ਦੇ ਵੱਡੇ ਵਡੇਰੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਜੁੜੇ ਹੋਏ, ਇਹਨਾਂ ਦੇ ਭਾਈ ਮਣੀ ਸਿੰਘ ਜੀਆਂ ਦੇ ਦਾਦਾ ਜੀ ਭਾਈ ਬੱਲੂ ਜੀ, ਜੋ ਅੰਮ੍ਰਿਤਸਰ ਪਹਿਲੀ ਜੰਗ ਹੋਈ ਹੈ ਨਾ, ਛੇਵੇਂ ਪਾਤਸ਼ਾਹ ਦੀ ਪਹਿਲੀ ਜੰਗ ਅੰਮ੍ਰਿਤਸਰ ਦੀ ਹੋਈ ਹੈ, ਭਾਈ ਬੱਲੂ ਜੀ ਉਸ ਜੰਗ ਵਿੱਚ ਸ਼ਹੀਦ ਹੋਏ ਹੈ, ਸ਼ਹੀਦੀ ਦਾ ਜਾਮ ਪੀਤਾ ਹੈ ਉਹਨਾਂ ਨੇ। ਸੋ ਪਿਆਰੇ ਖਾਲਸਾ ਜੀ, ਭਾਈ ਮਣੀ ਸਿੰਘ ਦਾ ਪਹਿਲਾ ਨਾਮ ਸੀਗਾ ਭਾਈ ਮਣੀ ਰਾਮ। 1644 ਨੂੰ ਇਹਨਾਂ ਦਾ ਜਨਮ ਹੋਇਆ ਅਲੀਪੁਰ ਦੇ ਵਿੱਚ, ਮਾਤਾ ਮਦਰੀ ਜੀ ਪਿਤਾ ਮਾਈ ਦਾਸ, ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ। ਇਹ 12 ਭਰਾ ਸਨ, ਭਾਈ ਮਣੀ ਸਿੰਘ ਜੀ ਹੁਣੀ 12 ਭਰਾ। ਸੋ ਪਿਆਰੇ ਖਾਲਸਾ ਜੀ, ਆਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ ਮਾਤਾ ਮਦਰੀ ਜੀ ਤੇ ਪਿਤਾ ਮਾਈ ਦਾਸ ਲੈ ਕੇ ਆਏ ਆਪਣੇ ਬੱਚੇ ਨੂੰ, ਮਣੀ ਰਾਮ ਸੀਗਾ। ਗੁਰੂ ਸਾਹਿਬ ਨੇ ਨਵਾਜਿਆ, ਕਿਰਪਾ ਕੀਤੀ ਹੈ। ਦੇਖੋ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਫਿਰ ਨੌਵੇਂ ਪਾਤਸ਼ਾਹ,
ਫਿਰ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਾਜਾਂ ਵਾਲੇ ਸਤਿਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਕੇ ਮਣੀ ਰਾਮ ਤੋਂ ਭਾਈ ਮਣੀਏ ਤੋਂ ਭਾਈ ਮਣੀ ਸਿੰਘ ਬਣੇ। ਭਾਈ ਮਣੀ ਸਿੰਘ ਜੀ ਆਂਦੇ ਕਹਿੰਦੇ ਦਸ ਪੁੱਤਰ ਜਦੋਂ ਖੰਡੇ ਬਾਟੇ ਦੀ ਪੌਲ ਆਪ ਛਕੀ ਤੇ ਆਪਣੇ ਪੁੱਤਰਾਂ ਨੂੰ ਵੀ ਛਕਾਈ ਤੇ ਪੰਜ ਪੁੱਤਰ ਉਸੇ ਵੇਲੇ ਗੁਰੂ ਸਾਹਿਬ ਦੀ ਭੇਟਾ ਕਰਦੇ ਹੈ, ਕਹਿੰਦੇ ਮਹਾਰਾਜ ਇਹ ਤੁਹਾਡੀ ਭੇਟਾ ਹੈ, ਤੁਸੀਂ ਮੈਨੂੰ ਬਖਸ਼ੇ ਹਨ, ਇਹ ਮੈਂ ਤੁਹਾਡੀ ਭੇਟਾ ਕਰ ਰਿਹਾ। ਭਾਈ ਬਚਿੱਤਰ ਸਿੰਘ ਵਰਗੇ, ਭਾਈ ਉਦੇ ਸਿੰਘ ਵਰਗੇ, ਭਾਈ ਅਣਕ, ਭਾਈ ਅਜੈ ਵਰਗੇ ਪੰਜ ਪੁੱਤ ਭਾਈ ਮਣੀ ਸਿੰਘ ਜੀ ਨੇ ਬਾਜਾਂ ਵਾਲੇ ਗੁਰੂ ਨੂੰ ਬਖਸ਼ ਦੇ, ਕਹਿੰਦੇ ਤੁਹਾਡੀ ਤੁਸੀਂ ਰੱਖੋ ਜੀ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰੋ। ਉਹ ਭਾਈ ਬਚਿੱਤਰ ਸਿੰਘ ਹੁਣ ਜਿਹਨਾਂ ਨੇ ਕਿਤੇ ਹਾਥੀਆਂ ਦਾ ਮੁਕਾਬਲਾ ਕੀਤਾ, ਭਾਈ ਉਦੇ ਸਿੰਘ ਨੇ ਕੇਸਰੀ ਹੰਕਾਰੀ ਦਾ ਸੀਸ ਵੱਢਿਆ ਹੈ। ਸੋ ਇਹਨਾਂ ਦੀ ਬਹੁਤ ਮਹਾਨ ਕੁਰਬਾਨੀ ਹੈ। ਜਦ ਆਨੰਦਪੁਰ ਦਾ ਕਿਲ੍ਹਾ ਛੱਡਿਆ ਤੇ ਸਰਸਾ ਦੇ ਘਾਟ ਤੇ ਜੰਗ ਹੋਇਆ ਤੇ ਭਾਈ ਮਣੀ ਸਿੰਘ ਦੀ ਡਿਊਟੀ ਲਾਈ ਗੁਰੂ ਸਾਹਿਬ ਨੇ, ਗੁਰੂ ਦੇ ਮਹਿਲ ਭਾਈ ਮਣੀ ਸਿੰਘ ਜੀ ਦਿੱਲੀ ਲੈ ਕੇ ਗਏ। ਇਹਨਾਂ ਦਾ ਸਹੁਰਾ ਲੱਖੀ ਸ਼ਾਹ ਬਨਜਾਰਾ, ਉਹ ਬੜਾ ਤਕੜਾ ਅਮੀਰ ਭਾਈ ਲੱਖੀ ਸ਼ਾਹ ਬਨਜਾਰਾ ਤੇ ਭਾਈ ਮੱਖਣ ਸ਼ਾਹ ਲੁਹਾਣਾ ਉਸ ਸਮੇਂ ਦੇ ਅਬਾਨੀ ਤੇ ਅਡਾਨੀ, ਜਿਵੇਂ ਹੁਣ ਅਮੀਰ ਹੈ ਜਾਂ ਕੋਈ ਹੋਰ ਅਮੀਰ ਹੋਊਗਾ ਦੇਸ਼ ਦੇ ਵਿੱਚ, ਇੰਨੇ ਉਹ ਅਮੀਰ ਸੀਗੇ ਮੱਖਣ ਸ਼ਾਹ ਲਵਾਣਾ ਤੇ ਭਾਈ ਲੱਖੀ ਸ਼ਾਹ ਬਨਜਾਰਾ, ਔਰ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ, ਗੁਰੂ ਨਾਨਕ ਨੂੰ ਨਮਸਤਕ ਹੋਣ ਵਾਲੇ। ਸੋ ਪਿਆਰੇ ਖਾਲਸਾ ਜੀ, ਮਹਾਨ ਸਵਾਵਾਂ ਭਾਈ ਮਣੀ ਸਿੰਘ ਜੀ ਨੇ ਕੀਤੀਆਂ ਹਨ। ਹੁਣ ਅੰਮ੍ਰਿਤਸਰ ਦੀ ਸਾਂਭ ਸੇਵਾ ਦਾ ਜੋ ਜ਼ਿੰਮੇਦਾਰੀ ਹੈ ਭਾਈ ਮਣੀ ਸਿੰਘ ਜੀ ਨੂੰ ਬਖਸ਼ੀ ਹੈ। ਭਾਈ ਮਣੀ ਸਿੰਘ ਜੀ ਕਹਿ ਰਿਹਾ ਹੈ ਕਿ ਅੱਗੇ ਆ ਰਿਹਾ ਹੈ ਦੀਵਾਲੀ ਦਾ ਤਿਉਹਾਰ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਤਾਂ ਵਿਸਾਖੀ ਤੇ ਸਰਬੱਤ ਖਾਲਸਾ ਸੰਗਤ ਇਕੱਠੀ ਹੁੰਦੀ ਜਾਂ ਇੱਕ ਦੀਵਾਲੀ ਤੇ ਹੁੰਦੀ। 1734 ਈਸਵੀ ਦਾ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਇਹਨੇ ਅੰਮ੍ਰਿਤਸਰ ਦੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਜ਼ਕਰੀਆ ਖਾਨ ਜੋ ਲਾਹੌਰ ਦਾ ਗਵਰਨਰ ਹੈ ਉਹਦੇ ਕੋਲੇ ਜਾ ਕੇ ਇੱਕ ਬੇਨਤੀ ਕਰਦੇ ਹੈ, ਕਹਿੰਦੇ ਜਿਹੜੀ 1734 ਨੂੰ ਦੀਵਾਲੀ ਆ ਰਹੀ ਹੈ ਉਹਦੇ ਉੱਪਰ ਅਸੀਂ ਸਰਬੱਤ ਖਾਲਸਾ ਬੁਲਾਉਣਾ ਚਾਹੁੰਦੇ ਹਾਂ, ਖਾਲਸੇ ਨੂੰ ਇਕੱਠਾ ਕਰਨਾ ਚਾਹੁੰਦੇ ਹੈ। ਭਾਈ ਮਣੀ ਸਿੰਘ ਜੀ ਨੇ ਇਹ ਜਾ ਕੇ ਮੰਗ ਰੱਖਤੀ ਹੈ। ਉੱਥੇ ਕਾਜੀ ਅਬਦੁਲ ਰਜ਼ਾਕ ਤੇ ਲਖਪਤ ਰਾਏ ਬੈਠੇ ਹਨ। ਜਿਵੇਂ ਭਾਈ ਮਣੀ ਸਿੰਘ ਜੀ ਜ਼ਕਰੀਆ ਖਾਨ ਨੂੰ ਕਹਿੰਦਾ ਹੈ ਕਿ ਸਾਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਸਰਬੱਤ ਖਾਲਸਾ ਬਣਾਉਣ ਵਾਸਤੇ ਤੁਸੀਂ ਮਨਜ਼ੂਰੀ ਦਿਓ, ਇਹਨਾਂ ਨੇ ਘੁਸਰਮੁਸਰ ਕੀਤੀ ਹੈ, ਮੀਟਿੰਗ ਬੁਲਾਈ ਹੈ, ਕਹਿੰਦੇ ਜੀ ਇਹਨਾਂ ਤੋਂ ਪੈਸਿਆਂ ਦੀ ਮੰਗ ਕਰੋ, ਇਹ ਜੇ ਖਾਲਸਾ ਇਕੱਠਾ ਹੋ ਗਿਆ ਇਹ ਭਾਜਣਾ ਪਾ ਸਕਦਾ ਹੈ, ਇਹ ਲਾਹੌਰ ਤੇ ਦਿੱਲੀ ਨੂੰ ਵਕਤ ਪਾ ਸਕਦਾ ਹੈ। ਇਹਨਾਂ ਨੇ ਫਿਰ ਭਾਈ ਮਣੀ ਸਿੰਘ ਜੀ ਤੋਂ 5000 ਦੀ ਮੰਗ ਇਉਂ ਕੀਤੀ ਹੈ।

ਪਿਆ ਕਹਿੰਦੇ ਹਰਜਾਨਾ ਭਰਾਓ, ਕਿਉਂਕਿ ਰਾਜ ਸਾਡਾ ਦੁਸ਼ਮਣਾਂ ਦਾ ਰਾਜ, ਮੁਗਲਾਂ ਦਾ, ਮੁਸਲਮਾਨਾਂ ਦਾ। ਸਿੰਘਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੇ ਵੀ ਜੇ ਇਕੱਠੇ ਹੋਣਗੇ ਆਪਾਂ ਅਟੈਕ ਕਰਾਂਗੇ, ਖਤਮ ਕਰਾਂਗੇ। ਮਨਸੂਬੇ ਮਨ ਦੇ ਵਿੱਚ ਇਹ ਹੈ। ਕਾਜੀ ਅਬਦੁਲ ਰਜ਼ਾਕ ਬੈਠਾ ਏ ਤੇ ਲਖਪਤ ਰਾਏ ਬੈਠਾ। ਇਹਨਾਂ ਨੇ ਬਿਉਂਤ ਬਣਾਈ ਆ, ਕਹਿੰਦੇ ਆਪਾਂ ਮਨਜ਼ੂਰੀ ਦੇ ਦਿੰਨੇ ਆ ਦੀਵਾਲੀ ਤੇ ਕਿੰਨੇ ਸਿੱਖ ਇਕੱਠੇ ਹੋਣਗੇ, ਸਰਬਤ ਖਾਲਸਾ ਇਹਨਾਂ ਨੇ ਬੁਲਾਉਣਾ ਏ। ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਬਹੀਰਾਂ ਕੱਤੀ ਆਉਣਗੇ, ਕਿਉਂਕਿ ਇਹਨਾਂ ਦੀ ਆਸਥਾ ਦਾ ਕੇਂਦਰ ਹੈ, ਇਹਨਾਂ ਦਾ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਉਹ ਅਕਾਲ ਤਖ਼ਤ ਦੀ ਰਚਨਾ ਕੀਤੀ ਹੈ, ਹਰਿਮੰਦਰ ਗੁਰਾਂ ਨੇ ਉਸਾਰਿਆ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਿਆਂ ਨੇ ਸੇਵਾ ਕਰਾਈ ਹੈ। ਆਏ ਇਹ ਸਿੰਘਾਂ ਦੀ ਇੱਕ ਆਸਥਾ ਦਾ ਪ੍ਰਤੀਕ ਹੈ, ਆਪਾਂ ਮਨਜ਼ੂਰੀ ਦੇ ਦਿੰਦੇ ਹਾਂ। ਪਹਿਲੀ ਗੱਲ ਤਾਂ ਇੰਨੇ ਪੈਸੇ ਹੋਣੇ ਨਹੀਂ ਇਹਨਾਂ ਦੇ ਕੋਲੋਂ, ਇਹ ਪਿੱਛੇ ਹੀ ਹਟ ਜਾਣਗੇ। ਜੇ ਇਹਨਾਂ ਨੇ ਪੈਸੇ ਇਕੱਠੇ ਕਰਕੇ ਦੇ ਤੇ ਹੈ, ਫਿਰ ਇਕੱਠ ਤਾਂ ਹੋਊਗਾ ਦੀਵਾਲੀ ਤੇ ਉਧਰੋਂ ਆਪਾਂ ਪੁਲਿਸ ਚਾੜ ਕੇ ਉਹਨਾਂ ਨੂੰ ਉੱਥੇ ਖਤਮ ਕਰ ਦਾਂਗੇ। ਇਹਨਾਂ ਦੇ ਮਨ ਦੀਆਂ ਮਨ ਦੇ ਵਿੱਚ ਹੀ ਰਹਿ ਜਾਣਗੀਆਂ। ਮਨਜ਼ੂਰੀ ਦੇ ਰਿਹਾ ਵੀ 5000 ਰੁਪਏ ਜਮ੍ਹਾਂ ਕਰਾਓ। ਉਹ ਕਹਿੰਦਾ ਜੀ ਠੀਕ ਹੈ। ਭਾਈ ਮਨੀ ਸਿੰਘ ਜੀ ਨੂੰ ਫਰਮਾਨ ਹੁਕਮ ਜਾਰੀ ਹੋਇਆ 5000 ਰੁਪਏ ਹਜ਼ਾਨਾ ਭਰਨ ਦਾ। ਉਹਨਾਂ ਨੇ ਅੰਮ੍ਰਿਤਸਰ ਆ ਕੇ ਸਿੱਖਾਂ ਦੇ ਨਾਲ ਵਿਚਾਰਾਂ ਕੀਤੀਆਂ ਹਨ ਵੀ ਸਿੰਘੋ, ਜਿਹੜੇ ਅੰਮ੍ਰਿਤਸਰ ਦੇ ਸੀਗੇ ਜਿੰਨੇ ਕੁ ਸਨ, ਉਹਨਾਂ ਨਾਲ ਵਿਚਾਰ ਕੀਤੀ ਹੈ ਵੀ ਆਪਾਂ ਤੋਂ 5000 ਉਹਨਾਂ ਨੇ ਮੰਗਿਆ ਹੈ, ਆਪਾਂ ਸਰਬੱਤ ਖਾਲਸਾ ਬੁਲਾਉਣਾ ਹੈ, ਦੀਵਾਲੀ ਤੇ ਜਸ਼ਨ ਹੋਣੇ ਆ, ਇਕੱਠ ਹੋਣੇ ਆ, ਗੁਰੂ ਦੀ ਯਾਦ ਮਨਾਵਾਂਗੇ, ਕੋਈ ਮਤੇ ਪਕਾਵਾਂਗੇ। ਜਿਹੜੇ ਆਪਣੇ ਸਿੰਘ ਸੂਰਮੇ ਬਹਾਦਰ ਜੰਗਲਾਂ ਦੇ ਵਿੱਚ ਰਹਿੰਦੇ ਹਨ ਉਹਨਾਂ ਤੱਕ ਵੀ ਸੁਨੇਹਾ ਪਹੁੰਚਾਵਾਂਗੇ, ਆਓ ਅੰਮ੍ਰਿਤਸਰ ਵਿਖੇ ਆਓ, ਗੁਰੂ ਨੂੰ ਨਮਸਤਕ ਹੋਣ ਵਾਸਤੇ ਆਪਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਪਰ ਮਨਜ਼ੂਰੀ ਦੇ ਪਿੱਛੇ ਉਹਨਾਂ ਦੇ ਮਨਸੂਬੇ ਹੋਰ ਹਨ। ਹੁਣ ਇਹਨਾਂ ਨੇ ਮਤਾ ਪਕਾਇਆ ਕਿ ਆਪਾਂ ਅੱਧੇ ਪੈਸੇ ਪਹਿਲਾਂ ਦਿੰਨੇ ਆ, ਅੱਧੇ ਰੁਪਏ ਦੇਵਾਂਗੇ ਬਾਅਦ ਦੇ ਵਿੱਚ, ਜੇ ਸਰਬੱਤ ਖਾਲਸਾ ਸੁੱਖ ਸ਼ਾਂਤੀ ਦੇ ਨਾਲ ਨਿਪਰੇ ਚੜ ਗਿਆ, ਕਿਉਂਕਿ ਜਿਹੜੀ ਸੰਗਤ ਆਊਗੀ ਭੇਟਾ ਉਹ ਵੀ ਦੇਊਗੀ, ਜਿੰਨੀ ਕੁ ਆਪਣੇ ਕੋਲੇ ਹੈ ਆਪਾਂ ਇਕੱਠੀ ਕਰਕੇ ਉਹਨਾਂ ਨੂੰ ਦੇ ਦਿੰਨੇ ਆ। ਇਹਨਾਂ ਨੇ 2000 ਰੁਪਏ ਇਕੱਠਾ ਕੀਤਾ ਏ, 2000 ਰੁਪਏ ਲੈ ਕੇ ਜਿਵੇਂ ਆਪਣਾ ਲਾਹੌਰ ਜਾਂਦੇ ਹੈ ਸਿੰਘ ਸੂਰਮੇ, ਉਹਨਾਂ ਨੂੰ ਜਾ ਕੇ ਕਹਿੰਦੇ ਹੈ, ਜ਼ਕਰੀਆ ਖਾਨ ਨੂੰ ਕਹਿੰਦੇ ਆ 2000 ਰੁਪਏ ਤੁਸੀਂ ਲੈ ਲਓ ਤੇ 3000 ਰੁਪਇਆ ਸੀ ਉਹ ਦੀਵਾਲੀ ਦਾ ਸਮਾਗਮ ਸੰਪੂਰਨ ਹੋ ਗਿਆ ਉਦੋਂ ਦੇਵਾਂਗੇ। ਲੋ ਹੁਣ ਸੁਣੋ ਕਾਵਿ ਰਚਨਾ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ ਬੈਤ ਰਾਹੀਂ ਮੇਰੇ ਸਾਥੀ ਬਿਆਨ ਕਿਉਂ ਕਰ ਰਹੇ।

ਅੰਮ੍ਰਿਤਾ ਸਰ ਤੇ ਹਾਕਮਾ ਨਾਲ ਰਲ ਕੇ ਅੰਮ੍ਰਿਤਾ ਸਰ ਤੇ

ਸਿੰਘਾਂ ਦੇ ਵਿੱਚ ਲਿਖਤੀ ਇਕਰਾਰਨਾਮਾ ਹੋਇਆ ਜਾਂ 2000 ਰੁਪਏ ਹਜ਼ਾਨਾ ਭਰ ਕੇ ਆਏ ਹੈ ਵੀ ਆਹ 2000 ਤੁਸੀਂ ਲੈ ਲਓ, 3000 ਜਦੋਂ ਸਰਬੱਤ ਖਾਲਸਾ ਅਸੀਂ ਬੁਲਾ ਲਿਆ, ਦਿਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਮਨਾ ਲਿਆ, ਸੁੱਖ ਸ਼ਾਂਤੀ ਨਾਲ ਲੰਘ ਗਿਆ, ਉਦੋਂ ਬਾਅਦ ਦੇਵਾਂਗੇ 3000 ਬਾਕੀ ਦਾ। ਪਰ ਸਾਡੀ ਇੱਕ ਅਰਜ਼ ਹੈ ਵੀ ਸਰਕਾਰ ਸਾਡੇ ਇਸ ਮਹਾਨ ਕਾਰਜ ਵਿੱਚ ਦਖਲ ਨਾ ਦੇਵੇ। ਉਹ ਅਸੀਂ ਆਪਦੇ ਗੁਰਾਂ ਦਾ ਤਿਉਹਾਰ ਮਨਾਉਣਾ, ਗੁਰੂ ਦੀ ਯਾਦ ਮਨਾਉਣੀ ਹੈ। ਸੋ ਪਿਆਰੇ ਖਾਲਸਾ ਜੀ, ਉਹ ਕਹਿੰਦੇ ਠੀਕ ਹੈ, ਪਰ ਮਨਾਂ ਦੇ ਵਿੱਚ ਖੋਟ ਆ, ਉੱਪਰੋਂ ਸੱਚੇ ਆ ਤੇ ਮਨਾਂ ਦੇ ਵਿੱਚ ਖੋਟ ਹੈ ਇਹਨਾਂ ਦੇ। ਮਤੇ ਪਕਾ ਰਹੇ ਆ ਇਹ ਵੀ ਜਦੋਂ ਸਿੰਘ ਇਕੱਠੇ ਹੋਏ ਨਾ, ਆਪਾਂ ਜਿਹੜਾ ਇਹ ਥਾਣੇਦਾਰ ਉਸਮਾਨ ਖਾਨ ਆ ਉਹਦੀ ਅਗਵਾਈ ਦੇ ਵਿੱਚ ਸੈਂਕੜੇ ਦੀ ਤਾਦਾਦ ਵਿੱਚ ਉੱਥੇ ਫੌਜ ਭੇਜ ਦਾਂਗੇ ਗੰਨਾ ਦੇ ਕੇ। ਕਾਜੀ ਅਬਦੁਲ ਰਜ਼ਾਕ, ਜ਼ਕਰੀਆ ਖਾਨ ਤੇ ਲਖਪਤ ਰਾਏ, ਇਹਨਾਂ ਦੀ ਇਹ ਸਕੀਮ ਹੈ, ਮਨਾਂ ਦੇ ਵਿੱਚ ਖੋਟ ਹੈ ਇਹਨਾਂ ਦੇ। ਦੇਖੋ ਇਹ ਖਾਲਸੇ ਦੇ ਤਿਉਹਾਰ ਹੈ, ਬੰਦੀ ਛੋੜ ਦਿਵਸ ਹੈ, ਵਿਸਾਖੀ ਹੈ, ਜਾਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੈ, ਕਿਵੇਂ ਸਿੱਖ ਸੰਗਤਾਂ ਉੱਥੇ ਜਾਂਦੀਆਂ ਹਨ, ਗੁਰੂ ਦੀ ਕਲਾ ਵਰਤਦੀ ਹੈ। ਗੁਰੂ ਆਪ ਜਦੋਂ ਗੁਰੂ ਦੀ ਯਾਦ ਮਨਾਉਂਦੇ ਆ, ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਇਹ ਯਾਦ ਤੇਰੀ ਵਿੱਚ ਜਨਮ ਲੀਤਾ, ਬਸ ਮਰਾਂਗੇ ਤੇਰੀ ਹੀ ਯਾਦ ਅੰਦਰ, ਪਾਇਆ ਭੇਦ ਨਹੀਂ ਗਹਿਰ ਗੰਭੀਰ ਤੇਰਾ, ਸੋਚ ਸੋਚ ਕੇ ਹੋਏ ਵਿਸ਼ਮਾਤ ਅੰਦਰ, ਐਸੀ ਖੋਜ ਮੇ ਮਦਤਾਂ ਬੀਤ ਗਈਆਂ, ਸੁਣ ਸਮਾਧੀ ਲਾ ਕੇ ਧਿਆਨ ਅੰਦਰ, ਕਿਨੂੰ ਦੱਸੀਏ ਦੁੱਖ ਦਰਬਾਰ ਸਿੰਘਾਂ, ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ। ਸੋ ਉਹ ਤਾਂ ਪਿਆਰੇ ਦੀ ਯਾਦ ਮਨਾਉਣ ਦਾ ਸੋਚ ਰਹੇ ਆ, ਖਿਆਲ ਹੈ, ਮਨਜ਼ੂਰੀ ਵੀ ਲੈ ਲਈ, ਅੱਧੇ ਪੈਸੇ ਵੀ ਭਰਤੇ ਹੈ, ਪਰ ਇਹਨਾਂ ਦੇ ਮਨਸੂਬੇ ਹੋਰ ਹੈ ਵੀ ਆਪਾਂ ਖਤਮ ਕਰਾਂਗੇ ਖਾਲਸੇ ਨੂੰ। ਜਿਹੜੇ ਕੱਤਰ ਹੋਏ ਆ, ਜਿੰਨੇ ਕਹੇ ਗਏ ਆ, ਕੁਛ ਤਾਂ ਉਹ ਕਹਿੰਦੇ ਅਸੀਂ ਖਤਮ ਕਰਤੇ ਆ, ਸਿਰਾਂ ਦੇ ਮੁੱਲ ਪਏ ਆ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ। ਜ਼ਕਰੀਆ ਖਾਨ ਬਹੁਤ ਚੰਡਾਲ ਗਵਰਨਰ ਹੋਇਆ ਇਹ ਬੇਈਮਾਨ, ਬੜਾ ਤਸ਼ੱਦਦ ਕੀਤਾ ਇਹਨਾਂ ਨੇ ਸਿੰਘਾਂ ਦੇ ਉੱਪਰ। ਉਹਨਾਂ ਨੇ ਫਿਰ ਪੱਤਰਕਾ ਭੇਜ ਰਿਹਾ ਹੈ, ਭਾਈ ਮਣੀ ਸਿੰਘ ਜੀ ਆਪਣੇ ਪਿਆਰੇ ਸਿੱਖਾਂ ਨੂੰ ਪੱਤਰਕਾ ਭੇਜਦਾ ਏ, ਖਤ ਭੇਜਦਾ ਏ ਵੀ ਐ ਗੁਰੂ ਦੇ ਪਿਆਰੇ ਸਿੰਘੋ, ਆਪਾਂ ਨੂੰ ਮਨਜ਼ੂਰੀ ਮਿਲੀ ਹੈ ਜ਼ਕਰੀਆ ਖਾਨ ਦੇ ਪਾਸੋਂ, ਆਪਾਂ 1734 ਦਾ ਜੋ ਦਿਵਾਲੀ ਦਾ ਬੰਦੀ ਛੋੜ ਦਾ ਤਿਉਹਾਰ ਹੈ, ਉਸ ਦਿਨ ਆਪਾਂ ਸਰਬੱਤ ਖਾਲਸਾ ਬੁਲਾਉਣਾ ਹੈ। ਜਿੱਥੇ ਵੀ ਤੁਸੀਂ ਨਾਨਕ ਨਾਮ ਲੇਵਾ ਗੁਰਸੰਗਤ ਬੈਠੇ ਹੋ, ਗੁਰੂ ਦਾ ਪਿਆਰਾ ਸਿੱਖ ਬੈਠਾ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਉੱਥੇ ਬੈਠੇ ਹੈ, ਉਹਨਾਂ ਨੂੰ ਤੁਸੀਂ ਇਹ ਆਪਣਾ ਇਕੱਤਰ ਹੋ ਕੇ ਪਰਿਵਾਰਾਂ ਦੇ ਸਮੇਤ ਉੱਥੇ ਪਹੁੰਚਣਾ ਏ, ਫਿਰ ਆਪਾਂ ਗੁਰੂ ਦੀ ਯਾਦ ਮਨਾਵਾਂਗੇ। ਲਓ ਹੁਣ ਸੁਣੋ ਪਿਆਰੇ ਖਾਲਸਾ ਜੀ, ਭਾਈ ਮਣੀ ਸਿੰਘ ਜੀ ਖਤ ਲਿਖ ਕੇ ਪਿਆਰੇ ਸਿੰਘਾਂ ਨੂੰ ਜਿਵੇਂ ਪੱਤਰਕਾ ਲਿਖਦੇ ਕਿ ਅੰਮ੍ਰਿਤਸਰ ਆਉਣ ਵਾਲੇ ਸੰਦੇਸ਼ ਦਿੰਦੇ ਆ, ਉਹ ਸਮੇਂ

ਭਾਈ ਮਣੀ ਸਿੰਘ ਨੇ ਸਰਬੱਤ ਖਾਲਸਾ ਨੂੰ ਸਿੰਘਾਂ ਨੂੰ ਜੋ ਵੱਖ ਵੱਖ ਥਾਵਾਂ ਤੇ ਰਹਿ ਰਹੇ ਹੈ, ਕੋਈ ਲੱਖੀ ਜੰਗਲ ਦੇ ਵਿੱਚ ਹੈ, ਕੋਈ ਰੇਗਿਸਤਾਨ ਦੇ ਇਲਾਕੇ ਚ ਹੈ, ਕੋਈ ਦੂਨ ਦੇ ਇਲਾਕੇ ਚ ਹੈ, ਕਿਉਂਕਿ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈ, ਸਰਕਾਰ ਤੋਂ ਡਰਦੇ ਮਾਰੇ ਸਿੰਘ ਉੱਥੇ ਬੈਠੇ ਹੈ, ਉੱਥੇ ਬੈਠੇ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਹ ਕਿਹਾ ਸੀਗਾ, ਦੇਖੋ ਜਦੋਂ ਕਿੰਨੇ ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਜ਼ਾਲਮਾਂ ਨੇ, ਟਿੱਡੀ ਦਲ ਦਾ ਰੂਪ ਧਾਰਨ ਕਰਕੇ ਘੇਰਾ ਪਾਇਆ ਏ, ਤੇ ਅਖੀਰ ਕਿੰਨੀਆਂ ਕਸ਼ਮਾਂ ਖਾਧੀਆਂ, ਆਟੇ ਦੀ ਕਹਿੰਦੇ ਗਊ ਬਣਾ ਕੇ ਭੇਜੀ, ਕੋਈ ਚਿੱਟਾ ਝੰਡਾ ਕੁਛ ਵਗੈਰਾ ਕਰਾਉਣ ਦੀਆਂ ਕਸ਼ਮਾਂ ਖਾਧੀਆਂ, ਤੁਸੀਂ ਆਪਣਾ ਕਿਲਾ ਛੱਡ ਜਾਓ, ਤੁਹਾਨੂੰ ਕੁਝ ਨਹੀਂ ਕਹਾਂਗੇ। ਸੈਂਕੜੇ ਕਸਮਾਂ ਖਾਧੀਆਂ ਉਹਨਾਂ ਨੇ, ਪਰ ਗੁਰੂ ਸਾਹਿਬ ਨੇ ਨਹੀਂ ਵੀ ਡਰਦਿਆਂ ਨੇ ਜਾਂ ਉਹਨਾਂ ਦੇ ਯਕੀਨ ਕਰਕੇ ਕਿਲਾ ਛੱਡਿਆ ਹੈ, ਉਹ ਅਕਾਲ ਪੁਰਖ ਦਾ ਭਾਣਾ ਮੰਨ ਕੇ, ਹੁਕਮ ਮੰਨ ਕੇ, ਜਿਵੇਂ ਪੰਜਵੇਂ ਪਾਤਸ਼ਾਹ ਨੇ ਭਾਣਾ ਮੰਨਿਆ, ਐਵੇਂ ਬਾਜਾਂ ਵਾਲੇ ਸਤਿਗੁਰਾਂ ਨੇ ਹੁਕਮ ਮੰਨਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਹਨਾਂ ਤੋਂ ਡਰਦਿਆਂ ਮਾਰੇ ਨਹੀਂ ਕਿਲਾ ਛੱਡਿਆ, ਛੱਡਤਾ ਕਿਲਾ। ਪਰ ਜਦੋਂ ਆਪਣਾ ਸਰਸਾ ਦੇ ਕੰਡੇ ਤੇ ਗਏ, ਉੱਥੇ ਘਮਾਸਾਨ ਦਾ ਜੰਗ ਹੋਇਆ, ਉਹ ਜ਼ਾਲਮ ਆ ਗਏ। ਮਹਾਰਾਜ ਕੀ ਕਹਿੰਦੇ ਹੈ, ਕਹਿੰਦੇ ਜਾਉਂਦਾ ਜਾਵੇ ਪੁੱਤਰ ਨਾ ਬੇਈਮਾਨ ਦਾ ਜਿਮੀ ਚ ਨਿਘਾਰ ਦਿਓ। ਕਿੰਨੀਆਂ ਕਸਮਾਂ ਖਾਧੀਆਂ ਇਹਨਾਂ ਨੇ, ਕਰਾਨ ਦੀਆਂ ਕਸਮਾਂ, ਕਿਤੇ ਕੁਝ ਸਾਡੇ ਕੋਲ ਸੰਦੇਸ਼ ਭੇਜੇ ਹੈ, ਝੂਠੇ ਹੀ ਆ ਫਿਰ ਇਹ। ਮਹਾਰਾਜ ਕਹਿੰਦੇ ਹੈ, ਚਾਹੇ ਸੈਂਕੜੇ ਚਾਹੇ ਹਜ਼ਾਰਾਂ ਕਸਮਾਂ ਮੁਸਲਮਾਨ ਖਾ ਲਵੇ, ਤਾਂ ਵੀ ਉਹਦੇ ਉੱਪਰ ਯਕੀਨ ਨਾ ਕਰੋ। ਇੱਕ ਤਾਂ ਵਿਦਵਾਨ ਇਹ ਵੀ ਕਹਿੰਦਾ ਕਿ ਜਿਹੜੀਆਂ ਤੁਹਾਡੀਆਂ ਦੋ ਬਾਹਾਂ ਹਨ, ਇਹਨਾਂ ਨੂੰ ਸਰੋਂ ਦਾ ਤੇਲ ਲਾ ਲਓ ਦੋਨਾਂ ਨੂੰ ਇੱਥੋਂ ਤੋਂ ਲੈ ਕੇ, ਤੇ ਉਹਨਾਂ ਨੂੰ ਤਿਲਾਂ ਵਾਲੀ ਬੋਰੀ ਦੇ ਵਿੱਚ ਡਬੋਲੋ, ਜਿੰਨੇ ਬਾਹਾਂ ਨੂੰ ਤਿਲ ਲੱਗ ਜਾਣ ਤਿਲ, ਉਨੀਆਂ ਕਸਮਾਂ ਵੀ ਜੇ ਮੁਸਲਮਾਨ ਖਾਣ, ਤਾਂ ਵੀ ਉਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਇੱਥੇ ਭਾਈ ਮਣੀ ਸਿੰਘ ਜੀ ਯਕੀਨ ਕਰ ਗਏ ਹੈ, ਪਰ ਉਹਨਾਂ ਦੇ ਮਨਸੂਬੇ ਹੋਰ ਹੈ, ਦਿਲਾਂ ਦੇ ਵਿੱਚ ਖੋਟ ਹੈ। ਜ਼ਕਰੀਆ ਖਾਨ ਨੇ ਕੀ ਕੀਤਾ ਸਿੰਘਾਂ ਦੇ ਨਾਲ, ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੈ, ਪੈਸੇ ਵੱਟੇ ਹੈ, ਕਹੇ ਤਾਂ ਲੜਕੀਆਂ ਦੇ ਸਿਰ ਲਿਆਏ ਹੈ ਖਤਮ ਕਰ ਕਰਕੇ, ਹਿੰਦੂਆਂ ਦੀਆਂ ਲੜਕੀਆਂ ਦੇ ਲੜਕਿਆਂ ਦੇ, ਉਹਨਾਂ ਨੂੰ ਦੱਸਦਾ ਕਿ ਸਿੱਖਾਂ ਦੇ ਬੱਚੇ ਹੈ, ਸਿੰਘਾਂ ਦੇ ਬੱਚੇ ਹੈ। ਆਏ ਉਹ ਪੈਸੇ ਲੈ ਕੇ, ਜਿਨ੍ਹਾਂ ਦੀ ਹੋਸ਼ ਹੀ ਸੌੜੀ ਨੀਅਤ ਹੈ, ਉਹ ਆਏ ਵੀ ਕੀਤਾ ਕਈਆਂ ਨੇ। ਇਸ ਮਨਸੂਬੇ ਨੂੰ ਸਮਝ ਨਾ ਸਕੇ, ਪੱਤਰਕਾ ਭੇਜੀਆਂ ਹਨ ਖਾਲਸੇ ਨੂੰ, ਔਰ ਸਿੰਘਾਂ ਨੂੰ ਚਾਅ ਚੜ ਗਿਆ ਕਿ ਸਾਡੇ ਆਗੂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਹੈ, ਕਦੋਂ ਤੋਂ ਲੈ ਕੇ ਇਹ ਪਰਿਵਾਰ ਗੁਰੂ ਨਾਨਕ ਦੇ ਦਰ ਨਾਲ ਜੁੜਿਆ ਹੋਇਆ ਹੈ, ਇਹ ਪੰਥ ਦਰਦੀ ਪਰਿਵਾਰ ਹੈ, ਇਹਨਾਂ ਨੇ ਐਤਕੀ ਬੰਦੀ ਛੋੜ ਦਿਵਸ ਦੇ ਉੱਪਰ, ਦੀਵਾਲੀ ਦੇ ਉੱਪਰ ਸਰਬੱਤ ਖਾਲਸਾ ਬੁਲਾਇਆ ਏ, ਪਰਿਵਾਰਾਂ ਸਮੇਤ ਕਿਹਾ ਏ ਵੀ ਜਿਹਨੂੰ ਸੰਦੇਸ਼ਾ ਮਿਲਦਾ ਹੋਰ ਵੀ ਨਾਲ ਲੈ ਕੇ ਆਇਓ, ਤੇ ਚਾਅ ਚੜ ਗਿਆ ਸਿੰਘਾਂ ਨੂੰ, ਖੁਸ਼ੀ ਦਾ ਟਿਕਾਉਣਾ ਨਹੀਂ ਰਿਹਾ ਵੀ ਕਿੰਨੇ ਸਮੇਂ ਬਾਅਦ ਆਪਾਂ ਮਨਾਵਾਂਗੇ ਬੰਦੀ ਛੋੜ ਦਿਵਸ, ਦੀਵਾਲੀ ਦਾ ਤਿਉਹਾਰ ਮਨਾਵਾਂਗੇ, ਨਾਲੇ ਉੱਥੇ ਸਾਰੇ ਇਕੱਠੇ ਹੋਵਾਂਗੇ, ਨਾਲੇ ਮਤੇ ਪਕਾਵਾਂਗੇ, ਨਾਲੇ ਵਿਚਾਰਾਂ ਕਰਾਂਗੇ। ਇੱਧਰੋਂ ਨਾ ਜਿਹੜੇ ਸੂਹੀਏ ਸੀਗੇ, ਜਿਹੜੇ ਪਠਾਨ ਸੀਗੇ, ਇਹ ਭੇਸ ਬਦਲ ਬਦਲ ਕੇ ਨਾ ਅੰਮ੍ਰਿਤਸਰ ਦੇ ਵਿੱਚ ਆਸੇ ਪਾਸੇ ਆਪਣੀਆਂ ਛਾਉਣੀਆਂ ਬਣਾ ਰਹੇ ਹੈ, ਮੋਰਚੇ ਮਲ ਰਹੇ ਹੈ। ਕਿਸੇ ਨੇ ਦੱਸਿਆ ਆ ਕੇ ਭਾਈ ਮਣੀ ਸਿੰਘ ਨੂੰ, ਭਾਈ ਮਣੀ ਸਿੰਘ ਜੀ ਜਿਹੜੀ ਇਹ ਸਰਕਾਰ ਹਨ, ਜ਼ਕਰੀਆ ਖਾਨ ਦੇ ਉੱਪਰ ਜਾਂ ਅਬਦੁਲ ਰਜ਼ਾਕ ਜਾਂ ਲਖਪਾਏ ਤਰਾਏ ਦੇ ਉੱਪਰ ਆਪਾਂ ਯਕੀਨ ਕਰ ਗਏ ਹੈ, ਇਹਨਾਂ ਨੇ ਮਨਜ਼ੂਰੀ ਤਾਂ ਦਿੱਤੀ ਹੈ, ਅੱਧੇ ਪੈਸੇ ਆਪਾਂ ਭਰਤੇ ਹੈ, ਅੱਧੇ ਆਪਾਂ ਪੈਸੇ ਦੇਣੇ ਹੈ, ਆਪਾਂ ਤਾਂ ਉਸ ਗੱਲ ਤੋਂ ਮੁਨਕਰ ਨਹੀਂ ਹੋਏ, ਆਪਾਂ ਕਹਿਤਾ ਸੀ ਸਰਕਾਰ ਨੂੰ ਕਿ ਸਾਡੇ ਵਿੱਚ ਦਖਲ ਨਾ ਦਿਓ, ਅਸੀਂ ਆਪਣੇ ਗੁਰੂ ਦੀ ਪਿਆਰੇ ਦੀ ਯਾਦ ਮਨਾਉਣੀ ਹੈ। ਆਹ ਦੇਖੋ ਇਹ ਤਾਂ ਛਾਉਣੀਆਂ ਬਣਾ ਰਹੇ ਹੈ, ਇਹ ਤਾਂ ਮੋਰਚੇ ਮਲ ਰਹੇ ਹੈ, ਇਹਨਾਂ ਦਾ ਮਨਸੂਬਾ ਇਹ ਹੈ, ਮਨਾਂ ਦੇ ਵਿੱਚ ਖੋਟ ਹੈ ਵੀ ਜਦੋਂ ਇਹ ਸਿੰਘ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਵਿੱਚ ਬੰਦੀ ਛੋੜ ਦੀਵਾਲੀ ਦਾ ਦਿਵਸ ਮਨਾਉਣਗੇ, ਉਸ ਦਿਨ ਸਾਰੇ ਸਿੰਘਾਂ ਦੇ ਉੱਪਰ ਅਟੈਕ ਕਰਕੇ ਖਤਮ ਕਰ ਦਾਂਗੇ, ਨਾਲੇ ਅੰਮ੍ਰਿਤਸਰ ਢਾ ਦਾਂਗੇ। ਜਿਹੜਾ ਵਚਨ ਕੀਤਾ ਸੀ ਉਹ ਤਾਂ ਛੱਡ ਗਏ ਹੈ, ਮਨਾਂ ਦੇ ਵਿੱਚ ਬੇਈਮਾਨੀਆਂ ਆ ਗਈਆਂ ਏ। ਭਾਈ ਮਣੀ ਸਿੰਘ ਨੂੰ ਪਤਾ ਲੱਗਦਾ ਏ ਤੇ ਉਹ ਫਿਰ ਸੰਦੇਸ਼ੇ ਫੇਰ ਭੇਜਦਾ ਕਿ ਭਾਈ ਖਾਲਸਾ ਜੀ ਤੁਸੀਂ ਜੇ ਆ ਰਹੇ ਹੋ ਵਾਪਸ ਮੁੜ ਜਾਓ, ਇਕੱਠ ਨਹੀਂ ਹੋਣ ਦੇਣਾ ਆਪਾਂ, ਆਪਾਂ ਬੰਦੀ ਛੋੜ ਦਿਵਸ ਦੀਵਾਲੀ ਨਹੀਂ ਮਨਾ ਸਕਦੇ ਕਿਉਂਕਿ ਸਰਕਾਰ ਦੀ ਨੀਤ ਖੋਟੀ ਹੋ ਗਈ ਹੈ, ਇਹ ਬੇਈਮਾਨ ਹੋ ਗਏ ਹੈ, ਆਪਾਂ ਸਾਰਿਆਂ ਨੂੰ ਖਤਮ ਕਰਨਾ ਚਾਹੁੰਦੇ ਹੈ। ਉਸ ਸਮੇਂ ਦੀ

0: ਡੇਰਾ ਪਾ ਕੇ ਪਕੜ ਲੋ ਧੋਖੇ ਨਾਲ ਜਾ ਕੇ
1: ਉਹ ਘੇਰਾ

0: ਆਏ ਸਰਕਾਰ ਮੁਕਰ ਗਈ ਹੈ, ਕਹਿੰਦੇ ਸਿੰਘਾਂ ਤੇ ਅਟੈਕ ਕਰਾਂਗੇ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਸ਼ਾਮਾਂ ਦੇ ਦੀਵਾਨਾਂ ਵਿੱਚ ਕਹਿਣ ਦਾ ਯਤਨ ਕਰਾਂਗੇ। ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਰ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਕੋ ਬਹਿਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕਿਸ਼ਨ ਧਿਆਈਐ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉਣ ਧਿਆਵੇ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ। ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਧ ਬਾਂਧ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਅਸਾਰ ਦੇ ਸ਼ਹੀਦ ਹੋਏ ਸਿੱਕਿਦ ਕੇ ਸਾਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ। ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਚਰਿਆ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ, ਧਰਮਗਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪੰਥ ਦੇ ਸਦਾ ਸਹਾਜ ਦੇ ਧਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣੇ, ਓਟਿਆਂ ਦੇ ਓਨੇ, ਆਸਰਿਆਂ ਦੇ ਆਸਰੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਖ, ਆਪ ਦੇ ਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਅਰਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਮਿਹਰ ਭਰਿਆ ਥਕਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਵਾਂ, ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰੀਆਂ, ਸਿਰ ਤੇ ਮਿਹਰ ਭਰਿਆ ਥਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ਿਸ਼ ਕਰਨਾ, ਪੰਥ ਦੇ ਸਿਰ ਤੇ ਮਿਹਰ ਭਰਿਆ ਥਕਣਾ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਦਰ ਪ੍ਰਵਾਨ ਕਰਨੀ, ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਾ ਹੋਟਲ ਗੁਰਸੇ ਵੀ ਹੈ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖਾ ਦੇ ਗੁਰਮੁਖ ਉਭਰੈ ਜਿਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖਾ ਦੇ ਗੁਰਮੁਖ ਉਭਰੈ ਜਿਨੇ ਸੱਚ ਨਾਮ ਚਿਤ ਲਾਇਆ ਬਿਣ ਨਾਮੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪਲਾਇਆ ਅੰਮ੍ਰਿਤ ਤਾਜ

ਸੋ ਹਰ ਪੁਰਖਿਆ ਗਮ ਹੈ ਕਉ ਕਿਦ ਬਿਦ ਪਾਈ ਹੈ, ਤਿਸ ਰੂਪ ਨਰੇਕ ਅਦਿਸ਼ਟ ਕਉ ਜਨ ਕਿਉਂ ਧਿਆਈ ਹੈ, ਨਿਰੰਕਾਰ ਨਿਰੰਜਣਗਮ ਕਹਿ ਕਹਿ ਗੁਣ ਗਾਈਐ, ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈ ਹੈ, ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਐ, ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈ ਹੈ, ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਇਤਿਹਾਸ ਢਾਡੀ ਵਾਰਾਂ ਰਾਹੀਂ ਧਰਮ ਗੁਰਚਰਨਾਂ ਨੂੰ ਜੋੜਨ ਦਾ ਯਤਨ ਕੀਤਾ। ਆਪ ਸਾਹਿਬ ਦਾ ਵੀ ਧੰਨਵਾਦ, ਜਿਹਨਾਂ ਨੇ ਬੈਠ ਕੇ ਬੜੇ ਪਿਆਰ ਨਾਲ ਸ਼ਰਮ ਕੀਤਾ, ਉਪਰੰਤ ਅਰਦਾਸ ਹੋਈ ਹੈ ਗੁਰੂ ਚਰਨਾਂ ਵਿੱਚ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹ ਦੋ ਸ਼ਲੋਕ ਨੇ, ਨਾਲ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਕਿ ਵਾਹਿਗੁਰੂ ਪਰਮੇਸ਼ੁਰ ਅਗੰਮ ਹੈ, ਅਪਹੁੰਚ ਹੈ, ਬੇਅੰਤ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਉਹਨੂੰ ਦੇਖਿਆ ਨਹੀਂ ਜਾ ਸਕਦਾ, ਅਤੇ ਉਹਨੂੰ ਕਿਵੇਂ ਚੇਤੇ ਕਰੀਏ। ਸਤਿਗੁਰ ਕਹਿੰਦੇ ਨਿਰੰਕਾਰ ਹੈ, ਅੰਕਾਰ ਮਾਇਆ ਤੋਂ ਰਹਿਤ ਅਗੰਮ ਹੈ, ਕਿਹੜੇ ਕਿਹੜੇ ਗੁਣ ਉਹਦੇ ਗਾਈਏ। ਪਰ ਬਾਦਸ਼ਾਹ ਕਹਿੰਦੇ ਜਿਸ ਆਪ ਬੁਝਾਏ ਸੋ ਬੁਝੀ, ਜਿੱਥੇ ਗੁਰੂ ਕਿਰਪਾ ਕਰਦੇ ਉਹ ਇਸ ਗੱਲ ਨੂੰ ਸਮਝ ਜਾਂਦਾ ਕਿ ਉਸ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ, ਅਤੇ ਗੁਰ ਪੂਰੇ ਵਿਖਾ ਲਿਆ, ਫਿਰ ਗੁਰੂ ਉਹਦੇ 'ਤੇ ਕਿਰਪਾ ਕਰਦੇ, ਗੁੱਸਿਆ ਉਹ ਫਿਰ ਗੁਰੂ ਦੀ ਸੇਵਾ ਵਿੱਚ, ਪਰਮਾਤਮਾ ਦੀ ਸੇਵਾ ਵਿੱਚ ਜੁੜ ਜਾਂਦਾ। ਤੋ ਇਹ ਸੀ ਪੌੜੀ, ਅਤੇ ਪਾਤਸ਼ਾਹ ਨੇ ਮਾਇਆ ਮਮਤਾ ਮੋਣੀ, ਮਾਇਆ ਕੀ ਹੈ ਦੇਖੋ ਗੁਰਮੋਂ ਪਿਆਰਿਓ, ਜਿਸ ਪਾਸ ਹੈ ਉਹਦੇ ਲਈ ਵੀ, ਅਤੇ ਜਿਹੜੇ ਕਿ ਬਾਅਦ ਨਹੀਂ ਉਹਦੇ ਲਈ ਵੀ ਮੁਸ਼ਕਿਲ ਹੈ, ਕਿਉਂਕਿ ਨਾ ਤਾਂ ਮਾਇਆ ਤੋਂ ਬਗੈਰ ਸਰਦਾ, ਅਤੇ ਨਾ ਮਾਇਆ ਹੀ ਗੁਰਮੋਂ ਪਿਆਰਿਓ ਸਾਨੂੰ ਕਿਸੇ ਜੀਵਨ ਵਿੱਚ ਸੁੱਖ ਦਿੰਦੀ ਹੈ, ਕਿਉਂਕਿ ਮਾਇਆ ਐਸੀ ਆ। ਪਾਤਸ਼ਾਹ ਕਹਿੰਦੇ ਸੁੱਖ ਨਾ ਹੀ ਬਹੁਤੇ ਤਨ ਖੱਟ ਹੈ, ਬਹੁਤੀ ਮਾਇਆ ਨਾਲ ਸੁੱਖ ਵੀ ਨਹੀਂ। ਤਾਂ ਮਾਇਆ ਹੈ ਕੀ ਹੈ? ਆਪਾਂ ਮਾਇਆ ਸਿਰਫ ਕਰੰਸੀ ਨੂੰ ਸਮਝਦੇ ਹਾਂ। ਆਮ ਤੌਰ 'ਤੇ ਲੋਕ ਪਤਾ ਕੀ ਕਹਿੰਦੇ, ਵੇਖੋ ਜੀ ਤੁਸੀਂ ਤਾਂ ਕਹਿੰਦੇ ਜੇ ਇਹ ਮਾਇਆ ਸੁਪਨੀ ਹੈ, ਡੰਗ ਦੀ ਹੈ, ਅਤੇ ਤੁਸੀਂ ਵੀ ਮਾਇਆ ਨੂੰ ਪਿਆਰ ਕਰਦੇ, ਕਿਵੇਂ ਕਰ ਲੈ ਗੁਰਮੋਂ ਪਿਆਰਿਓ? ਇਹ ਮਾਇਆ ਗੁਜਰਾਉਣ ਵਾਸਤੇ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਤੋਂ ਬਗੈਰ ਨਹੀਂ ਸਰਦਾ। ਔਰ ਹਰ ਇੱਕ, ਤੁਸੀਂ ਜਿੰਨੇ ਵੀ ਆਏ ਜੇ, ਹਰ ਇੱਕ ਬੰਦਾ ਇਸ ਮਾਇਆ ਨੂੰ ਕਮਾਉਣ ਵਾਸਤੇ ਆਇਆ, ਅਤੇ ਹਰ ਇੱਕ ਨੇ ਮਾਇਆ ਕਮਾਉਣੀ ਆ, ਅਤੇ ਜਿਹਦੇ ਕੋਲ ਨਹੀਂ ਉਹਨੂੰ ਸੱਚ ਜਾਣੇ, ਉਹ ਪੁੱਛਦਾ ਵੀ ਕੋਈ ਨਹੀਂ, ਹੈ ਕੋ ਪੁੱਛਦਾ ਜਿਹਦੇ ਕੋਲ ਮਾਇਆ ਨਾ ਹੋਵੇ। ਪਾਤਸ਼ਾਹ ਕਹਿੰਦੇ ਨੇ ਗੁਰਮ ਮਾਇਆ ਕੀ ਆ? ਕਿ ਆਹ ਸ਼ੈ ਵੀ ਮੇਰੀ ਆ, ਆਹ ਸ਼ੈ ਮੇਰੇ ਵੀ ਆ, ਮੇਰਾ ਪੋਤਾ, ਮੇਰੀ ਧੀ ਹੈ, ਮੇਰਾ ਸਭ ਕੁਛ ਹੈ। ਮਤ ਦੇਖ ਭੁੱਲਾਂ ਵਿਸਰੇ ਤੇਰੇ ਚੇਤਨਾ ਆਵੇ, ਜਿਹਨੂੰ ਵੇਖ ਕੇ ਤੂੰ ਰੱਬ ਨੂੰ ਭੁੱਲਦਾ ਨਾ, ਉਹ ਮਾਇਆ ਹੀ ਆ ਗੁਰਮੁਖ। ਚਾਹੇ ਮਾਇਆ ਧੀਆਂ ਹੋਣ, ਪੁੱਤਰ ਹੋਣ, ਆਪ ਹੋਵੇ, ਜਵਾਨੀ ਹੋਵੇ, ਜੋਬਨ ਹੋਵੇ, ਧਨ ਹੋਵੇ, ਦੌਲਤ ਹੋਵੇ, ਪਾਤਸ਼ਾਹ ਕਹਿੰਦਾ ਇਸ ਮਾਇਆ ਨੇ, ਸਾਰੇ ਮਾਇਆ ਦੇ ਮੋਹ ਨੇ ਸਾਰੇ ਸੰਸਾਰ ਨੂੰ ਖਾ ਲਿਆ। ਖਾਇਆ ਕਿੱਦਾਂ? ਦੇਖੋ ਅੱਜ ਰਿਸ਼ਤੇ ਟੁੱਟਦੇ ਜਾਂਦੇ ਆ, ਪਿਆਰ ਟੁੱਟਦਾ ਜਾਂਦਾ, ਪ੍ਰੇਮ ਖਤਮ ਹੁੰਦਾ ਜਾਂਦਾ, ਦਇਆ ਖਤਮ ਹੁੰਦੀ ਜਾਂਦੀ ਹੈ। ਔਰ ਇੱਥੋਂ ਤੱਕ ਕਿ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਹੀ ਹਾਂ, ਬਾਕੀ ਤਾਂ ਕੁਛ ਹੈ ਵੀ ਨਹੀਂ। ਕਹਿਣ ਤੋਂ ਭਾਵ ਜਿਹਦੇ ਵਿੱਚ ਸੱਤ, ਸੰਤੋਖ, ਦਇਆ, ਧਰਮ ਚੀਜ਼ਾਂ ਨਹੀਂ ਹੈਗੀਆਂ, ਸਮਝ ਲਓ ਮਾਇਆ ਨਾਲ ਮੌਤ ਹੋਇਆ ਪਿਆ। ਤੋ ਮਾਇਆ ਮਮਤਾ ਮੋਹਣੀ, ਅਤੇ ਖਾਣਾ ਇਹ ਨਹੀਂ ਹੈ ਜਿਨ ਵਿਣ ਦੰਤਾਂ ਜਗ ਖਾਇਆ। ਹੁਣ ਹਰ ਇੱਕ ਚੀਜ਼ ਲਈ ਦੰਦ ਖਾਣ ਨੂੰ ਚਾਹੀਦੇ ਨੇ, ਪਰ ਇਹ ਇਸ ਤਰ੍ਹਾਂ ਥੋੜ੍ਹਾ ਵੀ ਉਹਨੇ ਮਗਰਮੱਛ ਵਾਂਗੂ ਮੂੰਹ 'ਚ ਪਾ ਲਿਆ, ਨਹੀਂ। ਕਹਿਣ ਤੋਂ ਭਾਵ ਹੈ ਕਿ ਜਦੋਂ ਸਾਡੇ ਕੋਲ ਨਾ ਸਾਡੀ ਮਾਂ ਬੋਲੀ ਰਹੀ, ਨਾ ਸਾਡੇ ਕੋਲ ਸਾਡੇ ਨਾਂ ਰਹੇ, ਨਾ ਸਾਡੇ ਕੋਲ ਸਾਡੇ ਸਰੂਪ ਰਹੇ, ਨਾ ਸਾਡੇ ਮਾਂ ਪਿਓ ਦਾ ਸਾਡੇ ਕੋਲ ਸਤਿਕਾਰ ਰਿਹਾ, ਨਾ ਰਿਸ਼ਤੇਦਾਰੀ ਵਿੱਚ ਹੀ ਕੋਈ ਪ੍ਰੇਮ ਪਿਆਰ ਇਤਫਾਕ ਰਿਹਾ, ਇਹ ਸਾਰੀ ਮਾਇਆ, ਇਹ ਮਾਇਆ। ਪਰ ਮਨਮੁੱਖ ਆਦੇ ਗੁਰਮੁਖ ਉਭਰੇ ਜਿੰਨੀ ਸੱਚ ਨਾਮ ਚਿੱਤ, ਜਿਹਨੇ ਸੱਚ ਜਵਾਨ ਨਾਲ ਜੁੜ ਗਏ, ਅਤੇ ਜਿਹੜੇ ਆਪਣੀ ਮਨ ਦੀ ਮੱਤ ਮਗਰ ਚੱਲਦੇ ਨੇ, ਕਹਿਣ ਤੋਂ ਭਾਵ ਆਪਣੀ ਮਰਜ਼ੀ ਨਾਲ ਉਹ ਖਾਧੇ ਗਏ, ਅਤੇ ਜਿਹੜੇ ਗੁਰੂ ਦੇ ਮਤ ਦੇ ਮੁਤਾਬਕ ਆਪਣੇ ਜੀਵਨ ਨੂੰ ਬਿਤਾਉਂਦੇ ਨੇ, ਉਹ ਜਿਹਨਾਂ ਨੇ ਨਾਮ ਨਾਲ ਪਰਮੇਸ਼ੁਰ ਨਾਲ ਚਿੱਤ ਜੋੜ ਕੇ ਇਹ ਕਹਿ ਦਿੱਤਾ ਕਿ ਇਹ ਸਾਰਾ ਕੁਛ ਉਸ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਅਤੇ ਉਹਨਾਂ ਨੇ ਜਿਹਨਾਂ ਨੇ ਸੱਚ ਨਾਲ ਜੁੜ ਗਏ ਉਹ ਤਰ ਗਏ। ਬਿਨ ਨਾਵੇਂ ਜਾਂ ਕਮਲਾ ਫਿਰ, ਨਾਮ ਤੋਂ ਬਗੈਰ ਪਾਤਸ਼ਾਹ ਨੇ ਕਿਹਾ ਦੁਨੀਆਂ ਕਮਲੀ ਫਿਰਦੀ ਹੈ। ਬਿਨ ਨਾਵੇਂ ਜਾਂ ਗੁਰਮ ਗੁਰੂ ਦੇ

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸਲੋਕ ਮਹਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹਲਾ ਦੂਜਾ। ਰਾਤ ਕਾਰਨ ਧਨ ਸੰਚਿਐ, ਭਲਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹਲਾ ਦੂਜਾ। ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਮਹਲਾ ਦੂਜਾ। ਮਨ ਹੱਠ ਤਰਫ ਨਾ ਜਪਈ ਜੇ ਬਹੁਤਾ ਕਾਲੇ। ਤਰਫ ਜਣੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ ਪੌੜੀ। ਕਰਤੈ ਕਾਰਨ ਜਿਨ ਕੀਆ, ਸੋ ਜਾਣੈ ਸੋਈ। ਆਪੇ ਸ੍ਰਿਸ਼ਟ ਉਪਾਇਨ, ਆਪੇ ਫਨੂ।

ਇਹ ਮਨ ਗ੍ਰਹੀ ਕੇ ਇਹ ਮਨ ਉਦਾਸੀ ਕੇ ਇਹ ਮਨ ਅਵਰਨ ਸਦਾ ਅਬਿਨਾਸ਼ੀ ਕੇ ਇਹ ਮਨ ਚੰਚਲ ਕੇ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੇ ਉਠਾ ਮੈਂ ਪਾਰ ਰਹਾ ਮਾਇਆ ਮਮਤਾ ਕਰ ਤੈ ਲਾਈ ਇਹ ਹੁਕਮ ਕਰ ਸ੍ਰਿਸ਼ਟੀ ਉਪਾ

सतगुर की ओ दिखियाले सतगुर आगे सीस तरे।

ਦਾ ਇੱਕੋ ਜਾਣੈ। ਜਾ ਕੋ ਬਖਸ਼ੇ ਮੇਲੇ ਸੋਏ, ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ, ਸੋਈ ਮੁਕਤ ਜਾ ਕੋ ਕਿਰਪਾ ਹੋਏ। ਅਨ ਦਿਨ ਹਰ ਗੁਣ ਗਾਵੇ ਸੋਏ, ਸ਼ਾਸਤਰ ਬੇਦ ਕੀ ਫਿਰ ਕੂਕ ਨ ਹੋਏ। ਮਲਾਰ ਮਹਲਾ ਤੀਜਾ।

ਅਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭੇ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕਹਿ ਕੁਲ ਲਾਗੀ ਗਾਰੀ ਹਰ ਤਿਸਕੇ ਕੁਲ ਪ੍ਰਸੂਤ ਨ ਕਰੀਓ ਤਿਸ ਵਿਧਵਾ ਕਰ ਮਹਿਤਾਰੀ ਹਰ ਹਰ ਆਣ ਮਿਲਾਵੋ ਗੁਰ ਸਾਧੂ ਜਿਸ ਐਨ ਸਹਾਰੇ ਉਰਤਾਰੀ ਗੁਰ ਡਿਠੇ ਗੁਰ ਕਾਸਕ ਬਿਗਸੈ ਜਿਉਂ ਬਾਰਿਕ ਦੇਖ ਮੈਂ ਤਾਰੀ

ਹਰ ਜਨ ਕਉ ਹਰ ਭੂਖ ਲਗਾਨੇ, ਜਨ ਤ੍ਰਿਪਤੇ ਜਾਂ ਹਰ ਗੁਣ ਵਿਚਰੈ, ਹਰ ਕਾ ਚੰਨ ਹਰ ਚਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਜਿਨ ਪ੍ਰੀਤ

ਬਲਾਰ ਮਹਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ ਹਰ ਜਨ ਕਹੋ ਹਰ ਦੀਨ ਵਡਾਈ ਹਰ ਜਨ ਹਰ ਕਾਰ ਲਾਵੇ ਸਤਿਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉ ਜਲ ਜਗਤ ਤਰਾਵੇ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਪਾਵੇ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ

ਹਰ ਕੇ ਦਾਸ ਸਾਧ ਸਖਾ ਜਨ ਜਿਨ ਬਿਲਿਆ ਲੈ ਜਾਏ ਭਰਾਤ ਜਿਉਂ ਜਲ ਦੁੱਧ ਭਿੰਨ ਭਿੰਨ ਕਾਢੇ ਚਨਹਸਲਾ ਤਿਉਂ ਦੇਹੀ ਤੇ ਚੁਨ ਕਾਢੈ ਸਾਧੂ ਹੋਮੈ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕੋ ਕਿਆ ਕੋਈ ਦੇਖ ਵਾਲੈ ਓਏ ਆ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪ ਰਖਾਂਤ ਤਨ ਤਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤ ਧਰੀ ਤਰਾਂਤ ਮਲਾਰ ਮਾਲਾ ਚੌਥਾ ਅਗੰਮ ਅਗੋਚਰ ਨਾਮ ਹਰਿ ਉੱਤਮ ਹਰ ਕਿਰਪਾ ਤੇ ਜਪ ਲਿਆ ਸਤਸੰਗਤ ਸਾਧ ਭਾਈ ਵਡਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਆਨੰਦ ਪਿਆ ਗੁਰਪ੍ਰਸਾਦ ਨਾਮ ਹਰਿ ਜਪਿਆ ਮੇਰੇ ਮਨ ਕਾ ਭਰਮ ਪਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ਼ ਦੇਖ ਸੁਖ ਪਾਇਆ ਦੁਖ ਹਉਮੈ ਰੋ ਗਿਆ ਜੋ ਅਨ ਦਿਨ ਹਿਰਦੇ ਨਾਮ ਤੇ ਆਵੈ ਸਭ ਜਨਮ ਤਿਨਾ ਕਾ ਸਫਲ ਪਿਆ ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁੱਲ ਪੀ ਪਾਰ ਪਿਆ ਤੁਧੇ ਆਪੇ ਆਪੇ ਉਪਾਇਆ ਸਭ ਜਗ ਤੁਧੇ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖਡੁਬਦਾ ਕਾਢ ਲਿਆ ਮਲਾਰ ਮਹਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨੇ ਪੀਆ ਤ੍ਰਿਸ਼ਨਾ ਭੂਖ ਨਾ ਜਾਈ

ਬਿਰਥਾ ਜਨਮ ਗਵਾਇਆ, ਦੁੱਖ ਲਾਗੇ ਪਛਤਾਈ, ਜਿਸ ਤੇ ਉਪਜੇ ਸਹਿ ਨਾ ਚੇਤੈ, ਧ੍ਰਿਗ ਜੀਵਨ ਧ੍ਰਿਗ ਖਾਈ। ਪ੍ਰਾਣੀ ਗੁਰਮੁਖ ਨਾਮ ਤੇ ਆਈ, ਹਰ ਹਰ ਕਿਰਪਾ ਕਰੇ ਗੁਰਮੇਲੇ, ਹਰ ਹਰ ਨਾਮ ਸਮਾਈ ਰਹਾਉ।

ਤਿੰਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਏ ਗੁਰ ਬਿਹੂਨ ਮਹਾਂ ਦੁਖ ਪਾਇਆ ਜੰਪ ਕਰੇ ਬਿਲਲਾਏ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਏ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਏ ਸਦਾ ਆਨੰਦ ਰਹਿ ਦਿਨ ਰਾਤੀ ਏਕ ਸ਼ਬਦ ਲਿਵਲਾਏ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦ ਬਲ ਜਾਏ ਮੰਤਨ ਅਰਪਰ ਖੋਸ ਬਿਆ ਗਏ ਗੁਰਚਰਣੀ ਚਿਤ ਲਾਏ

ਹਰਿ ਨਾਨਕ ਚਰਨ ਧਿਆਈ। ਮੁਲਾਰ ਮਹੱਲਾ ਪੰਜਵਾਂ। ਘਨ ਹਰ ਬਰਸ ਸਗਰ ਜਗ ਛਾਇਆ, ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ, ਅਨੰਦ ਮੰਗਲ ਸੁਖ ਪਾਇ ਰਹਾ। ਮਿਟੇ ਕਲੇਸ਼ ਤ੍ਰਿਸ਼ਨ ਸਾਬੂ ਦੇ, ਪਾਰ ਬ੍ਰਹਮ ਮਨ ਧਿਆਇਆ। ਸਾਧ ਸੰਗ ਜਨਮ ਮਰਨ ਨਿਪਾਰੇ, ਬਾਹਰ ਨਾ ਕਤੂੰ ਧਾਇਆ। ਮਨ ਤਨ ਨਾਮ ਨਿਰੰਜਨ ਰਾਤੋ, ਚਰਨ ਕਮਲ ਨਿਵਲਾਇਆ। ਅੰਗੀਕਾਰ ਕੀਓ ਪ੍ਰਭ ਆਪਣੇ, ਨਾਨਕ ਦਾ ਸਰਣਾਇਆ। ਮਲਾਰ ਮਹੱਲਾ ਪੰਜਵਾਂ। ਬਿਸ਼ਰਤ ਕਿਉਂ ਜੀਵੈ ਓਏ ਜੀਵਨ, ਚਿੱਤੇ ਉਲਾਸ ਆਸ ਮਿਲਵੇ ਕੀ, ਚਰਨ ਕਮਲ ਰਸ ਪੀਵਨ ਰਹਾਉ। ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਤਿਨ ਕੋ ਅੰਤਰ ਨਾਹੀ। ਜਿਨ ਕੋ ਬਿਸਰੇ ਮੇਰੇ ਰਾਮ ਪਿਆਰਾ, ਜਿਨ ਕੋ ਬਿਸਰੈ ਮੇਰੇ ਰਾਮ ਪਿਆਰਾ, ਸੇ ਮੂਏ ਮਰ ਜਾਈ। ਮਨ ਤਨ ਰਪ ਰਹਿਆ ਜਗ ਦੀ ਸਰ, ਪੇਖਤ ਸਦਾ ਹਜੂਰੇ। ਨਾਨਕ ਰਪ ਰਹਿਆ ਸਭ ਅੰਤਰ, ਸਰਬ ਰਹਿਆ ਭਰਪੂਰੇ। ਮੁਲਾਰ ਮਹੱਲਾ ਪੰਜਵਾਂ। ਹਰ ਕੇ ਭਜਨ ਕੌਣ ਕੌਣ ਨ ਤਾਰੇ, ਖਗ ਤਨ ਮੀਨ ਤਨ ਮਿਰਗ ਤਨ ਬ੍ਰਾਹਾ।

ਭਾਵ ਧਾਰ ਅਨਗ੍ਰਹ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇ ਸੰਭਾਰ ਸਾਉ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ ਸਰਣ ਗਹੀ ਅਚੁੱਤ ਬਨਾਸੇ ਕਿਰਬਖ ਕਾਢੇ ਹੈ ਸ਼ਾਂਟ ਕਾਲ ਕਲੇਸ਼ ਮਿਟੇ ਦਾਸ ਨਾਨਕ ਬੋਹੜ ਜੋਨੀ ਮਾਟ ਮਲਾਰ ਮਹੱਲਾ ਪੰਜਵਾਂ ਬਹੁ ਵਿਧ ਮਾਇਆ ਮੋਹਿ ਹੈਰਾਨੋ ਕੋਟ ਮਦੇ ਕੋ ਬੱਲਾ ਸੇਵਕ ਪੂਰਨ ਭਗਤ ਚਰਨ ਰਹਾਉ।

ਗਿਆਈ ਹੋਤੋ ਸੰਗ ਨ ਜਾਨੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੁ ਨਾਨਕ ਪਾਹਨ ਪ੍ਰਵਤਾਰੂ ਸਾਧ ਸੰਗ ਸੁਖ ਮਾਨੋ ਮਲਾਰ ਮਹੱਲਾ ਪੰਜਵਾਂ ਦੁਸ਼ਟ ਮੂਏ ਬਿਖ ਖਾਈ ਰੀ ਮਾਈ ਜਿਸਕੇ ਜੀ ਤਿਨੇ ਹੀ ਰੱਖ ਲੀਨੇ ਮੇਰੇ ਪ੍ਰਭ ਕੋ ਕਿਰਪਾਈ ਰਹਾ ਅੰਤਰ ਜਾਮੀ ਸਭ ਮੈਂ ਵਰਤੈ ਤਾਂ ਪੋ ਕੈਸਾ ਪਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀ ਸਹਿ ਸਭ ਨਿਠਾਈ ਅਨਾਥਾ ਨਾਥ ਦੀਨ ਦੁਖ ਪੰਜਨ

ਮਨ ਮੇਰੇ ਹਰ ਕੇ ਚਰਨ ਰਬੀਜੈ, ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ ਰਹਾਉ, ਖੋਜਤ ਖੋਜਤ ਮਾਰਗ ਪਾਇਓ, ਸਾਧੂ ਸੇਵ ਕਰੀਜੈ, ਤਾਰ ਅਨਗ੍ਰਹਿ ਸਵਾਮੀ ਮੇਰੈ, ਨਾਮ ਮਹਾਰਸ ਪੀਜੈ, ਤ੍ਰਾਹੇ ਤ੍ਰਾਹੇ ਕਰ ਸਰਣੀ ਆਏ, ਜਰ ਤੋ ਕਿਰਪਾ ਕੀਜੈ, ਕਰ ਗਏ ਲਿਹੋ ਦਾਸ ਆਪਣੇ ਕੋ, ਨਪਨੋ ਕੀਜੈ, ਕਰ ਗਏ ਲਿਹੋ ਦਾਸ ਆਪਣੇ ਕੋ, ਨਾਨਕ ਆਪਣੋ ਕੀਜੈ, ਮਲਾਰ ਮਹੱਲਾ ਪੰਜਵਾਂ।

ਜਲ ਮੇਘ ਬਰਸੇ ਅੰਮ੍ਰਿਤ ਤਾਰ ਸਗਲ ਜੀ ਜੰਤ ਤ੍ਰਿਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਥੇ ਉਥੇ ਨਿਭੇ ਨਾ ਰਹਾ ਦੁਖ ਭਨਾ ਪੈ ਪੰਜਨਹਾਰ ਆਪਣੇ ਜੇਈ ਕੀ ਕੀਤੀ ਸਾਰ ਰਾਖਣ ਹਾਰ ਸਦਾ ਮਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤੇ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿੜ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਵੇ ਕੀ ਪੈਜ ਰਖਤਾ ਆ ਨਾਨਕ ਬੋਲੇ ਤਿਸਕਾ ਬੁਲਾਇਆ ਮਲਾਰ ਮਹੱਲਾ ਪੰਜਵਾਂ ਗੁਰਸਰਣਾਈ ਸਗਨ ਦਾਨ ਸਾਚੀ ਦਰਗੇ ਪਾਈਏ ਮਾਨ ਭ੍ਰਮਪੋ ਦੂਰ ਦਰਦ ਦੁਰਦ ਸਭ ਜਾਏ ਭ੍ਰਮ ਕੋ ਦੁਖ ਦਰਦ ਸਭ ਜਾਏ ਸਰ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰਪੂਰਾ ਸਲਾਏ ਨਾਮ ਰਦਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤਿਗੁਰ ਜੇ ਵਡਿਆਵ ਨ ਕੋਏ ਗੁਰਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਨ ਦੁਖ ਤੇ ਰਾਖੇ ਮਾਇਆ ਬਿਖ ਫਿਰ ਬੋੜ ਨ ਚਾਖੇ ਗੁਰ ਕੀ ਮਹਿਮਾ ਕਥ ਨ ਜਾਏ ਗੁਰ ਪਰਮੇਸ਼ਰ ਸਾਚੇ ਨਾਏ ਸੱਚ ਸੰਜਮ ਕਰਨੀ ਸਭ ਸਾਚੇ ਸੋ ਮਨ ਨਿਰਮਲ ਜੋ ਗੁਰਸੰਗ ਰਾਚੇ ਗੁਰ ਪੂਰਾ ਪਾਈਏ ਵਡਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕੀ ਪ੍ਰਭ ਸੱਚ ਅਰਦਾਸ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਰਾਣੀ ਵਿਸਮਾ ਧਰਤੀ ਵਿਸਮਾ ਦਿਖਾਣੀ ਵਿਸਮਾਦ ਸਾਧ ਲੱਗਿਆ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ, ਪੰਥ ਦੇ ਸਦਾ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ, ਗਰੀਬ ਨਵਾਜ਼ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ, ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ,
ਸਰਬੱਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰਿ ਹਰਿ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਣ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਦੂਜਾ। ਜਿਨੇ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਚੱਲਣ ਸਾਰ ਨਾ ਜਾਣਨੇ, ਕਾਜ ਸਵਾਰਣ ਹਾਰ। ਜਿਨੇ ਚੱਲਣ ਜਾਣਿਆ

परे ना गुण ना उपकार, सेती खुशी सवारी है।

तरफ ना जपई जे बहुता काले तरफ जणै सत भाओ दे।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇੜੇ ਨੂੰ ਮੁੱਖ ਰੱਖਦੇ ਹਾਂ, ਸਤਿਗੁਰਾਂ ਦੇ ਪਾਵਨ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬਾਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਅੱਜ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਰ ਤਿੰਨਾਂ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਵਾਹਿਗੁਰੂ ਸਾਹਿਬ ਜੀਓ।

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहे थमरत के दाते, दसां पातशाहियां दी जोत, साहब सच्चे पातशाह, धन धन धन सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब जिंदगी दीआं इन्हां घड़ियां श्वासां नूं सफलियां करन दा उद्यम सतगुरु दी पावन बाणी दे द्वारा करदे हो। तो आओ जिथे आप जी ने गुरु घर के रागी जथे पासों रब्बी बाणी दे कीर्तन श्रवण कीते, उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक है, उपदेश है, वो आप संगत नूं श्रवण कराया है। तो ये पावन पवित्र उपदेश धन धन गुरु ग्रंथ साहिब महाराज जी दे पत्रा नंबर 787 अते 88 दे उत्ते सुभायमान है। विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। राग सूई की वार विच जिहड़ी कि गुरु अमरदास महाराज की उचारण की हुई है, तिस विचों ये पावन शब्द है, पौड़ी अते श्लोकां दे रूप विच सतगुरु का यह पावन पवित्र मुखवाक है। पौड़ी धन गुरु अमरदास महाराज सच्चे पातशाह दी है, ते इहदे नाल दर्ज चार श्लोक दूजे पातशाह गुरु अंगद साहब दे ने। इत्थे गल बड़ी ध्यान देने योग है कि धन गुरु ग्रंथ साहब दे विच छे गुरु साहब की बाणी है, पहले पांच ते नौवें पातशाह दी। बाकी गुरु साहब की बाणी जिहड़ी है वह अड्डो-अड्ड उन्हां दे जिन्ने भी राग ने, जिन्हां रागां विच दर्ज है उत्थे आपां नूं मिल जांदी है। जिवें गुरु नानक साहब की हो गई, गुरु अमरदास साहब की हो गई, पर गुरु अंगद साहब महाराज दे केवल उन्होंने श्लोक जिहड़े उचारण कीते ने धन गुरु अंगद साहब दूजे पातशाह ने, वह श्लोक जिहड़े ने वह आपां नूं वक्खरे किते नहीं मिलते। वह सारे दे सारे श्लोक जिहड़े ने वह वारां दे विच दर्ज हन। तो धन गुरु अमरदास महाराज ने अपनी इस पौड़ी दे नाल जिहड़े श्लोक दर्ज कीते ने वह गुरु अंगद साहब दे ने। तो विद्वान सज्जणा का यह मत है कि ये सारे दे सारे श्लोक जदों दोबारा धन गुरु अर्जन साहब महाराज ने धन गुरु ग्रंथ साहब महाराज की आदि बीड़ जिहड़ी है वो दी संपादना की, उस वक्त उन्होंने जिहड़ियां पौड़ियां सन उन्हां दे नाल श्लोक दर्ज किए, ते जिहड़े श्लोक वारां विच नहीं दर्ज होए उन्हां नूं फिर अखीर दे उत्ते एक सिरलेख दिता भी श्लोक वारां ते वधीक, जाणी कि जिहड़े वारां विच नहीं दर्ज होए जिहड़े वधीक श्लोक सन, जिहड़े वधे हुए सन, वह महाराज गुरु अर्जन साहब ने अखीर उत्ते दर्ज किए ने। तो इत्थे पहला श्लोक गुरु अंगद साहब का है, ते धन गुरु अंगद साहब फरमाउंदे ने जिन्नी चलण जाणिया। महाराज कहिंदे जिन्हां ने जाण लिया कि इस दुनिया तो आपां चले जाणा है, इत्थे सदा नहीं रहना, सदा बैठे नहीं रहना। तो यह जानना बड़ी वड्डी गल है, इहनूं समझणा ते विचारना पवेगा, क्योंकि बहुतांत विच बंदे नूं इदां लगदा है कि जिवें यह दुनिया मेरा पक्का टिकाणा होवे। पर शेख फरीद साहब कहिंदे ने भी यह ऐसी खेड है कि जीण नूं भावें बंदा 100 वरे की उम्र जी लवे पर अखीर
ਇਸ ਟਿਕਾਣੇ ਨੂੰ ਛੱਡਣਾ ਪੈਣਾ ਹੈ, ਇੱਥੋਂ ਤੁਰ ਜਾਣਾ ਹੈ। ਮਹਾਰਾਜ ਨੇ ਬੜੀਆਂ ਉਦਾਹਰਨਾਂ ਦੇ ਕੇ ਦੁਨੀਆਂ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਸੀਂ ਬਚਨ ਪੜ੍ਹਦੇ ਹੋ, ਉਹਨਾਂ ਨੇ ਆਪਣੇ ਸਲੋਕਾਂ ਵਿੱਚ ਇਸ ਚੀਜ਼ ਦਾ ਹਵਾਲਾ ਦੇ ਕੇ ਗੱਲ ਆਖੀ ਵੀ ਇਹ ਸੰਸਾਰ ਇੱਕ ਰਸਤਾ ਹੈ, ਜਿਵੇਂ ਰਸਤਿਆਂ ਦੇ ਵਿੱਚੋਂ ਲੋਕ ਗੁਜ਼ਰ ਜਾਂਦੇ ਨੇ, ਲੰਘ ਜਾਂਦੇ ਨੇ, ਰਸਤੇ ਜਿਹੜੇ ਨੇ ਉਹ ਚੱਲਣ ਲਈ ਹੁੰਦੇ ਨੇ, ਰਸਤੇ ਟਿਕਾਣਾ ਕਰਨ ਲਈ ਨਹੀਂ ਹੁੰਦੇ। ਹੁਣ ਜੇ ਇਸ ਬੰਦੇ ਨੂੰ ਇਹ ਗੱਲ ਦਾ ਇਲਮ ਹੋਵੇ, ਜਿਹਨੂੰ ਇਸ ਗੱਲ ਦੀ ਸਮਝ ਹੋਵੇ ਵੀ ਮੈਂ ਰਸਤੇ 'ਤੇ ਚੱਲਣਾ ਹੈ, ਆਪਾਂ ਹੁਣ ਘਰੋਂ ਆਏ ਹਾਂ, ਰਸਤੇ ਵਿੱਚੋਂ ਲੰਘ ਕੇ ਆਏ ਹਾਂ, ਆਪਾਂ ਖਲੋਤੇ ਤਾਂ ਨਹੀਂ ਨਾ ਰਸਤੇ ਉੱਤੇ ਚੱਲੇ, ਤੋ ਰਸਤਾ ਜਿਹੜਾ ਹੈ ਉਹ ਇੱਕ ਮੰਜ਼ਿਲ ਤੱਕ ਬੰਦੇ ਨੂੰ ਲੈ ਕੇ ਜਾਂਦਾ। ਜਨਮ ਤੋਂ ਖੇਡ ਸ਼ੁਰੂ ਹੋਈ, ਪਹਿਲਾ ਸਾਹ ਮੌਤ ਵੱਲ ਪਹਿਲਾ ਕਦਮ ਸੀ। ਹਾਲਾਂਕਿ ਇਹਨੂੰ ਆਪਾਂ ਇੱਦਾਂ ਸਮਝਦੇ ਹਾਂ ਵੀ ਪਹਿਲਾ ਸਾਹ ਜਿਹੜਾ ਹੈ ਉਹ ਜਨਮ ਦਾ ਸੀ, ਨਹੀਂ, ਪਹਿਲਾ ਸਾਹ ਇਹ ਮੌਤ ਦਾ ਸੀ। ਹੌਲੀ ਹੌਲੀ ਬੰਦੇ ਦਾ ਸਫ਼ਰ ਮੌਤ ਵੱਲ ਨੂੰ ਹੋ ਰਿਹਾ ਹੈ, ਬੰਦਾ ਮੌਤ ਵੱਲ ਨੂੰ ਚੱਲ ਰਿਹਾ ਹੈ। ਤੋ ਬੰਦਾ ਇਸ ਗੱਲ ਨੂੰ ਭੁਲਾ ਜਾਂਦਾ ਹੈ, ਉਹਨੂੰ ਇੱਦਾਂ ਲੱਗਦਾ ਹੈ ਵੀ ਨਹੀਂ ਸ਼ਾਇਦ ਮੈਂ ਸਦਾ ਰਹਿਣਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਾਰਗ ਦਾ ਅਰਥ ਹੁੰਦਾ ਹੈ ਰਸਤਾ, ਆਖਿਆ ਇਹ ਸੰਸਾਰ ਦਾ ਰਾਹ ਇੱਦਾਂ ਦਾ ਹੈ, ਇੱਥੇ ਕੋਈ ਵੀ ਥਿਰ ਨਹੀਂ, ਕੋਈ ਪੱਕਾ ਨਹੀਂ, ਕਿਸੇ ਦਾ ਟਿਕਾਣਾ ਸਦੀਵੀ ਨਹੀਂ ਹੈ। ਤੋ ਇਸ ਗੱਲ ਦਾ ਬੰਦੇ ਨੂੰ ਜੇ ਇਲਮ ਹੋ ਜਾਵੇ, ਜੇ ਇਸ ਗੱਲ ਦੀ ਸੋਝੀ ਮਨੁੱਖ ਨੂੰ ਪ੍ਰਾਪਤ ਹੋ ਜਾਵੇ ਤੇ ਬਹੁਤ ਸਾਰੇ ਅਪਰਾਧ ਪਾਪ ਜਿਹੜਾ ਬੰਦਾ ਇੱਦਾਂ ਕਮਾ ਕੇ ਬੈਠਾ ਹੈ ਵੀ ਮੈਂ ਜਿਵੇਂ ਟਿਕਾਣਾ ਸਦਾ ਰੱਖਣਾ ਹੈ, ਜਿਵੇਂ ਕਿਸੇ ਥਾਂ ਉੱਤੇ ਬੰਦਾ ਪਰਮਾਨੈਂਟ ਜਾ ਕੇ ਬਹਿ ਜਾਵੇ, ਫਿਰ ਉੱਥੇ ਉਹ ਖਲਾਰਾ ਬੜਾ ਪਾ ਲੈਂਦਾ, ਪਰ ਉਹ ਭੁੱਲ ਜਾਂਦਾ ਹੈ ਵੀ ਇਹ ਜਿਹੜਾ ਮੈਂ ਖਲਾਰਾ ਪਾਇਆ ਹੋਇਆ ਹੈ ਇਹ ਇੱਥੇ ਧਰਿਆ ਧਰਾਇਆ ਰਹਿ ਜਾਣਾ, ਇਸ ਕਰਕੇ ਮੈਂ ਖਲਾਰਾ ਵੀ ਉਨਾ ਕੀ ਪਾਵਾਂ ਜਿੰਨਾ ਕੁ ਸਮੇਟਿਆ ਜਾਣਾ, ਸਮੇਟਿਆ ਤੇ ਦੁਨੀਆਂ ਉੱਤੋਂ ਕੁਝ ਵੀ ਨਹੀਂ ਜਾਂਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਵੀ ਮੈਂ ਚਲੇ ਜਾਣਾ ਹੈ ਦੁਨੀਆਂ ਤੋਂ, ਹਰ ਚੀਜ਼ ਚੱਲਦੀ ਹੈ, ਹਰ ਚੀਜ਼ ਚਲਾਏਮਾਨ ਹੈ, ਚੱਲਣ ਦਾ ਅਰਥ ਹੁੰਦਾ ਹੈ ਨਾਸ਼ਵੰਤ ਜਿਹਨੂੰ ਆਪਾਂ ਕਹਿੰਦੇ ਚਲਾਏਮਾਨ। ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਵਾਕ ਦਰਜ ਨੇ, ਦਿਨ ਰਵ ਸੱਸ ਚੱਲੇ, ਆਖਿਆ ਭਾਵੇਂ ਦਿਨ ਹੋਵੇ, ਭਾਵੇਂ ਸੂਰਜ ਹੋਵੇ, ਭਾਵੇਂ ਚੰਦਰਮਾ ਹੋਵੇ, ਸਾਰੇ ਚਲਾਏਮਾਨ ਨੇ। ਵੇਖੋ ਦਿਨ ਆਉਂਦਾ ਲੰਘ ਜਾਂਦਾ, ਕਿੱਦਾਂ ਭੱਜਿਆ ਜਾ ਰਿਹਾ ਦਿਨ। ਬਾਬੇ ਨੇ ਆਖਿਆ ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀਂ। ਜਿਹੜਾ ਦਿਨ ਆਉਂਦਾ ਹੈ ਚਲਿਆ ਜਾਂਦਾ ਹੈ, ਇੱਦਾਂ ਹੀ ਬੰਦੇ ਦੀ ਆਰਜ਼ਾ, ਬੰਦੇ ਦਾ ਜਿਹੜਾ ਇਸ ਜੀਣ ਦਾ ਪਲ ਪਲ ਬੰਦਾ ਮੌਤ ਵਾਲੇ ਬੰਨੇ ਨੂੰ ਵੱਧ ਰਿਹਾ ਹੈ। ਜੋ ਦਿਨ ਆਵੇਂ ਸੋ ਦਿਨ ਜਾਹੀ, ਜਿਵੇਂ ਦਿਨ ਆਉਂਦਾ ਹੈ ਤੇ ਉਹ ਦਿਨ ਚਲਿਆ ਵੀ ਜਾਂਦਾ ਹੈ। ਹੁਣ ਕਿੰਨੇ ਦਿਨ ਬੀਤ ਗਏ, ਕੱਲ ਦਾ ਦਿਨ ਵੀ ਲੰਘ ਗਿਆ, ਪਰਸੋਂ ਦਾ ਵੀ ਲੰਘ ਗਿਆ, ਇੱਦਾਂ ਕਰਦਿਆਂ ਕਰਦਿਆਂ ਕਿਸੇ ਦੀ 50 ਸਾਲ ਲੰਘ ਗਈ, ਕਿਸੇ ਦੀ 70 ਸਾਲ ਲੰਘ ਗਈ, ਕਿਸੇ ਦੀ 80 ਸਾਲ ਲੰਘ ਗਈ। ਤੇ ਤੁਸੀਂ ਕਦੀ ਇੱਕ ਗੱਲ ਵੱਲ ਹੋਰ ਗੌਰ ਕਰਿਓ, ਮੇਰੇ ਸਮੇਤ ਜਿੰਨੇ ਆਪਾਂ ਇਸ ਦਰਬਾਰ ਵਿੱਚ ਬੈਠੇ ਹਾਂ ਜਾਂ ਘਰਾਂ ਵਿੱਚ ਬੈਠੇ ਸੁਣ ਰਹੇ ਹਾਂ, ਸਾਡੇ ਵਿੱਚ ਕੋਈ 30 ਸਾਲ ਦਾ ਹੈ, ਕੋਈ 50 ਦਾ ਹੈ, ਕੋਈ 55 ਦਾ ਹੈ, ਕੋਈ 60 ਦਾ ਹੈ, ਤੇ ਅਸੀਂ ਜੇ ਆਪਣੇ ਉਸ ਪਿੱਛੇ ਨੂੰ ਵੇਖੀਏ ਜਿਹੜੇ 60 ਸਾਲ ਬੀਤ ਚੁੱਕੇ ਨੇ, ਜਿਹੜੇ 35 ਸਾਲ ਬੀਤ ਚੁੱਕੇ ਨੇ, ਜਿਹੜੇ 50 ਸਾਲ ਲੰਘ ਚੁੱਕੇ ਨੇ, ਤੇ ਜਿਵੇਂ ਅੱਖ ਦੀ ਫੌਰ ਹੁੰਦੀ ਹੈ ਨਾ, ਬੰਦਾ ਅੱਖ ਚਮਕਦਾ ਹੈ, ਇੱਦਾਂ ਲੱਗਦਾ ਹੈ ਵੀ ਜਿਵੇਂ ਪਲ ਵਿੱਚ ਹੀ ਸਾਰਾ ਕੁਝ ਲੰਘ ਗਿਆ। ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ, ਪਲ ਪਲ ਵਿੱਚ ਵੀ ਅੱਖ ਜਿਹੜੀ ਹੈ ਉਹਨੂੰ ਚਮਕੀਏ ਤੇ ਇੱਦਾਂ ਲੱਗਿਆ ਹੋ ਜ਼ਿੰਦਗੀ ਦੇ 35 ਸਾਲ ਲੰਘ ਗਏ, ਹੋ 40 ਲੰਘ ਗਏ, 50 ਲੰਘ ਗਏ, ਤੇ ਟਾਈਮ ਜਿਹੜਾ ਹੈ, ਸਮਾਂ ਜਿਹੜਾ ਉਹ ਭੱਜਾ ਵੀ ਜਾ ਰਿਹਾ। ਹੁਣ 2027 ਨੂੰ ਕਿੰਨਾ ਚਿਰ ਰਹਿ ਗਿਆ, 4 ਮਹੀਨੇ ਬਾਕੀ ਨੇ, ਉਹ ਵੀ ਲੰਘ ਜਾਣਾ। ਤੋ ਅਸੀਂ ਇਸ ਗੱਲ ਨੂੰ ਕਦੀ ਵੀ ਸਮਝਦੇ ਨਹੀਂ, ਬੰਦਾ ਇੱਦਾਂ ਸਮਝਦਾ ਹੈ ਵੀ ਜਿਵੇਂ ਮੈਂ ਸਦੀਵ ਜੀਣਾ ਹੋਵੇ। ਬਾਬੇ ਨੇ ਆਖਿਆ ਨਹੀਂ, ਦੁਨੀਆਂ ਮੁਕਾਮ ਐਸਾ ਹੈ, ਇੱਥੇ ਸਦੀਵ ਜੀਆ ਵੀ ਨਹੀਂ ਜਾਣਾ। ਤੋ ਸ਼ੇਖ ਫਰੀਦ ਸਾਹਿਬ ਨੇ ਇਸ ਗੱਲ ਨੂੰ ਸਮਝਿਆ, ਉਹਨਾਂ ਆਖਿਆ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪੀ ਤਨ ਹੋਸੀ ਖੇ। ਤੋ ਅਖੀਰ ਤੇ ਜਾ ਕੇ ਇਸ ਤਨ ਨੇ, ਇਸ ਸਰੀਰ ਨੇ ਮਿੱਟੀ ਹੋ ਜਾਣਾ, ਇਹਨੇ ਖੇ ਹੋ ਜਾਣਾ। ਤੋ ਗੁਰਦੇਵ ਨੇ ਆਖਿਆ ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਵੀ ਅਸੀਂ ਦੁਨੀਆਂ ਤੋਂ ਚਲੇ ਜਾਣਾ ਹੈ, ਸੇ ਕਿਉਂ ਕਰੈ ਵਿਥਾਰ। ਵਿਥਾਰ ਦਾ ਅਰਥ ਹੁੰਦਾ ਹੈ ਵਿਸਥਾਰ, ਆਖਿਆ ਉਹ ਫਿਰ ਬੰਦੇ ਜਗਤ ਦੇ ਧੰਦਿਆਂ ਵਿੱਚ ਬਹੁਤੇ ਖਿਲਾਰੇ ਨਹੀਂ ਪਾਉਂਦੇ।
ਹੁਣ ਇੱਥੇ ਖਿਲਾਰੇ ਦੀ ਖੇਡ ਐਸੀ ਨਹੀਂ ਹੈ ਵੀ ਕੋਈ ਬੰਦੇ ਨੇ ਦੁਨਿਆਵੀ ਤੌਰ ਉੱਤੇ ਜੇ ਸਮਾਜ ਦੇ ਭਲੇ ਲਈ ਦੁਨੀਆਂ ਦੇ ਭਲੇ ਲਈ ਕੋਈ ਖਿਲਾਰਾ ਪਾਉਣਾ ਹੈ ਤੇ ਉਹ ਕੋਈ ਗਲਤ ਵੀ ਨਹੀਂ ਹੈ, ਉਹ ਕੋਈ ਮਾੜੀ ਚੀਜ਼ ਵੀ ਨਹੀਂ ਹੈ। ਪਰ ਇੱਥੇ ਖੇਡ ਐਸੀ ਹੈ ਵੀ ਜਦੋਂ ਬੰਦਾ ਮਾਨਸਿਕ ਤੌਰ ਉੱਤੇ ਮਨ ਦੇ ਤਾਲ ਉੱਤੇ ਸੁਰਤ ਦੇ ਤਾਲ ਉੱਤੇ ਕੇਵਲ ਮਾਇਆ ਮਾਇਆ ਕਰਦਾ ਰਹਿੰਦਾ ਹੈ ਤਾਂ ਸਾਡਾ ਮਾਇਆ ਦਾ ਮਨੋਰਥ ਵੀ ਕੋਈ ਬਹੁਤਾ ਵੱਡਾ ਨਹੀਂ ਹੁੰਦਾ। ਵੀ ਜੇ ਬੰਦੇ ਨੂੰ ਤੁਸੀਂ ਪੁੱਛੋ ਵੀ ਤੂੰ ਧਨ ਕਮਾਉਣਾ ਹੈ, ਉਹ ਆਖੇਗਾ ਹਾਂ ਕਮਾਉਣਾ ਹੈ। ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਿਓ ਇਸ ਗੱਲ ਨੂੰ, ਉਹਨੂੰ ਪੁੱਛੋ ਠੀਕ ਹੈ ਤੇਰਾ ਧਨ ਕਮਾਉਣ ਪਿੱਛੇ ਪਰਪਜ਼ ਕੀ ਹੈ, ਮਕਸਦ ਕੀ ਹੈ, ਤੇ ਮੈਂ ਗਰੰਟੀ ਨਾਲ ਇਹ ਗੱਲ ਕਹਿਣਾ ਵੀ 99.9% ਬੰਦੇ ਜਿਹੜੇ ਨੇ ਉਹ ਕੋਈ ਤੁਹਾਨੂੰ ਉੱਚਾ ਮਨੋਰਥ ਜੀਵਨ ਦਾ ਦੱਸ ਨਹੀਂ ਪਾਉਣਗੇ। ਵੱਧ ਤੋਂ ਵੱਧ ਧਨ ਕਮਾਉਣ ਦਾ ਪਰਪਜ਼ ਕੀ ਹੋਵੇਗਾ, ਕੀ ਹੋਵੇਗਾ, ਵੀ ਸਿਰਫ ਇਹੋ ਹੀ ਹੋਵੇਗਾ ਜਿਹਨੂੰ ਬਾਬੇ ਨੇ ਆਖਿਆ ਖਾਣਾ ਪੀਣਾ ਹੱਸਣਾ ਸੌਣਾ, ਬਸ ਇੱਥੋਂ ਤੱਕ ਹੈ। ਵੀ ਕਿਸੇ ਨੂੰ ਪੁੱਛ ਕੇ ਵੇਖ ਲਓ ਤੁਸੀਂ ਵੀ ਤੇਰੀ ਜੀਵਨ ਦਾ ਜ਼ਿੰਦਗੀ ਦਾ ਮਨੋਰਥ ਜਿਹੜਾ ਹੈ ਉਹ ਕੀ ਹੈ। ਜਦੋਂ ਤੂੰ ਬਹੁਤ ਸਾਰਾ ਧਨ ਕਮਾ ਲਵੇਂਗਾ, ਦੌਲਤ ਕਮਾ ਲਵੇਂਗਾ, ਮੰਨ ਲਿਆ ਤੇਰੇ ਕੋਲ ਇੰਨੀ ਦੌਲਤ ਆ ਜਾਵੇਗੀ, ਫਿਰ ਤੂੰ ਕੀ ਕਰੇਂਗਾ। ਮਨੋਰਥ ਉੱਚਾ ਥੋੜ੍ਹਾ ਹੈ, ਮਨੋਰਥ ਤੇ ਫਿਰ ਭੋਗਾਂ ਦੇ ਭੋਗਣ ਦਾ ਹੀ ਰਹਿ ਗਿਆ ਨਾ। ਉਹ ਬੰਦਾ 10 ਰੁਪਈਏ ਵਿੱਚ ਵੀ ਭੋਗਦਾ ਹੈ, 100 ਵਿੱਚ ਵੀ ਭੋਗੇਗਾ, ਕੀ ਫਰਕ ਪਵੇਗਾ। ਹਾਲਾਂਕਿ 10 ਵਿੱਚ ਘੱਟ ਬਰਬਾਦ ਹੁੰਦਾ ਸੀ, 100 ਆ ਜਾਣਗੇ ਤੇ ਵੱਧ ਹੋਵੇਗਾ, ਇੱਦਾਂ ਹੀ ਹੈ। ਤੇ ਵੱਧ ਤੋਂ ਵੱਧ ਬੰਦੇ ਦਾ ਟੀਚਾ ਕੀ ਹੈ, ਵੱਧ ਤੋਂ ਵੱਧ ਟੀਚਾ ਕੀ ਹੈ। ਤੁਸੀਂ ਜੇ ਕਹੋਗੇ ਵੀ ਟੀਚਾ ਕੋਈ ਧਾਰਮਿਕ ਹੈ, ਕੋਈ ਧਰਮ ਦਾ ਹੈ, ਟੀਚਾ ਕੋਈ ਜਿਹੜਾ ਹੈ ਮਨੁੱਖਤਾ ਦੇ ਭਲੇ ਦਾ ਹੈ, ਨਹੀਂ ਉਹ ਨਹੀਂ ਹੈਗਾ, ਕੋਈ ਵੀ ਉਹ ਨਹੀਂ ਹੈ। ਟੀਚਾ ਇਹ ਹੈ ਵੀ ਬਹੁਤ ਸਾਰੀ ਧਨ ਦੌਲਤ ਆ ਜਾਵੇਗੀ, ਰੈਸਟੋਰੈਂਟ ਤੋਂ ਆਰਡਰ ਕਰਕੇ ਰੋਜ਼ ਖਾ ਲਿਆ ਕਰਾਂਗੇ, ਬਸ ਇਹੋ ਹੀ ਹੈ, ਬਣਾਉਣਾ ਨਹੀਂ ਪਵੇਗਾ, ਇਸ ਤੋਂ ਹੱਦ ਹੋਰ ਕੁਝ ਨਹੀਂ ਹੈ। ਮਤਲਬ ਟੀਚਾ ਇਹ ਹੈ ਵੀ ਮੇਰੇ ਕੋਲ ਜਿੰਨੀ ਦੌਲਤ ਆਈ ਜਾਵੇਗੀ ਉਹਨੇ ਭੋਗ ਭੋਗ ਕੇ ਭੋਗ ਭੋਗ ਕੇ ਮੈਂ ਭਸਮੜ ਹੋ ਜਾਵਾਂਗਾ, ਸਵਾਹ ਹੋ ਜਾਵਾਂਗਾ, ਖੇ ਹੋ ਜਾਵਾਂਗਾ। ਹਾਂ ਧਨ ਮਾੜਾ ਨਹੀਂ ਹੈ, ਪਰ ਧਨ ਨੂੰ ਕਮਾਉਣ ਪਿੱਛੇ ਟੀਚਾ ਜਿਹੜਾ ਹੈ ਉਹ ਕੋਈ ਬਹੁਤਾ ਉੱਚਾ ਨਹੀਂ ਹੈ। ਜੇ ਤਾਂ ਟੀਚਾ ਉੱਚਾ ਹੈ ਫਿਰ ਠੀਕ ਹੈ, ਫਿਰ ਕੋਈ ਗੱਲ ਨਹੀਂ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪੈਦਾ ਮਾਇਆ ਸਭ ਵਿਤ ਹੈ ਜੋ ਨਾਮ ਹਰ ਰਾਤੇ। ਜੇ ਟੀਚਾ ਉੱਚਾ ਹੈ ਤਾਂ ਫਿਰ ਠੀਕ ਹੈ, ਮਨੋਰਥ ਉੱਚਾ ਹੈ ਤਾਂ ਫਿਰ ਕੋਈ ਮਾੜੀ ਗੱਲ ਨਹੀਂ। ਪਰ ਇੱਥੇ ਦੁਨੀਆਂ ਵਿੱਚ ਬਹੁਤਾਂਤ ਲੋਕ ਜਿਹੜੇ ਨੇ ਉਹਨਾਂ ਦਾ ਮਨੋਰਥ ਕੋਈ ਉੱਚਾ ਨਹੀਂ ਹੈ, ਕੋਈ ਉੱਚਾ ਨਹੀਂ, ਕਿਉਂਕਿ ਸਮਾਜ ਦੁਨੀਆਂ ਜਿਹੜੀ ਹੈ ਉਹ ਧਨ ਦੇ ਸਿਰ ਉੱਤੇ ਚੱਲ ਰਹੀ ਹੈ। ਬੰਦਾ ਕਹਿੰਦਾ ਮਨ ਨੂੰ ਓਨਾ ਹੀ ਮਾਇਆ ਦੇ ਧੰਦਿਆਂ ਵਿੱਚ ਹੋਰ ਖਿਲਾਰਾਂਗੇ, ਜਿੰਨਾ ਜਿੰਨਾ ਪੈਸਾ ਕੋਲ ਆਵੇਗਾ ਓਨੀ ਐਸ਼ ਪ੍ਰਸਤੀ ਹੋਰ ਕਰ ਲਵਾਂਗੇ। ਤੋ ਸਤਿਗੁਰ ਨੇ ਆਖਿਆ ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ, ਉਹ ਫਿਰ ਆਪਣੇ ਮਨ ਨੂੰ ਇਹਨਾਂ ਧੰਦਿਆਂ ਵਿੱਚ ਖਿਲਾਰਦਾ ਨਹੀਂ। ਉਹਨੂੰ ਪਤਾ ਹੈ ਵੀ ਇਹ ਕੋਈ ਵੀ ਚੀਜ਼ ਜਿਹੜੀ ਹੈ ਇਹ ਮੇਰੇ ਮਨ ਨੂੰ ਟਿਕਾ ਵੀ ਨਹੀਂ ਦੇ ਸਕਦੀ, ਇਹ ਚੀਜ਼ ਕੋਈ ਵੀ ਐਸੀ ਨਹੀਂ ਜਿਹੜੀ ਮੇਰੇ ਮਨ ਨੂੰ ਅਸਲੀ ਆਨੰਦ ਸੁੱਖ ਦੇ ਸਕੇ, ਤੇ ਉਹ ਨਾ ਫਿਰ ਕੋਈ ਅਪਰਾਧ ਹੀ ਕਮਾਉਂਦਾ ਹੈ, ਨਾ ਕੋਈ ਗੁਨਾਹ ਹੀ ਕਮਾਉਂਦਾ ਹੈ। ਜਿਹਨੂੰ ਇਹ ਸਮਝ ਲੱਗ ਜਾਂਦੀ ਹੈ ਸੱਚੀ ਮੁੱਚੀ ਵੀ ਮੈਂ ਦੁਨੀਆਂ ਤੋਂ ਚਲੇ ਜਾਣਾ ਹੈ, ਤਾਂ ਮਹਾਰਾਜ ਨੇ ਬਖਸ਼

ਔਰ ਮਹਾਰਾਜ ਨੇ ਆਖਿਆ ਜਿਹੜੇ ਕੇਵਲ ਦੁਨੀਆਂ ਦੇ ਕਾਰਜ ਹੀ ਸਵਾਰਨ ਜੋਗੇ ਰਹਿ ਗਏ, ਮਰਦੇ ਦਮ ਤੱਕ ਵੀ ਬੰਦੇ ਨੂੰ ਇਹ ਲੱਗਦਾ ਪੋਤਰੇ ਦਾ ਕੁਝ ਨਾ ਕੁਝ ਕਰ ਜਾਈਏ। ਤੁਸੀਂ ਵੇਖੋ ਬੰਦੇ ਦੀ ਮੈਂਟੈਲਿਟੀ ਕਿੱਦਾਂ ਦੀ ਹੈ, ਸੋਚ ਕਿੱਦਾਂ ਦੀ ਹੈ। ਪਹਿਲਾਂ ਪੁੱਤਾਂ ਤੱਕ ਗੱਲ ਖਲੋਤੀ ਸੀ, ਕਹਿੰਦਾ ਪੁੱਤ ਦਾ ਕੁਝ ਕਰ ਜਾਈਏ, ਫਿਰ ਪੋਤਰਿਆਂ ਤੱਕ ਆ ਗਈ, ਕਹਿੰਦਾ ਹੁਣ ਪੋਤਰੇ ਦਾ ਮਾੜਾ ਮੋਟਾ ਕੁਝ ਕਰ ਜਾਈਏ ਨਾ, ਫਿਰ ਕਹਿੰਦਾ ਪੜਪੋਤਰੇ ਦਾ ਕੁਝ ਕਰ ਜਾਈਏ। ਇਸੇ ਚੀਜ਼ ਦੇ ਵਿੱਚ ਹੀ ਸਾਰਾ ਕੁਝ ਉਸ ਜਾਲ ਵਿੱਚ ਘਿਰਿਆ ਹੋਇਆ। ਤੋ ਮਹਾਰਾਜ ਨੇ ਆਖਿਆ ਜਿਹੜੇ ਦੁਨੀਆਂ ਦੇ ਕਾਜ ਸਵਾਰਨ ਜੋਗੇ ਰਹਿ ਗਏ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ, ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ। ਅਗਲਾ ਵਾਕ ਹੈ ਮਹਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਬਾਬੇ ਨੇ ਆਖਿਆ ਵੇਖੋ ਧਨ ਦੀ ਖੇਡ ਵੀ ਕੈਸੀ ਅਜੀਬ ਹੈ, ਇੱਕ ਰਾਤ ਦੀ ਖੇਡ ਹੈ ਸਾਰੀ, ਇੱਕ ਰਾਤ ਦੀ। ਬੰਦੇ ਦੀ ਜ਼ਿੰਦਗੀ ਨੂੰ ਮਹਾਰਾਜ ਨੇ ਬਾਣੀ ਵਿੱਚ ਇੱਕ ਰਾਤ ਨਾਲ ਤੁਲਨਾ ਕੀਤੀ ਹੈ, ਇਸ ਤੋਂ ਵੱਧ ਕੋਈ ਖੇਡ ਨਹੀਂ ਹੈ। ਵੀ ਪੂਰੀ ਜ਼ਿੰਦਗੀ ਨੂੰ ਮਹਾਰਾਜ ਨੇ ਕੀ ਆਖਿਆ ਇੱਕ ਰਾਤ, ਹੁਣ ਇੱਕ ਰਾਤ ਕਿਵੇਂ ਲੰਘਦੀ ਹੈ। ਬੰਦਾ ਰਾਤ ਨੂੰ ਸ਼ਾਮਾਂ ਨੂੰ ਮੰਜੇ ਉੱਤੇ ਡਿੱਗਾ ਸੁੱਤਾ ਤੇ ਅੱਖ ਸਿੱਧੀ ਖੁੱਲੀ, ਜਦੋਂ ਰਾਤ ਬੀਤ ਚੁੱਕੀ ਸੀ ਉਹ ਦਿਨ ਲੰਘ ਚੁੱਕਾ ਸੀ, ਬਸ ਉੱਥੇ। ਹੁਣ ਤੁਸੀਂ ਨਾ ਆਮ ਤੌਰ ਉੱਤੇ ਆਪਾਂ ਜਦੋਂ ਰਿਸ਼ਤੇਦਾਰ ਭੈਣ ਭਰਾਵਾਂ ਦੇ ਜਾਈਏ ਨਾ, ਜਾਂ ਕਿਤੇ ਬੰਦੇ ਨੇ ਈਵਨ ਸਫ਼ਰ 'ਤੇ ਵੀ ਜਾਣਾ ਹੋਵੇ, ਕਿਤੇ ਬਹੁਤ ਦੂਰ ਨਿਕਲਣਾ ਹੋਵੇ ਉਹਨੇ ਘਰੋਂ, ਤਾਂ ਤੁਸੀਂ ਕਦੀ ਖਿਆਲ ਕਰਿਓ ਬੰਦੇ ਨੇ ਰਾਤ ਲਈ ਰੁਕਣਾ ਹੋਵੇ ਤਾਂ ਕਿੰਨਾ ਕੁ ਸਮਾਨ ਲੈ ਕੇ ਜਾਂਦਾ, ਕਿੰਨਾ ਕੁ। ਜਿੱਥੇ ਰੁਕਣਾ ਹੀ ਇੱਕ ਰਾਤ ਦੇ ਲਈ ਹੈ ਉੱਥੇ ਖਲਾਰਾ ਕਿੰਨਾ ਕੁ ਹੈ। ਤੋ ਅੱਛਾ ਹੋਰ ਖੇਡ ਤੁਸੀਂ ਸਮਝਿਓ, ਬੰਦਾ ਯਾਤਰਾ ਦੇ ਵਿੱਚ ਹੋਵੇ ਤੇ ਉਹ ਬੰਦਾ ਹਮੇਸ਼ਾ ਸੌਖਾ ਰਹਿੰਦਾ ਹੈ ਜਿਹੜਾ ਬੋਝ ਜ਼ਿਆਦਾ ਨਹੀਂ ਚੁੱਕਦਾ। ਇੱਕ ਰਾਤ ਦਾ, ਇੱਕ ਰਾਤ ਕਿਤੇ ਜਾ ਕੇ ਰੁਕਣਾ ਹੈ, ਮੰਨ ਲਓ ਤੁਸੀਂ ਇੱਥੋਂ ਵੈਨਕੂਵਰ ਜਾ ਕੇ ਰੁਕਣਾ ਹੈ, ਸਿਆਟਲ ਜਾ ਕੇ ਰੁਕਣਾ ਹੈ, ਅਮੈਰੀਕਾ ਵਿੱਚ ਰੁਕਣਾ ਹੈ, ਇੱਕ ਰਾਤ ਦੀ ਖੇਡ ਹੈ। ਤੋ ਇਹ ਥੋੜ੍ਹਾ ਜਿਹਾ ਵੀ ਬੰਦਾ ਸੰਦੂਕ ਪੇਟੀਆਂ ਭਰ ਭਰ ਕੇ ਲੈ ਜਾਵੇਗਾ ਰਾਤ ਨੂੰ, ਕੀ ਕਰ ਲੈਣਾ ਉਹਨੇ ਇੰਨਾ ਕੁਝ। ਤੇ ਜੇ ਇਸ ਗੱਲ ਨੂੰ ਆਪਾਂ ਬੁਨਿਆਦੀ ਤੌਰ ਤੇ ਸਮਝੀਏ ਨਾ, ਹਰ ਬੰਦੇ ਨੇ ਛਕਣਾ ਪ੍ਰਸ਼ਾਦਾ ਪਾਣੀ ਹੈ, ਕੋਈ ਇੱਥੇ ਐਸਾ ਨਹੀਂ ਹੈ ਜਿਹੜਾ ਸੋਨੇ ਦੀਆਂ ਰੋਟੀਆਂ ਖਾ ਕੇ ਸੌਂਦਾ ਰਾਤ ਨੂੰ, ਕੋਈ ਐਸਾ ਨਹੀਂ ਜਿਹੜਾ ਨੋਟ ਚੱਬਦਾ, ਕੋਈ ਐਸਾ ਨਹੀਂ ਹੈ ਜਿਹੜਾ ਡਾਲਰ ਚੱਬਦਾ, ਹੁੰਦਾ ਕਦੀ ਏਦਾਂ। ਤੋ ਕਈ ਵਾਰ ਉਹ ਲੋਕ ਜ਼ਿੰਦਗੀ ਦੇ ਅਸਲੀ ਮਨੋਰਥ ਨੂੰ ਜਦੋਂ ਭੁਲਾ ਜਾਂਦੇ ਨੇ ਤੇ ਫਿਰ ਬੰਦੇ ਨੂੰ ਏਦਾਂ ਲੱਗਦਾ ਹੈ ਵੀ ਨਹੀਂ ਖਣੀ ਮੈਂ ਡਾਲਰ ਹੀ ਚੱਬਣੇ ਨੇ, ਸੋਨਾ ਹੀ ਚੱਬਣੇ, ਖਾਣੀ ਤੇ ਪ੍ਰਸ਼ਾਦਾ ਪਾਣੀ ਰੋਟੀ ਹੈ। ਉਹ ਜੇ ਦੋ ਵਕਤ ਦੀ ਰੋਟੀ ਖਾਣੀ ਹੈ ਤੇ ਕੀ ਹੋਰ ਕੀ ਖਾ ਲਵੇਗਾ ਬੰਦਾ, ਕੀ ਹੋ ਜਾਵੇਗਾ। ਮੰਨ ਲਓ ਕੋਈ ਏਦਾਂ ਹੋ ਸਕਦਾ ਵੀ ਦੋ ਤਿੰਨ ਕੋਈ ਸਬਜ਼ੀਆਂ ਖਾ ਲਵੇਗਾ, ਇਹੋ ਫਰਕ ਹੈ ਨਾ, ਹੋਰ ਤੇ ਕੋਈ ਨਹੀਂ ਹੈ। ਜਿਹੜਾ ਅੱਜ ਦੋ ਖਾਂਦਾ ਏ ਇਕੱਠੀਆਂ ਸਬਜ਼ੀਆਂ, ਹੋ ਸਕਦਾ ਉਹ ਅੱਜ ਇੱਕ ਖਾਵੇ ਤੇ ਅਗਲੇ ਦਿਨ ਉਹ ਇੱਕ ਖਾ ਲਵੇ, ਉਹਦੀ ਕਪੈਸਿਟੀ ਇਕੱਠੀ ਨਾ ਹੋਵੇ ਨਹੀਂ, ਤੋ ਕੀ ਖਾ ਲਵੇਗਾ ਬੰਦਾ ਇੱਥੇ। ਤੋ ਜਿਹੜੀ ਤੇ ਸਰੀਰਕ ਜਾਂ ਫਿਜ਼ੀਕਲ ਲੋੜਾਂ ਦੀ ਖੇਡ ਹੈ ਉਹ ਕੋਈ ਬਹੁਤੀ ਵੱਡੀ ਨਹੀਂ ਹੈ, ਪਰ ਬੰਦੇ ਦੀਆਂ ਇਛਾਵਾਂ ਦੀ ਖੇਡ ਬਹੁਤ ਵੱਡੀ ਹੈ, ਜਿਹੜੀਆਂ ਇਛਾਵਾਂ ਦੀ ਖੇਡ ਹੈ ਨਾ। ਅੱਛਾ ਇਹ ਕਦੀ ਪੂਰੀ ਵੀ ਨਹੀਂ ਹੁੰਦੀ ਵੀ ਜੇ ਬੰਦਾ ਆਖੇ ਵੀ ਮੈਂ ਜਿਹੜੀ ਇੱਛਾ ਰੱਖ ਰਿਹਾ ਉਹ ਸਾਰੀ, ਬੰਦਾ ਇਛਾਵਾਂ ਦਾ ਵੱਧਾ ਹੋਇਆ ਦੁੱਖ ਭੋਗਦਾ ਰਹਿੰਦਾ, ਆਸਾਂ ਦਾ ਵੱਧਾ ਹੋਇਆ ਮਹਾਰਾਜ ਕਹਿੰਦੇ ਬੰਦਾ ਦੁੱਖ ਭੋਗਦਾ ਰਹਿੰਦਾ, ਤੇ ਇਛਾਵਾਂ ਦਾ ਵੱਧਾ ਹੋਇਆ ਹੀ ਇਹ ਪਾਪ ਕਮਾਉਂਦਾ ਰਹਿੰਦਾ, ਪਾਪ ਗੁਨਾਹ ਵੀ ਕਮਾਉਂਦਾ ਰਹਿੰਦਾ। ਤੋ ਮਹਾਰਾਜ ਨੇ ਆਖਿਆ ਰਾਤ ਕਾਰਨ ਧਨ ਸੰਚੀਐ, ਧਨ ਕਾਹਦਾ ਕਰਕੇ, ਇੰਨਾ ਕਾਹਦਾ ਕਰਕੇ ਇਕੱਠਾ ਕੀਤਾ, ਰਾਤ ਕਰਕੇ। ਆਪਾਂ ਰਾਸ਼ਨ ਵੀ ਲਿਆਉਣਾ ਹੋਵੇ ਤੇ ਕਦੀ ਬੰਦਾ ਘਰ 'ਚ ਸਾਲ ਦਾ ਰਾਸ਼ਨ ਸਟਾਉਂਦਾ, ਕਿੰਨੇ ਦਿਨਾਂ ਦਾ। ਇੱਥੇ ਤੇ ਹੁਣ ਕੈਨੇਡਾ 'ਚ ਰਿਵਾਜ਼ ਹੈ ਵੀ ਹਫ਼ਤੇ ਦਾ ਹੀ ਹੁੰਦਾ ਹੈ, ਹਫ਼ਤੇ ਬਾਅਦ ਫਿਰ ਬੰਦਾ ਗਰੋਸਰੀ ਕਰਨ ਜਾਂਦਾ ਸ਼ਨੀ ਐਤਵਾਰ। ਹਾਂ ਆਪਣੇ ਪਿੰਡਾਂ ਦੇ ਵਿੱਚ ਇੱਦਾਂ ਹੁੰਦਾ ਸੀ ਵੀ ਮਹੀਨੇ ਦਾ ਇਕੱਠਾ, ਆੜਤੀ ਕੋਲ ਪੈਸੇ ਫੜਨੇ ਨੇ ਤੇ ਮਹੀਨੇ ਦਾ ਇਕੱਠਾ ਸਟਾ ਲਓ, ਪਰ ਸਾਲ ਦਾ ਰਾਸ਼ਨ ਤੇ ਕੋਈ ਵੀ ਨਹੀਂ ਸੁੱਟਦਾ ਲਿਆਣ ਕੇ। ਇਹ ਥੋੜ੍ਹਾ ਵੀ ਜੇ ਘਿਓ ਵਰਤਣਾ ਹੈ ਤੇ ਸਾਲ ਦਾ ਇਕੱਠਾ ਹੀ ਘਿਓ ਲੈ ਆਓ, ਉਦੋਂ ਤੱਕ ਕੀ ਪਤਾ ਖਾਣ ਯੋਗਾ ਰਹਿਣਾ ਹੈ ਕਿ ਨਹੀਂ ਰਹਿਣਾ, ਸਾਲ ਦੀ ਇਕੱਠੀ ਦਾਲ ਸੁੱਟ ਲਓ ਲਿਆਣ ਕੇ ਨਹੀਂ। ਤੋ ਇਹ ਹੁਣ ਕੋਈ ਉਹ ਵੀ ਹੈਗੇ ਨੇ ਜਿਹੜੇ ਸਵੇਰੇ ਕਮਾਉਂਦੇ ਨੇ ਤੇ ਸ਼ਾਮਾਂ ਨੂੰ ਆਪਣੇ ਘਰੇ ਜਾ ਕੇ, ਜਿਵੇਂ ਹੁਣ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰ ਭਰਾ ਦਿਹਾੜੀ ਧੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ, ਇੱਥੇ ਵੀ ਇੱਦਾਂ ਹੀ ਹੈ ਵੀ ਉਹਨਾਂ ਨੂੰ ਇਹ ਪਤਾ ਹੈ ਵੀ ਮੈਂ ਸਾਰੀ ਦਿਹਾੜੀ ਅੱਡ ਭਰਵੀਂ ਮਿਹਨਤ ਕਰਨੀ ਹੈ, ਸ਼ਾਮਾਂ ਨੂੰ 500 ਰੁਪਈਆ ਮੈਨੂੰ ਮਿਲਣਾ
ਜਾਣ ਲੱਗਿਆਂ ਉਹਦੇ ਵਿੱਚੋਂ ਹੀ 50 ਰੁਪਈਆਂ ਦਾ ਮੈਂ ਘਿਓ ਲੈ ਕੇ ਜਾਣਾ, ਜਿਹਦੇ ਨਾਲ ਰਾਤ ਨੂੰ ਰੋਟੀ ਪੱਕਣੀ, ਅੰਨ ਪੱਕਣਾ, ਉਹਦੇ ਵਿੱਚੋਂ ਹੀ ਆਟਾ ਖਰੀਦਣਾ, ਉਹਦੇ ਵਿੱਚੋਂ ਹੀ ਆਹ ਚੀਜ਼ ਖਰੀਦਣੀ ਹੈ, ਉਹ ਜਦੋਂ ਤੱਕ ਘਰ ਤੱਕ ਪਹੁੰਚਦਾ ਏ ਤੇ ਜੇਬ ਵਿੱਚ ਰੁਪਈਆ ਇੱਕ ਵੀ ਨਹੀਂ ਰਹਿੰਦਾ ਉਹਦੇ 'ਚ। ਤੋ ਕਿਸਾਨ ਥੋੜ੍ਹਾ ਜਿਹਾ ਇਹ ਹੋ ਸਕਦਾ ਹੈ ਵੀ ਉਹ ਮਹੀਨੇ ਦਾ ਲੈ ਆਵੇ, ਬਸ ਇੰਨੀ ਖੇਡ ਹੈ। ਹੁਣ ਬੰਦਾ ਉਸ ਚੀਜ਼ ਦਾ ਕਦੀ ਵੀ ਨਹੀਂ ਐਸਾ ਹੋਇਆ ਵੀ ਬੰਦਾ ਸਾਲਾਂ ਬੱਧੀ ਜਿਹੜਾ ਹੈ ਉਹ ਸਟਾਕ ਇਹਨਾਂ ਘਰ ਦੇ ਵਿੱਚ ਕਰ ਲਵੇ। ਤੋ ਗੁਰਦੇਵ ਮਹਾਰਾਜ ਵੈਸੇ ਨਾ ਦੁਨੀਆਂ ਵਿੱਚ ਜਿਹੜੀ ਵੀ ਅੱਜ ਧਨ ਦੀ ਮੁਸ਼ਕਲ ਚੱਲਦੀ ਹੈ ਜਾਂ ਗਰੀਬੀ ਦਾ ਆਲਮ ਹੈ, ਉਹਦਾ ਰੀਜ਼ਨ ਕੀ ਹੈ? ਇਹਦੇ ਕਾਰਨ ਪਿੱਛੇ ਬੜੇ ਵੱਡੇ ਨੇ। ਜੇ ਦੁਨੀਆਂ ਦਾ ਧਨ ਚੱਲਣ ਵਿੱਚ ਹੋਵੇ, ਵਰਕ ਕਰਦਾ ਹੋਵੇ, ਤੇ ਦੁਨੀਆਂ ਵਿੱਚ ਗਰੀਬੀ ਨਹੀਂ ਹੋ ਸਕਦੀ। ਗਰੀਬੀ ਕਿੱਥੇ ਹੋਵੇਗੀ? ਜਿੱਥੇ ਧਨ ਖੜਾ ਹੋ ਜਾਵੇਗਾ। ਸਮਝੇ ਬੇਨਤੀ ਨੂੰ? ਜਿਹੜਾ ਪੈਸਾ ਵਰਕ ਵਿੱਚ ਹੈ, ਜਿਹੜਾ ਕੰਮ ਕਰ ਰਿਹਾ, ਉੱਥੇ ਕਦੀ ਗਰੀਬੀ ਨਹੀਂ ਹੋਵੇਗੀ। ਜਿਹਨਾਂ ਮੁਲਕਾਂ ਦੇ ਵਿੱਚ ਹੁਣ ਇੱਥੇ ਪਤਾ ਹੈ ਵੀ ਤੁਸੀਂ ਬੈਂਕ 'ਚ ਕਿੰਨੇ ਕੁ ਰੱਖੋਗੇ, ਸਰਕਾਰ ਤਨਖਾਹ ਮਗਰੋਂ ਦਿੰਦੀ ਹੈ, ਟੈਕਸ ਪਹਿਲਾਂ ਕੱਟ ਲੈਂਦੀ ਹੈ, ਕਈ ਤਰੀਕਿਆਂ ਦੇ ਨਾਲ ਉਹਨਾਂ ਨੇ ਜਿਹੜਾ ਉਹਨਾਂ ਨੇ ਧਨ ਨੂੰ ਚੱਲਦਾ ਰੱਖਿਆ। ਉਹ ਸਰਕਲ ਵਿੱਚ ਹੈ ਜਿੱਥੇ ਧਨ ਇੱਕ ਜਗ੍ਹਾ ਦੇ ਉੱਤੇ ਆ ਕੇ ਖੜ ਗਿਆ, ਉੱਥੇ ਕਦੀ ਵੀ ਬੰਦਾ ਜਿਹੜਾ ਹੈ ਉਹ ਮੁਲਕ ਕਦੀ ਵੀ ਅਮੀਰ ਨਹੀਂ ਹੋ ਸਕਦੇ। ਜਨਮ ਸਾਖੀਆਂ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਆਉਂਦੀ ਹੈ। ਜਦੋਂ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਕਿਰਤਕਾਰ ਲਈ ਭਾਈਆ ਜੈ ਰਾਮ ਨੇ ਉੱਥੇ ਲਵਾਇਆ, ਮਹਾਰਾਜ ਮੋਦੀਖਾਨੇ ਵਿੱਚ ਮੋਦੀ ਦੀ ਜੌਬ 'ਤੇ ਸਨ, ਅਤੇ ਮਹਿਤਾ ਕਲਿਆਣ ਦਾਸ ਆਪਣੇ ਪਿੰਡ ਬੈਠਾ ਸੋਚ ਰਿਹਾ ਵੀ ਮੇਰੇ ਪੁੱਤਰ ਨੇ ਤਾਂ ਵਾਹਵਾ ਪੈਸਾ ਜੋੜ ਲਿਆਉਣਾ ਉਹਨੂੰ, ਜਿਵੇਂ ਆਮ ਆਪਾਂ ਹੁਣ ਕਨੇਡਾ ਅਮਰੀਕਾ 'ਚ ਬੈਠੇ ਹਾਂ ਅਤੇ ਪਿੰਡਾਂ ਵਾਲੇ ਸੋਚਣ ਵੀ ਬੜਾ ਪੈਸਾ ਇਹਨੇ ਜੋੜ ਲਿਆਉਣਾ। ਉਹਦੀ ਚਲੋ ਹਰ ਮਾਤਾ ਪਿਤਾ ਨੂੰ ਹੁੰਦਾ ਹੀ ਹੈ ਨਾ ਮਾਨਸਿਕਤਾ, ਅਤੇ ਉੱਦਾਂ ਦੀ ਸਮਾਜ ਵਿੱਚ ਕੰਮ ਕਰਦੀ ਹੈ। ਪਰ ਆਪਾਂ ਨੂੰ ਪਤਾ ਹੈ ਵੀ ਬਾਬਾ ਨਾਨਕ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜਿਹੜਾ ਉਹਨਾਂ ਨੂੰ ਅਲੂਫਾ ਮਿਲਦਾ ਸੀ, ਅਲੂਫਾ ਕਹਿੰਦੇ ਸੀ ਜਿਹੜੀ ਉਸ ਵਕਤ ਦੀ ਜਿਹੜੀ ਕਰੰਸੀ ਸੀ, ਉਦੋਂ ਸਿੱਕੇ ਦਾ ਪ੍ਰਚਲਨ ਘੱਟ ਸੀ ਅਤੇ ਅਲੂਫਾ ਕਹਿੰਦੇ ਸੀ ਜਿਹੜਾ ਉਹਨਾਂ ਨੂੰ ਹਿੱਸਾ ਮਿਲਦਾ ਹੁੰਦਾ ਸੀ, ਕਣਕ ਦੇ ਵਿੱਚੋਂ ਹਿੱਸਾ ਮਿਲ ਗਿਆ। ਜਿਵੇਂ ਤੁਹਾਨੂੰ ਪਤਾ ਹੈ ਵੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਪਾਠੀ ਗ੍ਰੰਥੀ ਸਿੰਘ ਹੁੰਦੇ ਸਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਣਕ ਜਾਂ ਝੋਨਾ ਮਿਲਦਾ ਸੀ, ਲੋਕਾਂ ਦੇ ਕੋਲ ਇੰਨਾ ਪੈਸਾ ਉਦੋਂ ਨਹੀਂ ਸੀ ਹੈਗਾ ਵੀ ਸ਼ਮਾਹੀ ਬਾਬੇ ਨੂੰ ਕਣਕ ਦੇ ਦਿਓ, ਝੋਨਾ ਦੇ ਦਿਓ, ਫਿਕਰ ਹੁੰਦਾ ਸੀ ਪਿੰਡ ਵਾਲਿਆਂ ਨੂੰ। ਅੱਜ ਵੀ ਕਈ ਕਈ ਥਾਂ 'ਤੇ ਐਸੇ ਹੁੰਦੇ ਨੇ ਜਿੱਥੇ ਉਹਨਾਂ ਨੂੰ ਫਿਕਰ ਹੈ ਵੀ ਇਹਨੇ ਸਾਡੇ ਬੱਚਿਆਂ ਨੂੰ ਚੰਗੇ ਪੰਨੇ ਲਾਉਣਾ, ਇਹਨੇ ਜਿਹੜਾ ਹੈ ਚੰਗੀ ਪੜ੍ਹਾਈ ਜਿਹੜੀ ਹੈ ਕਰਾਉਣੀ ਹੈ। ਮੈਨੂੰ ਬੜੀ ਗੱਲ ਇੱਕ ਵੀਰ ਦੀ ਪਿਆਰੀ ਲੱਗੀ, ਉਹ ਕਹਿੰਦਾ ਅਸੀਂ ਅਮੈਰੀਕਾ ਗਏ ਅਤੇ ਅਮੈਰੀਕਾ ਦੇ ਵਿੱਚ ਇੱਕ ਥਾਂ 'ਤੇ ਗੁਰਦੁਆਰਾ ਸੀ ਜਿੱਥੇ 11 ਪਰਿਵਾਰ ਰਹਿੰਦੇ ਨੇ, ਸੁਣਿਓ 11 ਤੋਂ 15 ਪਰਿਵਾਰ ਸ਼ਾਇਦ ਉਹਨੇ ਆਖੇ, ਇੰਨੇ ਕੁ ਪਰਿਵਾਰ ਰਹਿੰਦੇ ਨੇ। ਕਹਿੰਦੇ ਉਹਨਾਂ ਨੇ ਗੁਰਦੁਆਰਾ ਬਣਾਇਆ, ਉੱਥੇ ਦੋ ਭਾਈ ਰਹਿੰਦੇ ਨੇ, ਉਹ ਕੀਰਤਨ ਵੀ ਕਰਦੇ ਨੇ, ਚਲੋ ਛੋਟਾ ਟਾਊਨ ਹੈ ਇਸ ਕਰਕੇ ਉੱਦਾਂ ਦਾ। ਅਤੇ ਆਮ ਆਪਾਂ ਨੂੰ ਪਤਾ ਹੈ ਵੀ ਜਿੱਥੇ ਸੰਗਤਾਂ ਦੀ ਆਵਾਜਾਈ ਹੋਵੇ ਉੱਥੇ ਤਾਂ ਆਮਦਨ ਥੋੜ੍ਹੀ ਬਹੁਤੀ ਗੁਜ਼ਾਰੇ ਜੋਗੀ ਹੋ ਜਾਂਦੀ ਹੈ। ਅਤੇ ਮੈਂ ਉਹਨਾਂ ਨੂੰ ਪੁੱਛ ਬੈਠਾ, ਮੈਂ ਕਿਹਾ ਵੀ ਜੇ 12-14 ਪਰਿਵਾਰ ਨੇ ਸਾਰੇ ਉੱਥੇ ਸਿੱਖਾਂ ਦੇ, ਅਤੇ ਉਹਨਾਂ ਵਿਚਾਰਿਆਂ ਦਾ ਕੀ ਬਣਦਾ ਹੋਵੇਗਾ ਜਿਹੜੇ ਟੱਬਰ ਛੱਡ ਕੇ ਉੱਥੇ ਬੈਠੇ ਨੇ। ਉਹ ਕਹਿਣ ਲੱਗੇ ਅਸਲ ਵਿੱਚ ਭਾਈ ਸਾਹਿਬ ਜੀ ਉਹ 12 ਪਰਿਵਾਰ ਕਹਿੰਦੇ ਨੇ ਗਿਆਨੀ ਜੀ ਫਿਕਰ ਨਾ ਕਰੋ, ਤੁਹਾਡੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਆਪ ਚੁੱਕਾਂਗੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ 12 ਪਰਿਵਾਰਾਂ ਦੀ ਗੋਲਕ ਕਿੰਨੀ ਕੁ ਹੋਵੇਗੀ, ਕਿੰਨਾ ਕੁ ਪੈਸਾ ਆਉਂਦਾ ਹੋਵੇਗਾ। ਉਹ ਕਹਿੰਦੇ ਹੁਣ ਉਹ ਕਹਿੰਦੇ ਅਸੀਂ ਪਰਿਵਾਰਾਂ ਨੇ ਤਹੱਈਆ ਕੀਤਾ ਵੀ ਜਿਹੜੇ ਸਾਡੇ ਗਿਆਨੀ ਜੀ ਨੇ ਜਿਹੜੇ ਇੱਥੇ ਇਹ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ, ਇਹਨਾਂ ਦੇ ਬੱਚਿਆਂ ਦੀ ਇਹਨਾਂ ਦੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਸਾਡੀ ਹੈ। ਅਤੇ ਕਹਿੰਦਾ ਤੁਸੀਂ ਜਾ ਕੇ ਇੱਦਾਂ ਭਾਵੇਂ ਗਿਆਨੀ ਨੂੰ ਫੋਨ ਕਰਕੇ ਪੁੱਛ ਲਓ ਵੀ ਤੁਹਾਡਾ ਕਿੱਦਾਂ ਚੱਲ ਰਿਹਾ, ਅਤੇ ਉਹ ਤੁਹਾਨੂੰ ਦੱਸਣਗੇ ਵੀ ਵਾਕਈ ਅਸੀਂ ਕਿਸੇ ਜਗ੍ਹਾ ਉੱਤੇ ਕਿਸੇ ਥਾਂ ਉੱਤੇ ਬੈਠੇ ਹੋਏ ਹਾਂ। ਤੋ ਉਹਨਾਂ ਸਮਿਆਂ ਦੇ ਵਿੱਚ ਵੀ ਐਸਾ ਸੀ, ਐਸਾ ਵਾਪਰਦਾ ਸੀ ਵੀ ਪਿੰਡ ਸੀ, ਪਿੰਡਾਂ ਦੇ ਵਿੱਚ ਉਨੀ ਕੁ ਲੋਕਾਂ ਦੀ ਗਰੀਬੀ ਵਾਲੀ ਹਾਲਤ ਵੀ ਸੀ, ਪਰ ਉਹ ਕਹਿੰਦੇ ਸੀ ਵੀ ਨਹੀਂ ਕਣਕ ਦਿਓ, ਛੇਮਾਂ ਹੀ ਇਹਨਾਂ ਨੂੰ ਝੋਨਾ ਦਿਓ ਤਾਂ ਕਿ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਹੈ ਉਹ ਚੱਲ। ਕੁਝ ਗੱਲਾਂ ਬਣੀਆਂ ਤਾਂ ਇੱਦਾਂ ਹੀ ਆ ਨਾ ਵੀ ਹੁਣ ਗਿਆਨੀ ਨੇ ਕਿਹੜੀਆਂ ਮੱਝਾਂ ਰੱਖੀਆਂ ਨੇ, ਉਹਨੇ ਤਾਂ ਦੁੱਧ ਜਿਹੜਾ ਉਹ ਸੰਗਤਾਂ ਦੇ ਘਰਾਂ ਵਿੱਚੋਂ ਲੈਣਾ ਹੈ ਨਾ। ਅਤੇ ਗਿਆਨੀ ਵੀ ਇੰਨੇ ਸਿਆਣੇ ਸਨ, ਉਹ ਆਪਣੀ ਰਿਸਪੋਂਸੀਬਿਲਟੀ ਨੂੰ ਸਮਝਦੇ ਸਨ। ਦੋਵੇਂ ਪਾਸੇ ਦੁਵੱਲੀ ਖੇਡ ਚੱਲਦੀ ਹੈ ਜੀ। ਉਹ ਗੁਰਮੁਖੀ ਪੜ੍ਹਾਉਣੀ ਉਹਨਾਂ ਨੇ ਬੱਚਿਆਂ ਨੂੰ, ਗੁਰਮਤ ਦੀ ਜਿਹੜੀ ਹੈ ਗੱਲ ਕਰਨੀ, ਤੋਂ ਐਸਾ ਚੱਲਦਾ ਸੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਇਸ ਵਕਤ ਜੌਬ ਕਰਦੇ ਸਨ, ਉਹਨਾਂ ਨੂੰ ਅਲੂਫਾ ਮਿਲਦਾ ਸੀ। ਅਲੂਫਾ ਅਲੂਫਾ ਮਤਲਬ ਉਹ ਜਿਹੜੀ ਕਣਕ ਸੀ ਉਹਦਾ ਕੁਝ ਹਿੱਸਾ ਮਿਲਦਾ ਸੀ। ਅਤੇ ਜਦੋਂ ਆਪਾਂ ਕਹਿੰਦੇ ਬਾਬਾ ਜੀ ਖਜ਼ਾਨਾ ਲਟਾਉਂਦੇ ਸਨ, ਉਹ ਕੀ ਲਟਾਉਂਦੇ ਸਨ? ਉਹ ਆਪਣਾ ਅਲੂਫਾ ਲਟਾ ਦਿੰਦੇ ਸਨ। ਜਿਹੜਾ ਉਹਨਾਂ ਨੂੰ ਕੋਈ ਕਣਕ ਮਿਲੀ ਹੈ, ਜਿਹੜਾ ਉਹਨਾਂ ਨੂੰ ਕੋਈ ਉਸ ਵਕਤ ਦਾ ਜੋ ਵੀ ਮਿਲਿਆ ਹੈ, ਜੇ ਕੋਈ ਲੋੜਵੰਦ ਹੈ
ਤੇ ਉਹਨਾਂ ਨੇ ਬਾਬਾ ਜੀ ਨੇ ਆਪਣੇ ਹਿੱਸੇ ਵਿੱਚੋਂ ਵੀ ਜਿਹੜਾ ਹੈ ਉਹਨਾਂ ਦੀ ਸੇਵਾ ਕਰ ਦੇਣੀ। ਹੁਣ ਮਹਿਤਾ ਕਲਿਆਣ ਦਾਸ ਬੜਾ ਖੁਸ਼ ਹੋ ਰਿਹਾ, ਉਹ ਕਹਿੰਦਾ ਮੇਰੇ ਪੁੱਤਰ ਨੇ ਜਿਵੇਂ ਜੋੜ ਤੋੜ ਹੋਣ ਸਾਡੇ ਬਾਰੇ ਤੁਹਾਡੇ ਬਾਰੇ ਵੀ ਲਾਉਂਦੇ ਹੋਣਗੇ, ਵੀ ਇਹਨਾਂ ਨੂੰ ਸਾਲ ਹੋਇਆ ਕੈਨੇਡਾ ਗਿਆ ਨੂੰ, ਇੰਨੇ ਕੁ ਪੈਸੇ ਤੇ ਜੋੜ ਲਏ ਹੋਣੇ ਇਹਨਾਂ ਨੇ, ਏਦਾਂ ਦੇ ਅੰਦਾਜ਼ੇ ਹੁੰਦੇ ਨੇ। ਹੁਣ ਇੱਥੋਂ ਦੇ ਖਰਚਿਆਂ ਬਾਰੇ ਤੁਹਾਨੂੰ ਵੀ ਪਤਾ ਹੈ, ਤੁਸੀਂ ਜ਼ਿਆਦਾ ਜਾਣਦੇ ਹੋ। ਤੋ ਉਹ ਮਹਿਤਾ ਕਲਿਆਣ ਦਾਸ ਆਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਕੋਲ, ਗੱਲ ਬੜੀ ਪਿਆਰੀ ਹੈ, ਆਣ ਕੇ ਪੁੱਛਦੇ ਨੇ ਬੱਚਿਆ ਕੀ ਖੱਟਿਆ ਹੁਣ ਤਾਈਂ, ਕੀ ਵੱਟਿਆ, ਜਿਵੇਂ ਪਿਓ ਪੁੱਛਦਾ। ਕਹਿੰਦਾ ਬਸ ਖੱਟਿਆ ਵੱਟਿਆ ਕੁਝ ਵੀ ਨਹੀਂ। ਕਹਿੰਦੇ ਕੀ ਗੱਲ, ਮਾਇਆ ਨਹੀਂ ਕਮਾਈ? ਕਹਿੰਦੇ ਮਾਇਆ ਕਮਾਈ ਹੈ ਪਰ ਕੀ ਕਰਾਂ, ਬਾਪੂ ਮੇਰੇ ਹੱਥ 'ਚ ਟਿਕਦੀ ਨਹੀਂ। ਸਮਝੀ ਬੇਨਤੀ ਨੂੰ? ਕਹਿੰਦਾ ਮੇਰੇ ਹੱਥ 'ਚ ਟਿਕਦੀ ਨਹੀਂ, ਵੀ ਆਉਂਦੀ ਹੈ ਤੇ ਚਲੀ ਜਾਂਦੀ ਹੈ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਬੋਲ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਵੀ ਇਹ ਵਰਤੇ ਕਿ ਮੇਰੇ ਕੋਲੋਂ ਮਾਇਆ ਟਿਕਦੀ ਨਹੀਂ। ਵੇਖੋ ਜਿੱਥੇ ਮਾਇਆ ਟਿਕ ਗਈ ਝਗੜੇ ਉੱਥੇ ਨੇ, ਜਿੱਥੇ ਮਾਇਆ ਸਰਕਲ ਵਿੱਚ ਹੁੰਦੀ ਉੱਥੇ ਕਦੀ ਵੀ ਝਗੜਾ ਨਹੀਂ ਹੈ। ਤੁਸੀਂ ਜਿੰਨੀਆਂ ਸੰਸਥਾਵਾਂ ਵੇਖ ਲਓ, ਚਾਹੇ ਉਹ ਧਾਰਮਿਕ ਨੇ ਚਾਹੇ ਕੋਈ ਵੀ ਇੰਸਟੀਟਿਊਸ਼ਨ ਹੈ, ਜਿੱਥੇ ਜਾ ਕੇ ਮਾਇਆ ਟਿਕ ਜਾਵੇਗੀ ਝਗੜੇ ਸ਼ੁਰੂ ਹੋ ਜਾਣਗੇ, ਲਾਲਚ ਸ਼ੁਰੂ ਹੋ ਜਾਣਗੇ, ਸਾਰਾ ਕੁਝ ਸ਼ੁਰੂ ਹੋ ਜਾਵੇਗਾ ਉੱਥੇ। ਤੇ ਜਿੱਥੇ ਮਾਇਆ ਸਰਕਲ ਵਿੱਚ ਹੈ, ਆਉਂਦੀ ਹੈ ਚਲੀ ਜਾਂਦੀ ਹੈ, ਆਉਂਦੀ ਹੈ ਚਲੀ ਜਾਂਦੀ ਹੈ, ਉੱਥੇ ਕਦੀ ਵੀ ਕੋਈ ਝਗੜਾ ਨਹੀਂ ਪੈਦਾ ਹੋਵੇਗਾ। ਜਿੱਥੇ ਟਿਕ ਗਈ, ਜਿੱਥੇ ਪਤਾ ਹੈ, ਹੁਣ ਤੇ ਖਿਮਾ ਕਰਿਓ ਸਾਡੇ ਇੱਥੋਂ ਦਾ ਤੇ ਚਲੋ ਮੈਨੂੰ ਨਹੀਂ ਪਤਾ, ਪਰ ਸਾਡੇ ਪਿੰਡਾਂ ਵਿੱਚ ਇੱਕ ਰਿਵਾਜ਼ ਬੜਾ ਚੱਲ ਪਿਆ ਅੱਜ ਕੱਲ੍ਹ ਵੀ ਇੱਕ ਪ੍ਰਧਾਨ ਕੁਰਸੀ ਤੋਂ ਲੱਥਾ ਤੇ ਉਹ ਕਹਿ ਕੇ ਚੱਲਿਆ ਵੀ ਵੇਖ ਜਿੰਨਾ ਚਿਰ ਮੈਂ ਪ੍ਰਧਾਨ ਸੀ ਮੈਂ ਇੰਨੇ ਲੱਖ ਰੁਪਈਆ ਗੁਰਦੁਆਰੇ ਲਈ ਜੋੜਿਆ, ਵੀ ਕਮਲਿਓ ਗੁਰਦੁਆਰੇ ਲਈ ਜੋੜ ਕੇ ਕੀ ਕਰਨਾ ਤੁਸੀਂ। ਜਦੋਂ ਇੱਕ ਪਾਸੇ ਆਪਾਂ ਕਹਿੰਦੇ ਵੀ ਸੰਗਤਾਂ ਨਾਲ ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਦਾ ਹੈ, ਤੇ ਫਿਰ ਜਿਹੜੀ ਦੂਜੀ ਕਮੇਟੀ ਆਉਂਦੀ ਉਹ ਕਹਿੰਦੀ ਹੈ ਇਹਨੇ 5 ਜੋੜਿਆ ਸੀ ਅਸੀਂ 10 ਜੋੜਿਆ। ਸਮਝੇ ਬੇਨਤੀ ਨੂੰ? ਜਿਹੜੀ ਤੀਜੀ ਆਈ ਉਹਨੇ ਜੇ ਕਿਤੇ 2 ਲੱਖ ਵਿੱਚੋਂ ਵਰਤ ਲਿਆ, ਉਹ ਕਹਿੰਦੇ ਲਓ ਆਹ ਪ੍ਰਧਾਨ ਤੇ ਨਖੇਧ ਆ ਗਿਆ, ਇਹਨੇ ਤੇ 2 ਲੱਖ ਵਿੱਚੋਂ ਵਰਤ ਲਿਆ, 8 ਹੀ ਰਹਿ ਗਿਆ, ਪਹਿਲਿਆਂ ਨੇ ਤੇ 10 ਜੋੜਿਆ ਸੀ। ਤੋ ਸਾਨੂੰ ਇਹ ਗੱਲ ਕਿੱਦਣ ਸਮਝ ਲੱਗੇਗੀ ਵੀ ਜਿੱਥੇ ਮਾਇਆ ਜੁੜੇਗੀ ਕਲੇਸ਼ ਝਗੜੇ ਸਾਰਾ ਕੁਝ ਉੱਥੇ ਪੈਦਾ ਹੋ ਜਾਵੇਗਾ, ਜਿੱਥੇ ਆਵੇਗੀ ਤੇ ਚਲੇ ਜਾਵੇਗੀ, ਜਿੱਥੇ ਟਿਕੇਗੀ ਨਹੀਂ। ਤੁਹਾਡਾ ਬਾਬਾ ਆਪ ਆਪਣੇ ਉੱਤੇ ਪ੍ਰੈਕਟੀਕਲ ਕਰਕੇ ਗੱਲ ਸਮਝਾ ਗਿਆ ਵੀ ਆਉਂਦੀ ਹੈ ਸਰਕਲ ਵਿੱਚ ਜਾਈ ਜਾਂਦੀ ਹੈ, ਆਉਂਦੇ ਨੇ ਖਰਚੇ ਨਿਕਲਦੇ ਨੇ ਬਸ ਤੁਰੇ ਜਾਂਦਾ ਹੈ, ਕੰਮ ਚੱਲੀ ਜਾਂਦਾ ਹੈ, ਸਰਕਲ ਘੁੰਮੀ ਜਾਂਦਾ। ਤੋ ਅੱਜ ਭਾਵੇਂ ਘਰਾਂ ਪਰਿਵਾਰਾਂ ਦੀ ਪ੍ਰੋਬਲਮ ਹੋਵੇ, ਭਾਵੇਂ ਜਿੱਥੋਂ ਦੀ ਮਰਜ਼ੀ ਹੋਵੇ, ਸਾਰੇ ਮਾਇਆ ਨੂੰ ਟਿਕਾਉਣਾ ਚਾਹੁੰਦੇ ਨੇ। ਤੇ ਮਹਿਤਾ ਕਲਿਆਣ ਦਾਸ ਜਿਸ ਵਕਤ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਨੂੰ, ਉਹ ਕਹਿੰਦੇ ਬਾਬਾ ਜੀ ਮੇਰੇ ਕੋਲ ਮਾਇਆ ਟਿਕਦੀ ਨਹੀਂ, ਤੁਰੀ ਜਾਂਦੀ ਹੈ, ਆਈ ਚਲਾਈ ਚੱਲੀ ਜਾਂਦੀ, ਇੱਧਰੋਂ

ਭਲ ਕੇ ਚੱਲਣ ਹੋ ਜਾਣਾ, ਸ਼ੁਰੂਆਤ ਹੋ ਜਾਣੀ। ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ, ਤੇ ਇਹ ਨਾਲ ਜਾਣਾ ਕੋਈ ਨਹੀਂ, ਪਛਤਾਵਾ ਹੀ ਪੱਲੇ ਪਵੇਗਾ, ਪਛਤਾਵਾ ਹੀ ਝੋਰੇ ਰਹਿ ਜਾਣਗੇ। ਉਹ ਜਿਵੇਂ ਮਧੂ ਮੱਖੀ ਹੁੰਦੀ ਨਾ, ਵਿਚਾਰੀ ਇਕੱਲੇ ਇਕੱਲੇ ਫੁੱਲ ਦੇ ਉੱਤੇ ਜਾ ਕੇ ਤੇ ਰਸ ਇਕੱਠਾ ਕਰਦੀ, ਤੇ ਕੋਈ ਮੇਰੇ ਤੁਹਾਡੇ ਵਰਗਾ ਚਲਾਕ ਆਇਆ, ਉਹਨੇ ਥੱਲੇ ਧੂੰਆਂ ਬਾਲਿਆ ਤੇ ਸਾਰੀ ਸ਼ਹਿਦ ਨੂੰ ਉਹ ਚੋ ਕੇ ਆਪ ਲੈ ਗਿਆ, ਉਹ ਵਿਚਾਰੀ ਰਹਿ ਗਈ ਇਕੱਲੇ ਇਕੱਲੇ ਫੁੱਲ ਦੇ ਉੱਤੇ ਜਾਂਦੀ, ਕਹਿੰਦੀ ਕਦੀ ਤੇ ਆਨੰਦ ਮਾਣਾਂਗੇ। ਸੋ ਇਹੋ ਖੇਡ ਹੁੰਦੀ ਹੈ, ਧੰਨ ਨਾਲ ਵੀ ਇੱਦਾਂ ਹੀ ਵਾਪਰਦਾ ਹੈ। ਤੇ ਕਈ ਵਾਰ ਬੰਦਾ ਰਹਿ ਜਾਂਦਾ ਹੈ ਉਸ ਕੰਮ ਜੋਗਾ, ਮੁੜ ਕੇ ਪੀੜ੍ਹੀਆਂ ਨਸਲਾਂ ਤਬਾਹ ਹੋ ਜਾਂਦੀਆਂ ਨੇ, ਘਰ ਤਬਾਹ ਹੋ ਜਾਂਦੇ ਨੇ, ਘਰ ਬਰਬਾਦ ਹੋ ਜਾਂਦੇ ਨੇ। ਇਸ ਕਰਕੇ ਗੁਰੂ ਦੇ ਕੋਲੋਂ ਨਾ ਮੈਂ ਅਕਸਰ ਇਹ ਬੇਨਤੀ ਕਰਦਾ, ਮੈਂ ਆਪ ਵੀ ਗੁਰੂ ਦੇ ਅੱਗੇ ਕਰਦਾ, ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਠੀਕ ਹੈ, ਧਨ ਦੌਲਤ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰਤ ਹੈ, ਸਾਨੂੰ ਉਹਦੀ ਕਮਾਈ ਕਰਨੀ ਵੀ ਚਾਹੀਦੀ, ਮਿਹਨਤ ਕਰਨੀ ਵੀ ਚਾਹੀਦੀ ਹੈ, ਪਰ ਇੰਨਾ ਵੀ ਖਚਤ ਨਾ ਹੋ ਜਾਈਏ ਵੀ ਸਾਡੀ ਜ਼ਿੰਦਗੀ ਦਾ ਮਨੋਰਥ ਹੀ ਪੈਸਾ ਰਹਿ ਜਾਵੇ, ਅਸੀਂ ਜਿਉਂ ਜੰਮੇ ਅਤੇ ਜਿਉਂ ਮਰਨ ਤੱਕ ਸਾਡੇ ਅਖੀਰਲੇ ਸਾਹ ਨਿਕਲੇ ਹਾਏ ਪੈਸਾ ਕਰਦੇ ਨਿਕਲ ਗਏ। ਨਹੀਂ, ਇਹ ਕੋਈ ਜੀਵਨ ਨਹੀਂ ਹੈ, ਇਹ ਕੋਈ ਜ਼ਿੰਦਗੀ ਨਹੀਂ ਹੈ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ। ਅਗਲਾ ਬਚਨ ਹੈ ਮਹਲਾ ਦੂਜਾ, ਫਿਰ ਤੀਜਾ ਸਲੋਕ ਫਿਰ ਗੁਰੂ ਅੰਗਦ ਸਾਹਿਬ ਦਾ। ਗੁਰਦੇਵ ਨੇ ਆਖਿਆ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਰੱਬੀ ਇਬਾਦਤ ਇੱਕ ਤੇ ਬੱਧੇ ਹੋਏ ਨਹੀਂ ਕਰਨੀ, ਕਦੀ ਵੀ ਬਾਣੀ ਬੱਧੇ ਹੋਏ ਨੇ ਨਹੀਂ ਪੜ੍ਹਨੀ, ਖੁਸ਼ੀ ਨਾਲ ਪੜ੍ਹਨੀ ਹੈ, ਚਾਓ ਨਾਲ ਪੜ੍ਹਨੀ ਹੈ। ਬੱਧਾ ਚੱਟੀ, ਪਰ ਜਿਹੜਾ ਬੱਧਾ ਹੁੰਦਾ ਹੈ ਨਾ ਬੰਦਾ, ਉਹਦੇ ਚੱਟੀ ਭਰਦਾ। ਜਿਵੇਂ ਕਿਸੇ ਬੰਦੇ ਨੂੰ ਤੁਸੀਂ ਕਾਬੂ ਰੱਖਿਆ ਹੋਵੇ, ਇੱਕ ਹੁੰਦਾ ਹੈ ਵੀ ਘਰ ਦੇ ਵਿੱਚ ਨੌਕਰ ਹੈ, ਉਹਨੂੰ ਤੁਸੀਂ ਪੈਸੇ ਦਿੱਤੇ, ਜਿੰਨਾ ਚਿਰ ਤੱਕ ਤੁਸੀਂ ਪੈਸੇ ਦਿੱਤੇ ਉਹ ਤੁਹਾਡੇ ਘਰ ਦੇ ਸਾਰੇ ਕੰਮ ਕਰੀ ਗਿਆ, ਤੇ ਇੱਕ ਤੁਹਾਡਾ ਆਪਣਾ ਭਰਾ ਹੈ ਜਾਂ ਤੁਸੀਂ ਹੋ, ਉਹਨਾਂ ਨੂੰ ਪਤਾ ਹੈ ਵੀ ਇਹ ਮੇਰੀ ਰਿਸਪੋਂਸੀਬਿਲਟੀ ਹੈ, ਜ਼ਿੰਮੇਵਾਰੀ ਹੈ, ਪੈਸੇ ਮਿਲਣ ਨਾ ਮਿਲਣ ਮੇਰਾ ਤਾਂ ਇਹ ਕੰਮ ਹੈ, ਮੈਂ ਤਾਂ ਆਪਣਾ ਇਹ ਕੰਮ ਕਰਨਾ ਹੈ। ਤੋ ਸਿੱਖ ਨੇ ਵੀ ਜਿਹੜੀ ਬਾਣੀ ਦੇ ਨਾਲ ਸਾਂਝ ਬਣਾਉਣੀ ਹੈ, ਉਹ ਕੋਈ ਬੱਧੇ ਹੋਏ ਨੇ ਨਹੀਂ ਬਣਾਉਣੀ ਵੀ ਮੈਂ ਕੋਈ ਬੰਨਿਆ ਹੋਇਆ ਵੀ ਹਰ ਰੋਜ਼ ਹੀ ਮੈਂ ਆਹ ਕੰਮ ਕਰਾਂ ਹਰ ਰੋਜ਼, ਨਹੀਂ, ਕੰਮ ਮੈਂ ਉਹ ਕਰਨਾ, ਪਰ ਕਰਨਾ ਹੈ ਖੁਸ਼ੀ ਦੇ ਨਾਲ, ਕਰਨਾ ਹੈ ਚਾਓ ਦੇ ਨਾਲ, ਕਰਨਾ ਕੁਝ ਸਿੱਖਣ ਦੇ ਨਾਲ। ਤੋ ਮਹਾਰਾਜ ਨੇ ਆਖਿਆ, ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਬੱਧਿਆ ਹੋਇਆ ਕੀਤਾ ਜਾਵੇ ਉਹ ਤੇ ਬੰਦਾ ਚੱਟੀ ਭਰ ਰਿਹਾ ਹੁੰਦਾ ਹੈ, ਉਹਦੇ ਵਿੱਚੋਂ ਨਾ ਕੁਝ ਗੁਣ ਨਿਕਲਦਾ ਹੈ ਤੇ ਨਾ ਉਹ ਕੋਈ ਉਪਕਾਰ ਕਰ ਸਕਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਗੁਣ ਦਾ ਮਤਲਬ ਹੈ ਆਪਣੇ ਆਪ ਨੂੰ ਉਹਦਾ ਲਾਭ ਕੋਈ ਨਹੀਂ ਹੁੰਦਾ। ਜਿੰਨੇ ਕਈ ਵਾਰ ਧਾਰਮਿਕ ਕਰਮ ਕਾਂਡ ਵੀ ਹੁੰਦੇ ਨੇ ਇਹਦੇ ਵਿੱਚ ਲਾਭ ਥੋੜ੍ਹਾ ਕੋਈ ਹੁੰਦਾ, ਲਾਭ ਨਹੀਂ ਹੁੰਦਾ। ਇੱਕ ਹੁੰਦਾ ਸਹਿਜ ਪਾਠ, ਤੁਸੀਂ ਖੁਸ਼ੀ ਨਾਲ ਕੀਤਾ, ਚਾਅ ਨਾਲ ਕੀਤਾ, ਇੱਕ ਪੰਨਾ ਪੜ੍ਹਿਆ, ਦੋ ਪੰਨਾ ਪੜ੍ਹਿਆ, ਤੁਹਾਨੂੰ ਬੜਾ ਚਾਅ ਹੈ ਵੀ ਮੈਂ ਆਪਣੇ ਗੁਰੂ ਦੀ ਬਾਣੀ ਪੜ੍ਹ ਰਿਹਾ, ਅਤੇ ਇੱਕ ਹੁੰਦਾ ਹੈ ਵੀ ਨਹੀਂ ਚਲੋ ਪੜ੍ਹੋ ਛੇਤੀ ਛੇਤੀ ਕੰਮ ਨਿਬੇੜੋ। ਦੋਵਾਂ ਦੇ ਵਿੱਚ ਫਰਕ ਹੈ ਨਾ, ਕਿਹੜੀ ਚੀਜ਼ ਦਾ ਲਾਭ ਹੋਵੇਗਾ? ਜਿਹੜੀ ਚੀਜ਼ ਖੁਸ਼ੀ ਨਾਲ ਹੋਵੇਗੀ, ਅਤੇ ਜਿਹੜੀ ਬੱਧਿਆ ਹੋਇਆ ਹੁੰਦੀ ਉਹਦਾ ਕੀ ਲਾਭ ਹੈ? ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਮਹਾਰਾਜ ਨੇ ਆਖਿਆ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਆਖਿਆ ਕਾਰਜ ਉਹ ਹੀ ਉੱਤਮ ਹੁੰਦਾ ਹੈ ਜਿਹੜਾ ਖੁਸ਼ੀ ਦੇ ਨਾਲ ਕੀਤਾ ਜਾਵੇ। ਕੋਈ ਵੀ ਕੰਮ ਜੇ ਆਪਾਂ ਕਿਸੇ ਨੂੰ ਮਿਲਦੇ ਵੀ ਹੁਣ, ਇੱਕ ਤਾਂ ਹੁੰਦਾ ਬੱਧਾ ਚੱਟੀ ਕਿਸੇ ਨੂੰ ਮਿਲਣਾ, ਨਹੀਂ, ਖੁਸ਼ੀ ਨਾਲ, ਚਾਓ ਨਾਲ, ਉਮੰਗ ਹੋਵੇ ਹਰ ਕੰਮ ਵਿੱਚ। ਇਹ ਅਧਿਆਤਮਿਕ ਖੇਤਰ ਵਿੱਚ ਵੀ ਜ਼ਰੂਰੀ ਹੈ ਅਤੇ ਸਮਾਜਿਕ ਖੇਤਰ ਵਿੱਚ ਵੀ ਜ਼ਰੂਰੀ ਹੈ। ਤੋ ਗੁਰਦੇਵ ਨੇ ਅਗਲੇ ਸਲੋਕ ਵਿੱਚ ਆਖਿਆ, ਮਹਿਲਾ ਦੂਜਾ, ਮਨ ਹੱਠ, ਮਨ ਦੇ ਹੱਠ ਕਰਕੇ। ਹੱਠ ਦਾ ਮਤਲਬ ਸਮਝਦੇ, ਹੱਠ ਦਾ ਮਤਲਬ ਹੁੰਦਾ ਹੈ ਸਖਤਾਈ ਕਰਨੀ ਆਪਣੇ ਆਪ ਉੱਤੇ, ਵੀ ਇੱਦਾਂ ਸ਼ਾਇਦ ਰੱਬ ਵਾਲਾ ਮੰਨਾ ਜਿੱਤਿਆ ਜਾਵੇ। ਸਖਤਾਈ ਕਿਹੜੀ ਕਰਦਾ ਬੰਦਾ? ਨੰਗੇ ਪੈਰੀ ਚੱਲਣਾ ਆਪਣੇ ਆਪ ਉੱਤੇ ਸਖਤਾਈ ਕਰਨੀ ਹੈ, ਭੁੱਖੇ ਰਹਿਣਾ ਆਪਣੇ ਆਪ ਉੱਤੇ ਸਖਤਾਈ ਕਰਨੀ ਹੈ, ਪੁੱਠੇ ਲੜਕਣਾ ਆਪਣੇ ਆਪ ਉੱਤੇ ਸਖਤਾਈ ਕਰਨੀ ਹੈ, ਲੰਮੇ ਸਮੇਂ ਵਿੱਚ ਸਮਾਧੀਆਂ ਲਾ ਕੇ ਬੈਠੇ ਰਹਿਣਾ ਆਪਣੇ ਆਪ ਉੱਤੇ ਸਖਤਾਈ ਕਰਨੀ ਹੈ। ਧਰਮ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੈ, ਧਰਮ ਇਹਨਾਂ ਚੀਜ਼ਾਂ ਵਿੱਚ ਨਹੀਂ। ਸਖਤਾਈ ਕਰਨੀ ਚਾਹੀਦੀ ਹੈ, ਕਿਹਦੇ ਉੱਤੇ ਕਰ? ਆਪਣੇ ਮਨ ਉੱਤੇ ਕਰ। ਜਦੋਂ ਇਹਦੇ ਅੰਦਰ ਮਾੜੇ ਫੁਰਨੇ ਮਾੜੇ ਖਿਆਲ ਆਉਂਦੇ ਨੇ, ਇਹਨੂੰ ਸਖਤਾਈ ਨਾਲ ਵਰਜ ਵੀ ਭਾਈ ਇਹ ਕੰਮ ਨਹੀਂ ਕਰਨਾ। ਸਰੀਰ ਉੱਤੇ ਕਰਨ ਦੀ ਲੋੜ ਨਹੀਂ। ਕੋਈ ਸਖਤਾਈ ਕਰਦਾ ਠੰਡੇ ਪਾਣੀਆਂ 'ਚ ਨਹਾ ਰਿਹਾ, ਬਾਹਰ ਬਰਫ਼ ਪੈ ਰਹੀ ਹੈ, ਬਾਹਰ ਵਰਦੀ ਹੋਈ ਅੱਗ ਹੈ, ਗਰਮੀ ਹੈ, ਅਤੇ ਕੋਈ ਤੱਤੇ ਪਾਣੀ ਦੇ ਵਿੱਚ ਖਲੋਤਾ ਹੋਇਆ ਸਖਤਾਈ ਕਰ ਰਿਹਾ, ਕਿਹਦੇ ਉੱਤੇ? ਸਰੀਰ ਉੱਤੇ। ਤੋ ਇਹ ਸਖਤਾਈ ਦਾ ਕੋਈ ਲਾਭ ਨਹੀਂ, ਇਹ ਤਾਂ ਉੱਦਾਂ ਦੀ ਗੱਲ ਹੈ ਵੀ ਜਿਵੇਂ ਮਹਾਰਾਜ ਨੇ ਆਖਿਆ, ਵਰਮੀ ਮਾਰੀ ਸਾਪ ਨਾ ਮਰੀ। ਹੁਣ ਖੁੱਡ ਦੇ ਵਿੱਚ ਸੱਪ ਵੜਿਆ ਹੋਵੇ, ਤੁਸੀਂ ਖੁੱਡ ਕੁੱਟੀ ਜਾਓ ਤੇ ਕੀ ਸੱਪ ਮਰ ਜੂ ਉਹਦੇ ਨਾਲ? ਸੱਪ ਨਹੀਂ ਮਰਨਾ। ਸੱਪ ਕੌਣ ਹੈ? ਵਰਮੀ ਹੈ ਸਰੀਰ, ਸੱਪ ਹੈ ਅੰਦਰ ਬੈਠਾ ਹੋਇਆ ਮਨ। ਤੁਸੀਂ ਖੁੱਡ ਨੂੰ ਕੁੱਟੀ ਜਾਓ, ਨਾ ਸੱਪ ਮਰਨਾ ਤੇ ਨਾ ਸੱਪ ਦਾ ਜ਼ਹਿਰ ਮਰਨਾ। ਤਰੀਕਾ ਇਹ ਹੈ ਵੀ ਜਿਹੜਾ ਉਸ ਖੁੱਡ ਦੇ ਵਿੱਚ ਬੈਠਾ, ਪਹਿਲਾਂ ਖੁੱਡ 'ਚ

0: ਪਾਣੀ ਪਾਓ, ਉਹਨੂੰ ਬਾਹਰ ਕੱਢੋ, ਫਿਰ ਉਹਨੂੰ ਮਾਰੋ ਤੇ ਫਿਰ ਗੱਲ ਬਣਨੀ ਹੈ। ਇੱਦਾਂ ਹੀ ਲੋੜ ਮਨ ਨੂੰ ਮਾਰਨ ਦੀ ਹੈ, ਸਰੀਰ ਨੂੰ ਮਾਰਨ ਦੀ ਨਹੀਂ ਹੈ, ਸਰੀਰ ਨੂੰ ਸਖ਼ਤ ਕਰਨ ਦੀ ਲੋੜ ਨਹੀਂ ਹੈ। ਮਨ ਹੱਠ ਤਰਫ ਨਾ ਜਿਪਈ, ਜਿਪਈ ਦਾ ਮਤਲਬ ਹੈ ਜਿੱਤੀ, ਮਨ ਦੇ ਹੱਠ ਕਰਕੇ ਰੱਬ ਵਾਲਾ ਬੰਨਾ ਜਿੱਤਿਆ ਨਹੀਂ ਜਾਂਦਾ। ਮਹਾਰਾਜ ਕਿਵੇਂ ਜਿੱਤਿਆ ਜਾਵੇਗਾ? ਪੜ੍ਹੋ ਆਸਾ ਕੀ ਵਾਰ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਆਖਿਆ ਜਿਹੜੇ ਤੇਰੇ ਨਾਮ ਵਿੱਚ ਰੱਤੇ ਗਏ, ਗੁਰੂ ਸਾਹਿਬ ਜਿਹੜੇ ਤੇਰੇ ਸ਼ਬਦ ਵਿੱਚ ਰੱਤੇ ਗਏ, ਉਹ ਜਿੱਤ ਗਏ, ਬਾਕੀ ਸਾਰੇ ਹਾਰ ਗਏ। ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ, ਮਹਾਰਾਜ ਕਿਵੇਂ ਜਿੱਤਿਆ ਜਾਵੇਗਾ? ਆਖਿਆ ਤਰਫ ਜਿਣਾ, ਜੇ ਰੱਬ ਵਾਲਾ ਬੰਨਾ ਜਿੱਤਣਾ ਹੈ, ਆਹ ਤੈਨੂੰ ਮੈਂ ਤਰੀਕਾ ਦੱਸਦਾ ਉਹਦਾ ਕੀ ਹੈ। ਤਰਫ ਜਿਣਾ, ਰੱਬ ਵਾਲਾ ਬੰਨਾ ਜੇ ਜਿੱਤਣਾ ਹੈ, ਕੀ ਚਾਹੀਦਾ ਹੈ? ਅੰਦਰ ਸਤ ਭਾਓ। ਆਖਿਆ ਜੀਵਨ ਦੇ ਵਿੱਚ ਨੇਕ ਨੀਅਤ ਚਾਹੀਦੀ ਹੈ, ਤਾਂ ਕਰਕੇ ਰੱਬ ਵਾਲਾ ਬੰਨਾ ਜਿੱਤਿਆ ਜਾਵੇਗਾ। ਜੇ ਨੀਅਤ ਖੋਟੀ ਹੈ ਤੇ ਰੱਬ ਵਾਲਾ ਬੰਨਾ ਜਿੱਤਿਆ ਨਹੀਂ ਜਾਵੇਗਾ। ਤਰਫ ਜਿਣਾ, ਜੇ ਰੱਬ ਵਾਲ ਆਪਣੀ ਨੀਅਤ ਨੂੰ ਸਾਫ ਕਰ ਲਓ, ਭਾਵਨਾ ਚੰਗੀ ਹੋਵੇ ਤੁਹਾਡੀ, ਤੁਹਾਡੇ ਮਨ ਚ ਖੋਟ ਨਾ ਹੋਵੇ, ਕਰਮ ਜਿਹੜਾ ਮਰਜ਼ੀ ਹੋਵੇ ਭਾਵਨਾ ਚੰਗੀ ਨਾਲ ਕਰੋ, ਜਿਹੜਾ ਮਰਜ਼ੀ ਹੋਵੇ। ਤਾਂ ਸਤਿਗੁਰ ਨੇ ਆਖਿਆ ਤਰਫ ਜਿਣਾ ਸਤ ਭਾਓ ਦੇ, ਸਤ ਭਾਓ ਮਤਲਬ ਨੇਕ ਨੀਅਤ ਨਾਲ, ਸੱਚੀ ਨੀਅਤ ਨਾਲ ਜੇ ਕਰਮ ਕਮਾਓਗੇ ਤੇ ਜਿੱਤੋਗੇ। ਤਰਫ ਜਿਣਾ ਸਤ ਭਾਓ ਦੇ, ਜਨ ਨਾਨਕ ਸ਼ਬਦ ਵਿਚਾਰੇ। ਮਹਾਰਾਜ ਨੇ ਆਖਿਆ ਜਦੋਂ ਤੁਸੀਂ ਸ਼ਬਦ ਦੀ ਵਿਚਾਰ ਕਰੋਗੇ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਓਗੇ। ਅਖੀਰ ਤੇ ਪੌੜੀ ਵਿੱਚ ਗੁਰਦੇਵ ਬਖਸ਼ਿਸ਼ ਕਰਦੇ ਨੇ, ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਕਾਰਨ ਦਾ ਕਰਤਾ ਹੈ, ਜੋ ਕੁਝ ਹੋ ਰਿਹਾ ਹੈ ਇਹ ਸਭ ਕਿਸੇ ਸਭ ਕਿਸ ਪਿੱਛੇ ਵਾਹਿਗੁਰੂ ਹੈ, ਉਹੋ ਹੀ ਕਰਤਾ ਹੈ, ਉਹਨੂੰ ਤਾਂ ਆਪਾਂ ਕਰਤਾ ਪੁਰਖ ਹੀ ਨੇ। ਕਰਤੈ ਕਾਰਨ ਜਿਨ ਕੀਆ, ਜਿਹੜਾ ਕਾਰਨ ਦਾ ਕਰਤਾ ਹੈ ਜਿਹੜਾ, ਜਿਨ ਕੀਆ ਸੇ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਈਨ ਆਪੇ ਫੁੰਨ ਗੋਈ। ਆਖਿਆ ਉਹ ਵਾਹਿਗੁਰੂ ਜਿਹੜਾ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਸੰਸਾਰ ਦਾ ਸਰਵਨਾਸ਼ ਕਰਦਾ ਹੈ, ਪੈਦਾ ਵੀ ਕਰਦਾ ਹੈ ਤੇ ਨਾਸ਼ ਵੀ ਕਰਦਾ ਹੈ, ਆਪੇ ਸ੍ਰਿਸ਼ਟ ਸਾਜੀਅਨ ਉਪਾਈਅਨ ਆਪੇ ਫੁੰਨ ਗੋਈ, ਜੁਗ ਚਾਰੇ ਸਭ ਭਾਵ ਥੱਕੀ ਕਿਨ ਕੀਮਤ ਹੋਈ। ਚਾਰ ਯੁੱਗ ਬਹੁਤ ਲੰਮਾ ਸਮਾਂ ਕੋਈ ਭਟਕ ਵੀ ਲਵੇ ਤੇ ਵਾਹਿਗੁਰੂ ਜੀ ਤੁਹਾਡੀ ਕੀਮਤ ਨੂੰ ਪਾਇਆ ਨਹੀਂ ਜਾ ਸਕਦਾ। ਸਤਿਗੁਰ ਏਕ ਵਿਖਾਲਿਆ, ਮੈਨੂੰ ਗੁਰੂ ਨੇ ਉਹ ਇੱਕ ਵਿਖਾਲ ਦਿੱਤਾ, ਉਸ ਇੱਕ ਦੀ ਸਮਝ ਮੈਨੂੰ ਗੁਰੂ ਦੇ ਪਾਸੋਂ ਮਿਲ ਗਈ। ਸਤਿਗੁਰ ਏਕ ਵਿਖਾਲਿਆ, ਮਨ ਤਨ ਸੁੱਖ ਹੋਈ, ਮੇਰੇ ਮਨ ਵਿੱਚ ਤੇ ਤਨ ਵਿੱਚ ਹੁਣ ਸੁੱਖ ਆ ਗਿਆ, ਜਦੋਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੰਸਾਰ ਨੂੰ ਸਾਜਣ ਵਾਲਾ ਤੇ ਨਾਸ਼ ਕਰਨ ਵਾਲਾ ਏ, ਉਹਦੀ ਮੈਨੂੰ ਸਮਝ ਲੱਗ ਗਈ। ਮਹਾਰਾਜ ਅਖੀਰ ਤੇ ਕਹਿੰਦੇ ਨੇ ਗੁਰਮੁਖ ਸਦਾ ਸਲਾਹੀ ਹੈ, ਕਰਤਾ ਕਰੇ ਸੋ ਹੋਈ। ਗੁਰੂ ਦੀ ਸ਼ਰਨ ਵਿੱਚ ਪੈ ਕੇ ਸਦਾ ਉਸ ਰੱਬ ਦੀ ਸਿਫਤ ਸਲਾਹ ਕਰਿਆ ਕਰ, ਉਹ ਕਰਤਾ ਜੋ ਕਰਦਾ ਹੈ ਉਹੋ ਹੀ ਹੁੰਦਾ ਏ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੇ ਨਾਲ ਸਾਂਝ ਬਣਾ ਕੇ, ਗੁਰੂ ਦੀ ਵਿਚਾਰ ਨਾਲ ਸਾਂਝ ਬਣਾ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ, ਇਹੋ ਸਾਡੇ ਜੀਵਨ ਦਾ ਮਨੋਰਥ ਹੈ। ਮਹਾਰਾਜ ਨੇ ਆਖਿਆ ਤਰਫ ਜਿਣਾ ਸਤ ਭਾਓ ਦੇ, ਜਿਹੜੀ ਮੋਟੀ ਜਿਹੀ ਗੱਲ ਬਾਬੇ ਨੇ ਇਹਦੇ ਵਿੱਚ ਕਹੀ ਸੀ ਵੀ ਭਾਈ ਜੇ ਰੱਬ ਵਾਲਾ ਬੰਨਾ ਜਿੱਤਣਾ ਚਾਹੁੰਦਾ ਹੈ ਤੇ ਆਪਣੀ ਚੰਗੀ ਨੀਅਤ ਨੂੰ ਧਾਰਨ ਕਰ। ਤਰਫ ਜਿਣਾ ਸਤ ਭਾਓ ਦੇ, ਜਨ ਨਾਨਕ ਸ਼ਬਦ ਵਿਚਾਰੇ। ਜਦੋਂ ਤੂੰ ਗੁਰੂ ਦੇ ਸ਼ਬਦ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਵਿਚਾਰੇਗਾ ਤਾਂ ਤੇਰਾ ਕਲਿਆਣ ਹੋਵੇਗਾ। ਤੂੰ ਗੁਰੂ ਕਿਰਪਾ ਕਰਿਆ, ਉਹ ਅਗਲੇਰਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਸੀ, ਪਵਿੱਤਰ ਉਪਦੇਸ਼ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਬੜੀ ਇਕਾਗਰਤਾ ਨਾਲ, ਬੜੇ ਅਦਬ ਨਾਲ, ਪ੍ਰੇਮ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰ। ਅੱਜ ਗੁਰਦੁਆਰਾ ਸਾਹਿਬ ਵਿਖੇ ਨਗਰ ਕੰਗਣੀਵਾਲ ਦੀਆਂ ਸੰਗਤਾਂ ਵੱਲੋਂ, ਨਗਰ ਸਹਿਲੋਂ ਨਵਾਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਅਤੇ ਤੱਖਰ ਪਰਿਵਾਰ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ ਸਾਢੇ 9 ਵਜੇ ਪੈਣਗੇ, ਉਪਰੰਤ ਹਫਤਾਵਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਤਿੰਨੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਗੁਰਮਤ ਕੈਂਪ 17 ਅਗਸਤ ਯਾਨੀ ਕਿ ਸੋਮਵਾਰ ਨੂੰ ਸ਼ੁਰੂ ਹੋਣਗੇ, ਜੋ 22 ਅਗਸਤ ਸ਼ਨਿਚਰਵਾਰ ਤੱਕ ਚੱਲਣਗੇ। ਔਰ ਇਸ ਕੈਂਪ ਦੀ ਰਜਿਸਟ੍ਰੇਸ਼ਨ ਫੀਸ $60 ਰੱਖੀ ਗਈ ਹੈ। ਕੈਂਪ ਦੇ ਦੌਰਾਨ ਆਪ ਵਿੱਚੋਂ ਜੇ ਕੋਈ ਮਾਈ ਭਾਈ ਕਿਸੇ ਪ੍ਰਕਾਰ ਦੀ ਕੋਈ ਸੇਵਾ ਲੈਣੀ ਚਾਹੁੰਦਾ ਹੋਵੇ, ਆਪ ਜੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਸਹਿਯੋਗ ਪਾ ਸਕਦੇ ਹੋ। $60 ਫੀਸ ਇਸ ਕਰਕੇ ਰੱਖੀ ਗਈ ਹੈ ਤਾਂ ਕਿ ਬੱਚੇ ਅਤੇ ਉਹਨਾਂ ਦੇ ਮਾਪੇ ਕਮਿਟਡ ਰਹਿਣ। ਕਈ ਵਾਰੀ ਅਸੀਂ ਪਹਿਲਾਂ ਨਾਮ ਲਿਖਾ ਦਿੰਦੇ ਹਾਂ, ਸੀਟ ਘੇਰ ਲੈਂਦੇ ਹਾਂ ਅਤੇ ਬਾਅਦ ਵਿੱਚ ਅਸੀਂ ਕੈਂਪ ਵਾਲੇ ਦਿਨ ਨਹੀਂ ਆਉਂਦੇ, ਇਸ ਕਰਕੇ ਕਮਿਟਡ ਫੀਸ ਜਿਹੜੀ ਆ ਉਹ $60 ਰੱਖੀ ਗਈ ਆ। ਦੂਜਾ, ਇਸ ਨੂੰ ਇੱਦਾਂ ਵੀ ਮੈਂ ਸਮਝਦਾ ਵੀ ਜੇ ਮੇਰਾ ਬੱਚਾ $60 ਦੇ ਕੇ ਗੁਰਬਾਣੀ ਗੁਰਮਤ ਇਤਿਹਾਸ ਦੇ ਨਾਲ ਥੋੜ੍ਹਾ ਬਹੁਤ ਜੁੜਨ ਦਾ ਯਤਨ ਕਰਦਾ ਤਾਂ ਇਹ ਮੇਰੇ ਲਈ ਕੋਈ ਬਹੁਤੇ ਜ਼ਿਆਦਾ ਨਹੀਂ ਹੈਗੇ। ਜਿੱਥੇ ਮੈਂ ਬਾਕੀ ਚੀਜ਼ਾਂ ਲਈ ਪੈਸੇ ਖਰਚ ਸਕਦਾ, ਆਪਣੇ ਬੱਚੇ ਨੂੰ ਗੁਰੂ ਦੇ ਲੜ ਲਾਉਣ ਵਾਸਤੇ ਇਹ ਕੋਈ ਬਹੁਤ ਵੱਡੀ ਕੀਮਤ ਨਹੀਂ ਹੈਗੀ, ਇਸ ਨੂੰ ਭੇਟਾ ਦੇ ਰੂਪ 'ਚ ਲਿਆ ਜਾ ਸਕਦਾ। ਤੋ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਹੰਬੜਾਂ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਹਾਲ ਸਤਸੰਗ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੇਖਿਆ ਬਖਸ਼ਣੇ ਆਪ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਫੁੱਲਾਂ ਚ ਤਾਰਨੀ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਹੈ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਰਸ ਭਿੰਨੀ ਰਸਨਾ ਦੁਆਰਾ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਗੁਰਦੁਆਰਾ ਸਾਹਿਬ ਵਿਖੇ ਨਗਰ ਕੰਗਣੀਵਾਲ ਦੀਆਂ ਸੰਗਤਾਂ ਵੱਲੋਂ, ਨਗਰ ਸਾਲੋਂ ਅਤੇ ਸੁਖੋਪੁਰ ਦੀਆਂ ਸੰਗਤਾਂ ਵੱਲੋਂ ਅਤੇ ਪ੍ਰੇਮ ਸਿੰਘ ਤੱਖਰ ਦੀ ਯਾਦ ਵਿੱਚ ਤੱਖਰ ਪਰਿਵਾਰ ਵੱਲੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਧੰਨ ਵਾਹਿਗੁਰੂ ਸਾਹਿਬ ਜੀ।

ਅਨਿਆਸਾ। ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ, ਤਾਹੇ ਛਾੜ ਕਤ ਆਪ ਬੰਧਾਵਾ। ਜੱਜਾ ਜੋ ਤਨ ਜੀਵਤ ਜਰਾਵੈ, ਜੋ ਬਨਜਾਰ ਜੁਗਤ ਸੋ ਪਾਵੈ। ਅਸ ਜਰ ਪਰ ਜਰ ਜਰ ਜਬ ਰਹੈ, ਤਬ ਜਾਏ ਜੋਤ ਉਜਾਰੂ ਲਹੈ। ਅਸ ਜਰ ਪਰ ਜਰ ਜਰ ਜਬ ਰਹੈ, ਤਬ ਜਾਏ ਜੋਤ ਉਜਾਰੂ ਲਹੈ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਭ ਗੁਰਦੇਵ ਦੀ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਭਗਤਾਂ ਕੀ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 340 ਦੇ ਉੱਤੋਂ ਗੌੜੀ 52 ਅੱਖਰੀ, ਇਸ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਕਿਉਂਕਿ ਇਹ ਅੱਖਰਾਂ ਦੀ ਵਿਚਾਰ ਹੈ, 52 ਅੱਖਰੀ ਹੈ, 3 ਅੱਖਰਾਂ ਦਾ ਪਾਠ, 3 ਅੱਖਰਾਂ ਦੇ ਪ੍ਰਥਾਏ ਜਿਹੜਾ ਉਪਦੇਸ਼ ਹੈ ਉਹ ਆਪਾਂ ਵਿਚਾਰਿਆ ਹੈ। ਹੁਣ ਅਗਲੇ ਜਿਹੜੇ 3 ਅੱਖਰ ਨੇ ਚੱਚਾ ਛੱਛਾ ਤੇ ਜੱਜਾ, ਇਹਦੇ ਬਾਰੇ ਕਬੀਰ ਸਾਹਿਬ ਨੇ ਕੀ ਉਪਦੇਸ਼ ਦਿੱਤੇ ਨੇ, ਇਹਨੂੰ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਨਾ ਹੈ। ਚੱਚੇ ਅੱਖਰ ਤੋਂ ਕਬੀਰ ਸਾਹਿਬ ਕਹਿੰਦੇ ਨੇ ਚੱਚਾ ਰਚਤ ਚਿੱਤਰ ਹੈ ਭਾਰੀ, ਆਖਿਆ ਵੀ ਇਹ ਜਿਹੜਾ ਸੰਸਾਰ ਹੈ ਨਾ, ਇਹ ਬੜਾ ਵੱਡਾ ਉਹ ਚਿੱਤਰ ਹੈ, ਬੜੀ ਵੱਡੀ ਤਸਵੀਰ ਹੈ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੋਈ ਹੈ। ਜਿਵੇਂ ਘਰ ਦੇ ਵਿੱਚ ਕਿਸੇ ਬੰਦੇ ਨੇ ਬੜੀ ਸੁੰਦਰ ਸੀਨਰੀ ਤਿਆਰ ਕਰਕੇ ਲਾਈ ਹੋਵੇ, ਤੇ ਦੋ ਤਰ੍ਹਾਂ ਦਾ ਸਾਡਾ ਜਿਹੜਾ ਰਿਐਕਸ਼ਨ ਹੈ ਉਹ ਉਸ ਇੱਕ ਸੀਨਰੀ ਦੇ ਪ੍ਰਥਾਏ ਹੋਵੇਗਾ। ਇੱਕ ਤੇ ਇਹ ਹੈ ਵੀ ਇਹ ਬਹੁਤ ਖੂਬਸੂਰਤ ਹੈ, ਇਹ ਤਸਵੀਰ ਬਹੁਤ ਚੰਗੀ ਹੈ, ਉੱਤਮ ਹੈ। ਦੂਜਾ ਇਹ ਹੋਵੇਗਾ ਵੀ ਇਹ ਬਣਾਈ ਕਿਹੜੇ ਕਾਰੀਗਰ ਨੇ, ਵੀ ਇਹਨੂੰ ਸਿਰਜਿਆ ਕਿੰਨੇ ਹੈ, ਇਹਦੇ ਵਿੱਚ ਰੰਗ ਕਿੰਨੇ ਭਰੇ ਨੇ। ਤੋ ਉਸ ਕਾਰੀਗਰ ਤੱਕ ਜੇ ਮੇਰੀ ਪਹੁੰਚ ਬਣ ਜਾਵੇ ਤੇ ਮੈਂ ਵੀ ਉਸ ਕਾਰੀਗਰ ਨੂੰ ਸਲਾਮ ਕਰਾਂ, ਉਹਨੂੰ ਬਣਾਉਣ ਵਾਲੇ ਨੂੰ ਮੈਂ ਸਲਾਮ ਕਰਾਂ। ਤੋ ਮਹਾਰਾਜ ਨੇ ਆਖਿਆ ਵੀ ਇੱਕ ਉਹ ਨੇ ਜਿਹੜੇ ਚਿੱਤਰ ਦੇ ਵਿੱਚ ਰਚ ਗਏ, ਜਿਹੜੇ ਤਸਵੀਰ ਦੇ ਨਾਲ ਹੀ ਸਾਂਝ ਬਣਾ ਕੇ ਬਹਿ ਗਏ, ਉਹਨਾਂ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਪੁਰਖ ਹੈ ਉਹ ਚੇਤ ਨਹੀਂ ਆਇਆ। ਤੋ ਸਾਨੂੰ ਹਦਾਇਤ ਮਹਾਰਾਜ ਨੇ ਦਿੱਤੀ ਹੈ ਵੀ ਇਹ ਸਮੁੱਚਾ ਸੰਸਾਰ, ਇਹ ਜਗਤ ਇੱਕ ਤਸਵੀਰ ਹੈ, ਬੜੀ ਸੁੰਦਰ ਤਸਵੀਰ ਹੈ। ਚੱਚਾ ਰਚਤ ਚਿੱਤਰ ਹੈ ਭਾਰੀ, ਪਰ ਤੁਸੀਂ ਕਰਨਾ ਕੀ, ਇਹ ਤਜ ਚਿੱਤਰ ਹੈ, ਚਿੱਤਰ ਤੋਂ ਉੱਪਰ ਜਾਣਾ ਹੈ।
ਚਿੱਤਰ ਦੇ ਮੋਹ ਵਿੱਚ ਨਹੀਂ ਪੈਣਾ, ਇਸ ਤਸਵੀਰ ਦੇ ਮੋਹ ਵਿੱਚ ਨਹੀਂ ਪੈਣਾ। ਇਹ ਜੋ ਰਚਿਆ ਹੈ, ਜਿਵੇਂ ਬਾਜ਼ੀਗਰ ਜੈਸੇ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ। ਮਹਾਰਾਜ ਕਹਿੰਦੇ ਨੇ ਜਿਵੇਂ ਬਾਜ਼ੀਗਰ ਬਾਜ਼ੀਆਂ ਪਾਉਂਦਾ ਏ, ਵੰਨ ਸਵੰਨੇ ਭੇਖ ਕਰਕੇ ਵਿਖਾਉਂਦਾ ਏ, ਵੰਨ ਸਵੰਨੇ ਕਰਤਬ ਕਰਾਉਂਦਾ ਏ ਕਰਦਾ ਏ, ਤੁਸੀਂ ਉਸ ਬਾਜ਼ੀਗਰ ਦੀ ਖੇਲ ਵਿੱਚ ਇੰਨਾ ਨਹੀਂ ਉਲਝਣਾ, ਬਲਕਿ ਤੁਹਾਨੂੰ ਇਹ ਸੱਚ ਬਾਰੇ ਪਤਾ ਹੋਣਾ ਚਾਹੀਦਾ ਹੈ, ਇਹਦਾ ਇਲਮ ਹੋਵੇ ਵੀ ਇਹਦੇ ਪਿੱਛੇ ਇਹਨੂੰ ਸਿਰਜਣ ਵਾਲਾ ਜਿਹੜਾ ਹੈ ਉਹ ਕੋਈ ਹੋਰ ਹੈ। ਜਿਵੇਂ ਬਾਜ਼ਾਰ ਵਿੱਚ ਕੋਈ ਤਮਾਸ਼ਾ ਕਰ ਰਿਹਾ ਹੋਵੇ ਤੇ ਲੰਘਦਿਆਂ ਕੋਈ ਬੰਦਾ 2 ਮਿੰਟ 4 ਮਿੰਟ 10 ਮਿੰਟ ਰੋਕ ਕੇ ਉਸ ਤਮਾਸ਼ੇ ਨੂੰ ਵੇਖ ਕੇ ਅੱਗੇ ਫਿਰ ਆਪਣੀ ਮੰਜ਼ਿਲ ਵਾਲੇ ਬੰਨੇ ਵੱਧ ਗਿਆ। ਤੇ ਇੱਕ ਉਹ ਹੈ ਜਿਹੜਾ ਘਰੋਂ, ਜਿਹਦਾ ਪ੍ਰਯੋਜਨ ਤੇ ਕੁਝ ਹੋਰ ਸੀ, ਜਿਹਦਾ ਮਕਸਦ ਤੇ ਕੁਝ ਹੋਰ ਸੀ, ਪਰ ਉਹ ਐਸਾ ਬਾਜ਼ੀਗਰ ਦੀ ਖੇਲ ਦੇ ਵਿੱਚ ਉਸ ਖੇਡ ਵਿੱਚ ਉਲਝ ਗਿਆ ਵੀ ਉਹਨੂੰ ਅੱਗਾ ਪਿੱਛਾ ਸਭ ਕੁਝ ਭੁੱਲ ਗਿਆ, ਸਾਰੇ ਕਾਸੇ ਦਾ ਉਹ ਤਿਆਗ ਕਰ ਗਿਆ। ਤੋ ਗੁਰੂ ਗਰੀਬ ਨਿਵਾਜ ਮਹਾਰਾਜ ਕਹਿੰਦੇ ਨੇ ਇਹ ਚਿੱਤਰ, ਇਹ ਸੁੰਦਰ ਜਗਤ ਦੀ ਤਸਵੀਰ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ, ਪਰ ਇਹਦੇ ਮੋਹ ਦੇ ਵਿੱਚ ਨਹੀਂ ਇੰਨਾ ਪੈਣਾ, ਕਿਉਂਕਿ ਚੇਤਾ ਰੱਖੋ ਵੀ ਇਹ ਚਿੱਤਰ ਬਿਨਸਨਹਾਰ ਹੈ, ਜਿਹਦੇ ਨਾਲ ਤੁਹਾਡਾ ਮੋਹ ਹੋ ਜਾਂਦਾ ਹੈ, ਜਿੱਥੇ ਤੁਸੀਂ ਪਕੜ ਪੱਕੀ ਰੱਖ ਲੈਂਦੇ ਹੋ ਫਿਰ ਤੁਸੀਂ ਦੁਖੀ ਹੁੰਦੇ ਹੋ। ਹੁਣ ਇਹ ਤਸਵੀਰ ਬਦਲਦੀ ਹੈ ਸੰਸਾਰ ਦੀ, ਹਰ ਚੀਜ਼ ਜਿਹੜੀ ਹੈ ਨਾਸ਼ਵੰਤ ਹੈ, ਇਸ ਚਿੱਤਰ ਨੇ ਜਿਵੇਂ ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਉੱਤੇ ਮਿੱਟੀ ਘੱਟਾ ਜੰਮ ਜਾਂਦਾ, ਇੱਦਾਂ ਹੀ ਇਹ ਜਗਤ ਦਾ ਸੰਸਾਰ ਦਾ ਸਿਲਸਿਲਾ ਵੀ ਇੱਦਾਂ ਹੀ ਹੈ, ਬੰਦਾ ਪੁਰਾਣਾ ਹੋ ਰਿਹਾ ਹੈ, ਕੋਈ ਜੰਮ ਰਿਹਾ ਹੈ, ਕੋਈ ਮਰ ਰਿਹਾ ਹੈ, ਇਹ ਤਸਵੀਰ ਵਿੱਚ ਇਹ ਸਾਰਾ ਖੇਡ ਹੈ। ਪਹਿਲੇ ਸਮਿਆਂ ਦੇ ਵਿੱਚ ਜੇ ਤੁਸੀਂ ਗੌਰ ਕਰੋ ਨਾ ਸਾਧ ਸੰਗਤ, ਜਦੋਂ ਅੱਜ ਵਾਂਗੂ ਵੀਡੀਓ ਨਹੀਂ ਸੀ ਹੁੰਦੀਆਂ ਤੇ ਮੇਲਿਆਂ ਦੇ ਵਿੱਚ ਨਾਟਕਕਾਰ ਆਉਂਦੇ ਹੁੰਦੇ ਸੀ, ਉਹ ਕਠਪੁਤਲੀਆਂ ਨੂੰ ਇੱਦਾਂ ਕਰਕੇ ਖਿਡਾਉਂਦੇ ਹੁੰਦੇ ਸੀ, ਤੇ ਜਾਂ ਫਿਰ ਇੱਕ ਰਿਵਾਜ ਹੋਰ ਵੀ ਬੜਾ ਪ੍ਰਚਲਿਤ ਰਿਹਾ ਹੈ, ਉਹਦੇ ਵਿੱਚ ਕੀ ਹੁੰਦਾ ਸੀ ਵੀ ਇੱਕ ਛੋਟੀ ਜਿਹੀ ਤਸਵੀਰ ਇੱਦਾਂ ਇੱਕ ਵੱਡੇ ਸਾਰੇ ਕੈਨਵਸ ਦੇ ਅੱਗੇ ਰੱਖ ਕੇ ਤੇ ਉਹ ਵਿਖਾਈਆਂ ਜਾਂਦੀਆਂ ਹੁੰਦੀਆਂ ਸੀ, ਲੋਕ ਤਸਵੀਰਾਂ ਵੇਖਦੇ ਹੁੰਦੇ ਸੀ ਮੇਲਿਆਂ ਦੇ ਵਿੱਚ ਜਾ ਕੇ। ਤੋ ਉਹ ਤਸਵੀਰਾਂ ਅੱਜ ਬਦਲ ਕੇ ਵੀਡੀਓ ਦੇ ਰੂਪ ਦੇ ਵਿੱਚ ਕਈ ਰੂਪਾਂ ਦੇ ਵਿੱਚ ਆ ਗਈਆਂ। ਤੋ ਮਹਾਰਾਜ ਉਦੋਂ ਕਿਉਂਕਿ ਵੀਡੀਓਗ੍ਰਾਫੀ ਦਾ ਕੋਈ ਐਸਾ ਦੌਰ ਨਹੀਂ ਸੀ, ਪਰ ਚਿੱਤਰਾਂ ਦਾ ਦੌਰ ਜ਼ਰੂਰ ਸੀ, ਤਸਵੀਰਾਂ ਦਾ ਦੌਰ ਜ਼ਰੂਰ ਸੀ। ਤੋ ਮੇਲੇ ਦੇ ਵਿੱਚ ਜੇ ਕੋਈ ਗਿਆ ਤੇ ਉੱਥੇ ਜਾ ਕੇ ਉਹਨੇ ਆਪਣੀ ਇੱਕ ਅੱਖ ਦੇ ਨਾਲ ਉਹ ਜਿਹੜਾ ਬਾਕਸ ਸੀ ਉਹਦੇ ਵਿੱਚ ਚਿੱਤਰ ਵੰਨ ਸਵੰਨੇ ਵੇਖੇ, ਵੰਨ ਸਵੰਨੇ ਵੇਖੇ। ਤੋ ਕੋਈ ਬੰਦਾ ਐਸਾ ਉਹਨਾਂ ਚਿੱਤਰਾਂ ਦੇ ਵਿੱਚ ਉਲਝ ਗਿਆ, ਉਹਨੂੰ ਆਪਣੇ ਘਰ ਦਾ ਵੀ ਚੇਤਾ ਭੁੱਲ ਗਿਆ, ਘਰ ਦਾ ਕੀਮਤੀ ਸਰਮਾਇਆ ਉਹਨੇ ਚਿੱਤਰ ਦੇ ਉੱਤੋਂ ਹੀ ਲਟਾ ਦਿੱਤਾ, ਹੁਣ ਜਿਹੜਾ ਲੁੱਟਣ ਵਾਲਾ ਸੀ ਉਹ ਤੁਰ ਕੇ ਆਪਣੇ ਰਾਹ ਪੈ ਗਿਆ। ਤੋ ਮਹਾਰਾਜ ਉਸ ਚੀਜ਼ ਨੂੰ ਸਾਡੇ ਸਨਮੁੱਖ ਇੱਕ ਉਦਾਹਰਨ ਵਜੋਂ ਪੇਸ਼ ਕਰਦੇ ਨੇ ਵੀ ਇਹ ਦੁਨੀਆਂ ਵੀ ਇੱਕ ਚਿੱਤਰ ਹੈ, ਇਹ ਦੁਨੀਆਂ ਵੀ ਇੱਕ ਰੱਬ ਦੀ ਬਣਾਈ ਹੋਈ ਬੜੀ ਸੁੰਦਰ ਤਸਵੀਰ ਹੈ, ਪਰ ਜੇ

ਸਰਕਾਰ ਨੂੰ ਚੇਤੇ ਕਰੋ ਤੇ ਉਹਦਾ ਧੰਨਵਾਦ ਕਰੋ ਜਿਹਨੇ ਤੁਹਾਨੂੰ ਇਹ ਜਗਤ ਵੇਖਣ ਨੂੰ ਦਿੱਤਾ, ਜਿਹਨੇ ਤੁਹਾਨੂੰ ਚਿੱਤਰ ਵਿਖਾਇਆ, ਧੰਨਵਾਦ ਉਹਦਾ ਕਰੋ, ਸ਼ੁਕਰਾਨਾ ਉਹਦਾ ਕਰੋ, ਚੇਤਾ ਉਹਨੂੰ ਕਰੋ। ਵੇਖੋ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ ਨੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਹੁਣ ਇਹ ਥੋੜਾ ਆਖਿਆ ਛੱਤੀ ਅੰਮ੍ਰਿਤਾਂ ਨੂੰ ਚੇਤੇ ਰੱਖੋ, ਆਖਿਆ ਨਹੀਂ, ਜਿਹਦੀ ਕਿਰਪਾ ਨਾਲ ਖਾਣਾ ਹੈ, ਜਿਹਨੇ ਇਹ ਮੁਹੱਈਆ ਕੀਤੇ ਨੇ, ਤਿਸ ਠਾਕੁਰ ਕੋ ਰੱਖ ਮਨਮਾਏ, ਉਹ ਉਸ ਠਾਕੁਰ ਨੂੰ, ਉਸ ਮਾਲਕ ਨੂੰ। ਫਿਰ ਬਾਬੇ ਨੇ ਆਖਿਆ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਧਿਆਉਣਾ ਉਹਨੇ ਹੈ ਉਹਨੂੰ ਹੈ ਜਿਹਨੇ ਇਹ ਮੰਦਰ ਦਿੱਤੇ ਨੇ, ਨਾ ਕਿ ਮੰਦਰ ਨੂੰ, ਨਾ ਕਿ ਪਦਾਰਥ ਨੂੰ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਕਰਦਿਆਂ, ਸਾਧ ਸੰਗਤ ਜੀ ਘਰ ਵਿੱਚ ਪਤੀ ਕਮਾਈ ਕਰਕੇ ਆਵੇ ਤੇ ਪਤਨੀ ਉਹਦੇ ਹੱਥ ਵੱਲ ਵੇਖੇ ਪਰ ਪਤੀ ਵੱਲ ਨਾ ਵੇਖੇ ਵੀ ਹੱਥ ਵਿੱਚ ਕੀ ਹੈ। ਹੱਥ ਦੀਆਂ ਚੀਜ਼ਾਂ ਨਾਲ ਉਹਦਾ ਬਹੁਤ ਜ਼ਿਆਦਾ ਨੇਹ ਹੋਵੇ ਤੇ ਜਿਹੜਾ ਲਿਆਉਣ ਵਾਲਾ ਹੈ ਜੇ ਉਹਨੂੰ ਭੁਲਾਈ ਬੈਠੀ ਹੈ ਤੇ ਉਹਨੂੰ ਤੁਸੀਂ ਸੁਹਾਗਣ ਨਹੀਂ ਕਹਿ ਸਕਦੇ। ਬਿਲਕੁਲ ਇਸੇ ਤਰੀਕੇ ਨਾਲ ਜੇ ਬੰਦਾ ਉਸ ਨਿਰੰਕਾਰ ਵਾਹਿਗੁਰੂ ਜਿਹਨੇ ਇੰਨਾ ਸੁੰਦਰ ਇਹ ਚਿੱਤਰ ਬਣਾਇਆ, ਇਹ ਜਗਤ ਨੂੰ ਸਿਰਜਿਆ, ਜਿਹਨੇ ਤੁਹਾਨੂੰ ਇਹ ਸਰੀਰ ਦਿੱਤਾ, ਜੇ ਤੁਸੀਂ ਉਸ ਪਰਮੇਸ਼ਰ ਨੂੰ ਭੁਲਾਈ ਬੈਠੇ ਹੋ ਤੇ ਫਿਰ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਆਪਣੇ ਜੀਵਨ ਵਿੱਚ ਦੁੱਖ ਭੋਗੋਗੇ। ਤੋ ਸਤਿਗੁਰ ਨੇ ਹਦਾਇਤ ਕੀਤੀ, ਆਖਿਆ ਤਜ ਚਿੱਤਰ ਹੈ, ਚਿੱਤਰ ਨੂੰ ਛੱਡੋ, ਜਗਤ ਨੂੰ ਛੱਡੋ, ਜਗਤ ਵਿੱਚ ਖੁਭਣਾ ਬੰਦ ਕਰੋ। ਚੇਤੋ ਚੇਤ ਚੇਤੇ ਕਰ, ਕਿਹਨੂੰ? ਚਿੱਤਕਾਰੀ, ਚਿੱਤਰਕਾਰ ਨੂੰ, ਜਿਹਨੇ ਚਿੱਤਰ ਬਣਾਇਆ, ਜਿਹਨੇ ਜਗਤ ਨੂੰ ਬਣਾਇਆ। ਚਿੱਤਰ ਬਚਿੱਤਰ, ਇਹ ਠੀਕ ਹੈ ਵੀ ਇਹ ਚਿੱਤਰ ਬੜਾ ਰੰਗ ਬਿਰੰਗਾ, ਬੜਾ ਸੋਹਣਾ ਲੱਗਦਾ, ਬਚਿੱਤਰ ਦਾ ਮਤਲਬ ਹੈ ਬੜਾ ਰੰਗ ਬਿਰੰਗਾ। ਹੁਣ ਸੰਸਾਰ ਹੈ ਤੇ ਰੰਗ ਬਿਰੰਗਾ ਹੀ ਹੈ, ਪਰ ਮਾਬੇ ਨੇ ਆਖਿਆ ਜੇ ਤੂੰ ਸਮਝ ਲਵੇਂ ਵੀ ਇਹ ਅਵਚੇਰਾ ਏ, ਅਵਚੇਰੇ ਦਾ ਅਰਥ ਹੈ ਝੰਬੇਲਾ ਏ, ਇਹਨੂੰ ਸਮਝ। ਉਹ ਜਿਵੇਂ ਸਿਆਣਿਆਂ ਨੇ ਕਿਹਾ ਵੀ ਦੂਰ ਦੇ ਢੋਲ ਸੋਹਣੇ ਲੱਗਦੇ ਨੇ, ਜਦੋਂ ਨੇੜੇ ਆਉਂਦੇ ਨੇ ਉਦੋਂ ਖੜਾਕਾ ਬਣ ਜਾਂਦੇ ਨੇ। ਪਹਾੜ ਦੂਰੋਂ ਸੋਹਣੇ ਲੱਗਦੇ ਨੇ, ਤੁਸੀਂ ਪਹਾੜ ਦੇ ਪੈਰਾਂ ਵਿੱਚ ਚਲੇ ਜਾਓ ਤੇ ਉਹ ਖੂਬਸੂਰਤੀ ਖਤਮ ਹੋ ਜਾਂਦੀ ਹੈ। ਤੋ ਕੁਝ ਚੀਜ਼ਾਂ ਦੂਰੋਂ ਰਹਿ ਕੇ ਹੀ ਫੱਬਦੀਆਂ ਨੇ, ਜਿੰਨਾ ਜਿੰਨਾ ਤੁਸੀਂ ਇਹਦੇ ਵਿੱਚ ਖਚਤ ਹੁੰਦੇ ਜਾਓਗੇ ਉਨਾ ਉਨਾ ਉਹ ਚੀਜ਼ਾਂ ਸਮਾਪਤ ਹੁੰਦੀਆਂ ਜਾਣਗੀਆਂ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਾਂ ਜੇ ਚਿੱਤਰ ਹੈ, ਚਿੱਤਰ ਨੂੰ ਛੱਡ ਦਿਓ, ਜਗਤ ਨੂੰ ਛੱਡ ਦਿਓ, ਜਗਤ ਵਿੱਚ ਨਾ ਖੋਵੋ। ਫਿਰ ਬਾਬਾ ਜੀ ਹਦਾਇਤ ਕਰਦੇ ਨੇ, ਆਖਿਰ ਚਿੱਤ ਰਾਖ ਚਿਤੇਰਾ, ਆਪਣਾ ਜਿਹੜਾ ਚਿੱਤ ਹੈ ਉਹ ਫਿਰ ਚਿੱਤਰਕਾਰ ਵਿੱਚ ਰੱਖ, ਚਿੱਤ ਰਾਖ ਚਿਤੇਰਾ। ਅਗਲਾ ਬਚਨ ਹੈ ਸ਼ਸ਼ਾ, ਸਤਿਗੁਰ ਨੇ ਕਿਹਾ ਸ਼ਸ਼ਾ, ਸ਼ਸ਼ੇ ਅੱਖਰ ਤੋਂ ਉਪਦੇਸ਼। ਸ਼ਸ਼ਾ ਇਹ ਹੈ ਛਤਰਪਤ ਪਾਸਾ, ਛਤਰਪਤ ਕਹਿੰਦੇ ਨੇ ਜਿਹੜੇ ਛਤਰਾਂ ਦਾ ਮਾਲਕ ਹੈ, ਜਿਹਦੇ ਉੱਤੇ ਛਤਰ ਝੁੱਲ ਰਿਹਾ, ਰਾਜ ਦਾ ਪਾਤਸ਼ਾਹ ਹੋ ਗਿਆ। ਤੋ ਮਹਾਰਾਜ ਨੇ ਆਖਿਆ ਭਾਈ ਇਹ ਚੇਤਾ ਰੱਖ ਵੀ ਇਹ ਜਿਹੜਾ ਚਿੱਤਰਕਾਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਹੋਰ ਆਸਾਂ ਛੱਡ ਕੇ ਤੂੰ ਇਸ ਚਿੱਤਰਕਾਰ ਪ੍ਰਭੂ ਦੇ ਪਾਸ ਰਹਿੰਦਾ ਨਹੀਂ, ਉਹੀ ਪਾਤਸ਼ਾਹ ਹੈ। ਛਸ਼ਾ ਇਹ ਹੈ ਛਤਰਪਤ ਪਾਸਾ, ਪਾਸੇ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਮੈਂ ਇਸ ਪਾਸੇ ਖਲੋਤਾ, ਦੁਨੀਆਂ ਦਾ ਹਰ ਬੰਦਾ ਕਿਸੇ ਨਾ ਕਿਸੇ ਪਾਸੇ ਖਲੋਤਾ ਹੈ। ਤੋ ਗੁਰਦੇਵ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਮੈਂ ਰੱਬ ਵਾਲੇ ਬੰਨੇ ਖਲੋਤਾ। ਹਮ ਹਰ ਸਿਉ ਧੜਾ ਕੀ ਆ, ਆਖਿਆ ਮੇਰਾ ਵੀ ਧੜਾ ਹੈਗਾ, ਕਿਹੜਾ ਹੈ ਰੱਬ ਵਾਲਾ ਪਾਸਾ, ਦੁਨੀਆਂ ਦੇ ਧੜੇ ਹੈਗੇ ਨੇ। ਗੁਰੂ ਅਰਜਨ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਕੋਈ ਬੰਦਾ ਧੜਾ ਬਣਾਉਂਦਾ ਆਪਣੇ ਕੁੜਮਾਂ ਨਾਲ, ਜਵਾਈਆਂ ਨਾਲ, ਇਹ ਕਹਿ ਕੇ ਵੀ ਉਹ ਬੜੇ ਤਕੜੇ ਨੇ। ਕਿਸੇ ਹੀ ਧੜਾ ਕੀ ਆ, ਮਿੱਤਰ ਸੁੱਤ ਨਾਲ ਭਾਈ, ਕਿਸੇ ਨੇ ਧੜਾ ਕਿਹਦੇ ਨਾਲ ਬਣਾਇਆ, ਮਿੱਤਰਾਂ ਨਾਲ, ਵੀ ਮੇਰੇ ਮਿੱਤਰ ਬੜੇ ਤਕੜੇ ਨੇ ਭਾਈ, ਮੇਰੇ ਭਰਾ ਬੜੇ ਤਕੜੇ ਨੇ। ਜਿਹਦਾ ਮਿੱਤਰ ਵੀ ਨਾ ਤਗੜਾ ਹੋਵੇ, ਜਿਹਦਾ ਭਰਾ ਵੀ ਨਾ ਤਗੜਾ ਹੋਵੇ, ਉਹ ਕਈ ਵਾਰ ਬੰਦਾ ਕਹਿੰਦਾ ਸਾਡਾ ਕੁੜਮ ਬੜਾ ਤਗੜਾ, ਜੇ ਕੁੜਮ ਵੀ ਨਾ ਤਗੜਾ ਹੋਵੇ ਕਵੇ ਸਾਡੇ ਜਵਾਈ ਬੜੇ ਤਗੜੇ ਨੇ। ਕਿਸੇ ਹੀ ਧੜਾ ਕੀ ਆ, ਮਿੱਤਰ ਸੁੱਤ ਨਾਲ ਭਾਈ, ਪਾਸਾ ਲੈ ਲਿਆ ਉਹ ਵਾਲਾ। ਕਿਸੇ ਹੀ ਧੜਾ ਕੀ ਆ, ਕੁੜਮ ਸਕੇ ਨਾਲ ਜਵਾਈ, ਕੋਈ ਜਵਾਈਆਂ ਨਾਲ, ਕੋਈ ਕੁੜਮਾਂ ਨਾਲ ਧੜਾ ਕਰਦਾ। ਮਹਾਰਾਜ ਗੁਰੂ ਅਰਜਨ ਸਾਹਿਬ ਤੁਹਾਡਾ ਵੀ ਕੋਈ ਧੜਾ ਹੈਗਾ, ਤੁਹਾਡਾ ਵੀ ਕੋਈ ਪਾਸਾ ਹੋਵੇ? ਕਹਿੰਦੇ ਹੈਗਾ, ਪਰ ਮੇਰਾ ਧੜਾ ਦੁਨੀਆਂ ਦਾ ਨਹੀਂ, ਮੇਰਾ ਧੜਾ ਤੇ ਵਾਹਿਗੁਰੂ ਅਕਾਲ ਪੁਰਖ ਵਾਲਾ ਹੈ। ਹਮ ਹਰ ਸਿਉ ਧੜਾ ਕੀ ਆ, ਮੇਰਾ ਜਿਹੜਾ ਧੜਾ ਹੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਵਾਲਾ ਹੈ, ਹੋਰ ਕੋਈ ਨਹੀਂ ਹੈ। ਤੋ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਛੱਛਾ ਇਹ ਹੈ ਛਤਰਪਤ ਪਾਸਾ, ਉਹ ਜਿਹੜਾ ਸਾਰਿਆਂ ਦਾ ਪਾਤਸ਼ਾਹ ਹੈ, ਉਹ ਵੱਡਾ ਅਕਾਲ ਪੁਰਖ ਵਾਹਿਗੁਰੂ, ਮੇਰਾ ਤੇ ਪਾਸਾ ਹੀ ਉਹ ਹੈ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਆਖਿਆ ਇਹ ਵਾਹਿਗੁਰੂ ਕਿਸੇ ਦਾ ਕੋਈ, ਕਿਸੇ ਦਾ ਕੋਈ।

0: ਤੇ ਮੇਰਾ ਨਿਮਾਣੀ ਦਾ ਇੱਕੋ ਤੂੰ, ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾ ਲੱਗ ਚੇਤਨਾ ਆਵ ਹੀ, ਜੇ ਤੂੰ ਮੇਰੇ ਚਿੱਤ ਵਿੱਚ ਨਹੀਂ ਤੇ ਮੈਂ ਵਿਲਕਦਾ ਰਹਿੰਦਾ, ਰੋਣਾ ਰਹਿੰਦਾ, ਇਸ ਕਰਕੇ ਮੇਰਾ ਧੜਾ ਮੇਰਾ ਪਾਸਾ ਤੇ ਤੂੰ ਹੀ ਹੈ। ਤੋ ਸਤਿਗੁਰ ਨੇ ਆਖਿਆ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਉਹਨੂੰ ਸੰਭਾਲ, ਉਹ ਵਾਲਾ ਪਾਸਾ ਕਰ ਜਿੱਥੋਂ ਤੈਨੂੰ ਹਾਰਨਾ ਨਾ ਪਵੇ। ਦੁਨੀਆਂ ਵਾਲਾ ਪਾਸਾ ਕਰੇਗਾ, ਦੁਨੀਆਂ ਅੱਜ ਨਹੀਂ ਤੇ ਕੱਲ ਤੈਨੂੰ ਹਰਾ ਦੇਵੇਗੀ। ਦੁਨੀਆਂ ਵਾਲਾ ਪਾਸਾ ਹੈ ਹੀ ਇੱਦਾਂ ਦਾ, ਪਰ ਜੇ ਤੂੰ ਰੱਬ ਵਾਲਾ ਪਾਸਾ, ਬਾਬੇ ਨੇ ਕਿਹਾ ਤੇਰੇ ਨਾਏ ਰੱਤੇ ਸੇ ਜਿਣ ਗਏ, ਜਿਹੜੇ ਤੇਰੇ ਨਾਮ ਵਾਲੇ ਪਾਸੇ ਨੂੰ ਧਾਰਨ ਕਰ ਲੈਂਦੇ ਨੇ ਉਹ ਜਿੱਤ ਜਾਂਦੇ ਨੇ। ਛੱਛਾ ਇਹ ਹੈ ਛਤਰਪਤ ਪਾਸਾ, ਛੱਡ ਕੇ ਨਾ ਰਹੋ, ਛੱਡ ਕੇ ਨਾ ਆਸਾ। ਮਹਾਰਾਜ ਆਖਿਆ ਹੋਰ ਆਸਾਂ ਛੱਡ, ਤਕੜਾ ਹੋ, ਛੱਡ ਕੇ ਨਾ ਰਹੋ, ਸ਼ੱਕ ਕੇ ਨਾ ਰਹੋ, ਖਿਮਾ ਕਰਿਓ, ਸ਼ੱਕ, ਸ਼ੱਕ ਦਾ ਅਰਥ ਇੱਥੇ ਕੀਤਾ ਤਕੜਾ ਹੋ, ਜਿਹਨੂੰ ਆਪਾਂ ਕਹਿੰਦੇ ਸ਼ੱਕ ਦਾ ਅਰਥ ਤਕੜਾ, ਸ਼ਿਸ਼ੱਕ ਕਾ। ਤੋ ਸ਼ੱਕ ਕੇ ਨਾ ਰਹੋ, ਬਾਬਾ ਜੀ ਨੇ ਆਖਿਆ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ ਜਦੋਂ ਤੇਰਾ ਪਾਸਾ ਤਕੜਾ ਹੈ, ਸ਼ੱਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਤੇ ਤਕੜਾ ਹੋਣ ਦਾ ਤਰੀਕਾ ਇੱਕ ਹੋਰ ਵੀ ਇਹ, ਆਸਾ ਲਾ ਦਿਓ ਆਪਣੇ ਜੀਵਨ ਵਿੱਚੋਂ। ਜੇ ਤੁਸੀਂ ਆਸ ਛੱਡ ਦਿਓ, ਜੇ ਤੁਸੀਂ ਕਿਸੇ ਦੇ ਪ੍ਰਤੀ ਆਸ ਛੱਡ ਦਿਓ, ਤੁਸੀਂ ਜੀਵਨ ਵਿੱਚ ਸੁਖੀ ਹੋ ਸਕਦੇ ਹੋ। ਆਸਾ ਹੀ ਬੰਦੇ ਨੂੰ ਦੁੱਖ ਦਿੰਦੀ ਹੈ, ਤੇ ਜਿਹੜਾ ਬੰਦਾ ਵਾਹਿਗੁਰੂ ਵਾਲਾ ਪਾਸਾ ਕਰਕੇ ਜਗਤ ਵਿੱਚ ਕਿਸੇ ਦੀ ਆਸ ਦਾ ਤਿਆਗ ਕਰ ਦੇਵੇ, ਗੁਰਦੇਵ ਮਹਾਰਾਜ ਕਹਿੰਦੇ ਨੇ ਉਹ ਬੰਦਾ ਕਮਜ਼ੋਰ ਨਹੀਂ ਹੋ ਸਕਦਾ ਕਦੀ। ਆਸਾ ਕਰਤਾ ਜਗਮੂਆ, ਆਸਾ ਮਰੇ ਨਾ ਜਾਏ। ਵੇਖੋ ਇਸ ਗੱਲ ਨੂੰ ਸਮਝਿਓ ਥੋੜ੍ਹਾ ਜਿਹਾ। ਤੁਸੀਂ ਕਿਸੇ ਉੱਤੇ ਆਸ ਰੱਖੀ ਹੈ, ਤੁਹਾਡੀ ਆਸ ਹੀ ਤੁਹਾਡੀ ਕਮਜ਼ੋਰੀ ਹੈ। ਤੁਸੀਂ ਆਸ ਰੱਖਣੀ ਬੰਦ ਕਰ ਦਿਓ, ਤੁਹਾਡੇ ਜੀਵਨ ਵਿੱਚੋਂ ਕਮਜ਼ੋਰੀਆਂ ਵੀ ਨਾਲ ਦੀ ਨਾਲ ਹੀ ਸਮਾਪਤ ਹੋ ਜਾਣਗੀਆਂ। ਤੋ ਮਹਾਰਾਜ ਨੇ ਆਖਿਆ ਸ਼ੱਕ ਕੇ ਨਾ ਰਹੋ, ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ ਜਦੋਂ ਤੇਰਾ ਪਾਸਾ ਹੀ ਵਾਹਿਗੁਰੂ ਵਾਲਾ ਹੈ। ਛਾੜ ਕੇ ਨਾ ਆਸਾ, ਦੁਨੀਆਂ ਵਾਲੀਆਂ ਆਸ ਛੱਡਦਾ ਕਿਉਂ ਨਹੀਂ? ਤੂੰ ਇਹਨਾਂ ਆਸਾਂ ਦਾ ਸਤਾਇਆ ਹੋਇਆ ਦੁਖੀ ਹੈ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਅਗਲੇ ਬਚਨ ਵਿੱਚ ਮਹਾਰਾਜ ਕਹਿੰਦੇ ਰੇ ਮਨ, ਹੇ ਮੇਰੇ ਮਨ, ਮੈਂ ਤੋ ਛਿਨ ਛਿਨ ਸਮਝਾਵਾ, ਮੈਂ ਤੈਨੂੰ ਪਲ ਪਲ ਤੇ ਗੱਲ ਸਮਝਾਉਣਾ, ਪਲ ਪਲ ਤੇ। ਕੀ ਗੱਲ ਸਮਝਾਉਣਾ ਹੈ? ਵੀ ਤਕੜਾ ਹੋ, ਰੱਬ ਵਾਲਾ ਪਾਸਾ ਕਰ, ਸੰਸਾਰ ਦੀਆਂ ਆਸਾਂ ਲਾ ਦੇ, ਛੱਡ ਦੇ। ਜੇ ਤੂੰ ਸੰਸਾਰ ਦੀ ਆਸ, ਤੁਸੀਂ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਕਦੀ ਵੇਖਿਓ, ਤੁਸੀਂ ਜੇ ਤੁਸੀਂ ਬਹੁਤ ਦੁਖੀ ਹੋਵੋ ਨਾ, ਉਹਦੇ ਕਾਰਨ ਨੂੰ ਅਨੈਲਿਸਿਸ ਕਰ ਲਿਓ ਵੀ ਦੁਖੀ ਕਿਉਂ ਹੋ, ਤੇ ਉਹਦੇ ਪਿੱਛੇ ਆਸ ਹੀ ਖਲੋਤੀ ਹੈ। ਜਿਹਨੇ ਆਸ ਲਾ ਦਿੱਤੀ ਉਹ ਕਦੀ ਦੁਖੀ ਨਹੀਂ ਹੋ ਸਕਦਾ। ਮੰਨ ਲਓ ਤੁਸੀਂ ਬੈਠੇ ਬੈਠੇ ਇੱਕ ਆਸ ਲਾ ਲਓ ਵੀ ਮੈਂ ਹੁਣੇ ਅਸਮਾਨ 'ਚ ਉੱਡਣ ਲੱਗ ਪੈਣਾ, ਉੱਡੋ ਨਾ ਤੇ ਕੀ ਹੋਵੋਗੇ? ਦੁਖੀ ਹੋਵੋਗੇ। ਪਰ ਜੇ ਤੁਸੀਂ ਆਸ ਲਾਈ ਕੋਈ ਨਹੀਂ, ਫਿਰ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਦੁਖੀ ਵੀ ਕਰ ਨਹੀਂ ਸਕਦੀ ਕਿਸੇ ਉੱਤੋਂ ਵੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਰੇ ਮਨ, ਹੇ ਮੇਰੇ ਮਨ, ਤੇਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਮੈਂ ਤੈਨੂੰ ਛਿਨ ਛਿਨ ਇਹ ਗੱਲ ਸਮਝਾਉਣਾ। ਰੇ ਮਨ, ਮੈਂ ਤੋਂ ਛਿਨ ਛਿਨ ਸਮਝਾਵਾਂ, ਮੈਂ ਤੈਨੂੰ ਛਿਨ ਛਿਨ ਹਰ ਪਲ ਸਮਝਾਉਣਾ। ਤਾਹੇ ਛਾੜ ਕਤ ਆਪ ਬੰਧਾਵਾ, ਪਰ ਤੇਰੀ ਮੁਸ਼ਕਲ ਹੈ ਵੀ ਤੂੰ ਇਸ ਗੱਲ ਨੂੰ ਛੱਡ ਕੇ ਆਪਣੇ ਆਪ ਨੂੰ ਬੰਨ ਲੈਣਾ, ਆਪਣੇ ਆਪ ਨੂੰ ਬੰਧ ਲੈਣਾ ਕਿਸੇ ਚੀਜ਼ ਦਾ। ਜਿਹੜੇ ਬੰਧਨ ਵੀ ਆਪਾਂ ਕਹਿੰਦੇ ਨਾ, ਇਹ ਬੰਧਨ ਵੀ ਸਾਧ ਸੰਗਤ ਸਾਨੂੰ ਤਾਂ ਪੈਂਦੇ ਨੇ ਕਿਉਂਕਿ ਅਸੀਂ ਖੁਦ ਆਪਣੇ ਆਪ ਨੂੰ ਬੰਨ ਲੈਂਦੇ ਹਾਂ। ਜਿਹੜੇ ਤੇ ਬੰਧਨ ਕਿਸੇ ਦੇ ਹੋਣ ਨਾ ਉਹ ਕੱਟੇ ਜਾ ਸਕਦੇ ਨੇ, ਪਰ ਜਿਹੜੇ ਤੁਹਾਡੇ ਆਪ ਦੇ ਹੋਣ ਉਹਨੂੰ ਤੁਸੀਂ ਕੱਟ ਨਹੀਂ ਸਕਦੇ। ਸਮਝੇ ਬੇਨਤੀ ਨੂੰ? ਜਿਹੜੇ ਤੁਹਾਡੇ ਆਪ ਦੇ ਹੋਣ ਉਹਨੂੰ ਨਹੀਂ ਤੁਸੀਂ ਕੱਟ ਸਕਦੇ। ਤੁਸੀਂ ਆਪਣੇ ਹੱਥ ਇੱਦਾਂ ਬੰਨ ਲਓ, ਤੁਸੀਂ ਆਪਣੇ ਆਪ ਨੂੰ ਬੰਨ ਲਓ, ਕਿਵੇਂ ਕੱਟੋਗੇ? ਕਿਸੇ ਦੇ ਕੱਟੇ ਜਾ ਸਕਦੇ ਨੇ ਪਰ ਆਪਣੇ ਕੱਟੇ ਨਹੀਂ ਜਾ ਸਕਦੇ। ਤੋ ਅਸੀਂ ਕਿਹੜੇ ਬੰਧਨਾਂ ਵਿੱਚ ਹਾਂ? ਅਸੀਂ ਉਹਨਾਂ ਬੰਧਨਾਂ ਵਿੱਚ ਹਾਂ ਜਿਹੜੇ ਮੈਂ ਆਸਾਂ ਰਾਹੀਂ ਆਪ ਬੰਨ ਲਏ ਨੇ ਆਪਦੇ ਉੱਤੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਤਾਹੇ ਛਾੜ ਕਤ ਆਪ ਬੰਧਾਵਾ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੂੰ ਛੱਡ ਕੇ ਤੇ ਆਪਣੇ ਆਪ ਨੂੰ ਬੰਧਿਆ ਹੋਇਆ। ਅਗਲਾ ਬਚਨ ਹੈ ਜੀ, ਅਖੀਰਲਾ ਆਪਾਂ ਵਿਚਾਰਦੇ ਹਾਂ। ਜੱਜਾ, ਜੱਜੇ ਅੱਖਰ ਤੋਂ ਉਪਦੇਸ਼ ਹੈ। ਜੱਜਾ ਜੋ ਤਨ ਜੀਵਤ ਜਰਾਵੈ, ਆਖਿਆ ਜਿਉਂਦਿਆਂ ਜੀ ਆਪਣੇ ਸਰੀਰ ਨੂੰ ਸਾੜ ਦੇ। ਹੁਣ ਇਹਦਾ ਹੋ ਸਕਦਾ? ਵੇਖੋ ਬਾਣੀ ਨੂੰ ਸਮਝਣਾ ਪੈਣਾ, ਵਿਚਾਰਨਾ ਪੈਣਾ ਥੋੜ੍ਹਾ ਜਿਹਾ। ਸਰੀਰ ਨੂੰ ਸਾੜਿਆਂ ਗੱਲ ਨਹੀਂ ਬਣਨੀ, ਸਰੀਰ ਦੇ ਵਿੱਚ ਜੋ ਬੈਠਾ ਹੈ ਉਹਨੂੰ ਸਾੜਨਾ ਪੈਣਾ। ਜਿਹੜਾ ਇਹ ਜਿਹੜਾ ਮੈਂ ਕਰਦਾ ਨਾ ਅੰਦਰੋਂ, ਸਾੜਨਾ ਉਹਨੂੰ ਪੈਣਾ। ਉਹ ਜਿਹੜਾ ਅੰਦਰ ਹੈ ਜਿਹਦੀ ਆਪਾਂ ਪਛਾਣ ਨਹੀਂ ਕਰ ਰਹੇ, ਮੰਨ ਲਓ ਪਤੀ ਪਤਨੀ ਹੈ ਦੋ ਜਣੇ ਨੇ, ਇੱਕ ਵਿੱਚ ਤੀਜਾ ਬੈਠਾ ਹੋਇਆ ਜਿਹੜਾ ਅਦੇਖ ਹੈ, ਜਿਹੜਾ ਦਿਸਦਾ ਨਹੀਂ ਹੈ, ਸਾੜਨਾ ਉਹਨੂੰ ਪੈਣਾ, ਅੱਗ ਉਹਨੇ ਲਾਈ ਹੈ। ਹੁਣ ਮੇਰੇ ਤੇ ਸਰੀਰ ਦੇ ਵਿਚਾਲੇ ਜਿਹੜਾ ਉਹ ਬੈਠਾ ਹੋਇਆ ਅੰਦਰ ਮੇਰੇ, ਸਾੜਨਾ ਉਹਨੂੰ ਪੈਣਾ, ਤਨ ਨੂੰ ਸਾੜਿਆ ਕੁਝ ਨਹੀਂ ਹੋਣਾ। ਭਾਵੇਂ ਕਿ ਬਾਬੇ ਕਬੀਰ ਨਾਲ ਇੱਕ ਬਚਨ ਹੋਰ ਵੀ ਬੜਾ ਪਿਆਰਾ ਹੈ ਉਹਨਾਂ ਦੇ ਬਚਨਾਂ ਵਿੱਚ, ਉਹਨਾਂ ਆਖਿਆ ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਆਖਿਆ ਕੋਈ ਐਸਾ ਜੰਮਿਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ। ਹੁਣ ਬਾਹਰਲੇ ਘਰ ਨੂੰ ਅੱਗ ਲਾਉਣੀ ਹੈ ਕਿ ਜਾਂ ਅੰਦਰ ਦੇ ਘਰ ਨੂੰ ਅੱਗ ਲਾਉਣੀ ਹੈ? ਅੰਦਰ ਦਾ ਘਰ ਕਿਹੜਾ ਹੁੰਦਾ? ਜਿਹੜੇ ਮੇਰੇ ਖਿਆਲ ਬਣ ਚੁੱਕੇ ਨੇ, ਜਿਹੜੀਆਂ ਮੇਰੀਆਂ ਆਸਾਂ ਵੱਧ ਚੁੱਕੀਆਂ ਨੇ। ਇੱਕ ਪਰਿਵਾਰ ਘਰ ਦੇ ਵਿੱਚ ਪਰਿਵਾਰ ਹੀ ਹੁੰਦਾ ਨਾ, ਇੱਕ ਪਰਿਵਾਰ ਜਿਹੜਾ ਮੇਰੇ ਅੰਦਰ ਬੈਠ ਚੁੱਕਾ ਨਾ, ਮੈਂ ਉਹਨੂੰ ਅੱਗ ਲਾਉਣੀ ਹੈ। ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ। ਹੁਣ ਅਗਲੀ ਪੰਕਤੀ ਕੀ ਆਖਿਆ? ਪੰਚੋ ਲੜਕਾ ਜਾਰਕੈ, ਪੰਜ ਲੜਕੇ ਜਾੜਨੇ ਨੇ, ਉਹ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਪੰਚੋ ਲੜਕਾ ਜਾਰਕ, ਜਿਵੇਂ ਕਿਸੇ ਘਰ ਵਿੱਚ ਪੰਜ ਸ਼ਰਾਰਤੀ ਭਰਾ ਹੋਣ, ਪੰਜ ਸ਼ਰਾਰਤੀ ਪੁੱਤ ਹੋਣ, ਤੇ ਉਹ ਘਰ ਨੂੰ ਟਿਕਾ ਨਾ ਦਿੰਦੇ ਹੋਣ, ਤੁਸੀਂ ਉਹਨਾਂ ਨੂੰ ਆਖੋ ਇਹਨੂੰ ਕੱਢੋ ਕਿਸੇ ਬੰਨੇ, ਇਹਨਾਂ ਨੂੰ ਕਿਸੇ ਨੂੰ ਉੱਧਰ ਘੱਲ ਦਿਓ, ਕਿਸੇ ਨੂੰ ਉੱਧਰ ਘੱਲ ਦਿਓ, ਆਪੇ ਹੀ ਸਾਰੀ ਕਹਾਣੀ ਠੀਕ ਆ ਜਾਵੇਗੀ। ਇੱਦਾਂ ਹੀ ਬਾਬਾ ਜੀ ਕਹਿੰਦੇ ਨੇ, ਸਰੀਰ ਰੂਪੀ ਘਰ ਦੇ ਵਿੱਚ ਜਿਹੜੇ ਪੰਜ ਬੈਠੇ ਨੇ, ਤੂੰ ਇਹਨਾਂ ਨੂੰ ਸਾੜਨਾ। ਪੰਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ, ਤਾਂ ਤੇਰੀ ਰਾਮ ਵਿੱਚ ਰੱਬ ਵਿੱਚ ਸੁਰਤ ਜੁੜੇਗੀ ਜਿੱਦਣ ਤੂੰ ਆਪਣੇ ਇਸ ਸਰੀਰ ਮੰਦਰ ਨੂੰ, ਇਸ ਘਰ ਨੂੰ ਸਾੜੇਗਾ। ਤੇ ਇਹੋ ਗੱਲ ਬਾਬਾ ਜੀ ਨੇ ਇੱਥੇ ਕੀ ਆਖਿਆ? ਜੱਜਾ, ਜੱਜੇ ਅੱਖਰ ਤੋਂ ਉਪਦੇਸ਼। ਜੋ ਤਨ ਜੀਵਤ ਜਰਾਵੈ, ਜੇ ਕੋਈ ਆਪਣੇ ਤਨ ਨੂੰ ਜਿਉਂਦਿਆਂ ਜੀ ਜਾਰ ਦੇਵੇ। ਇਹਨੂੰ ਇੱਦਾਂ ਵੀ ਪੜ੍ਹ ਲਓ, ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਜਿਹਦੇ ਨਾਲ ਮੇਰਾ ਪਿਆਰਾ ਮੈਨੂੰ ਵਿਸਰ ਜਾਵੇ, ਮੈਂ ਉਹ ਰੀਤ ਸਾੜ ਦਿਆਂ। ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ। ਉਹ ਰੀਤ ਨੂੰ ਸਾੜਨਾ ਹੈ, ਉਸ ਐਟੀਟਿਊਡ ਨੂੰ ਸਾੜਨਾ ਹੈ ਮੈਂ, ਤਾਂ ਗੱਲ ਬਣਨੀ। ਤੋ ਮਹਾਰਾਜ ਨੇ ਕਿਹਾ, ਜੱਜਾ ਜੋ ਤਨ ਜੀਵਤ ਜਰਾਵੈ, ਜੱਜੇ ਅੱਖਰ ਤੋਂ ਉਪਦੇਸ਼ ਦੇ ਕੇ ਆਖਿਆ, ਜਿਹੜਾ ਆਪਣੇ ਤਨ ਨੂੰ ਜਿਉਂਦਿਆਂ ਜੀ ਸਾੜ ਦੇਵੇ। ਤਨ ਨੂੰ ਸਾੜਨ ਦਾ ਅਰਥ ਹੈ ਜਿਹੜੇ ਅੰਦਰ ਦੇ ਖਿਆਲ ਪਏ ਹੋਏ ਨੇ, ਜਿਹੜਾ ਅੰਦਰ ਦਾ ਸੁਭਾਅ ਹੈ, ਜੇ ਮੈਂ ਇਹਨੂੰ ਸਾੜ ਦੇਵਾਂ ਤੇ। ਮਹਾਰਾਜ ਫਿਰ ਕੀ ਹੋਵੇਗਾ? ਆਖਿਆ, ਜੋ ਬਨਜਾਰ ਜੁਗਤ ਸੋ ਪਾਵੈ, ਜਿਹੜਾ ਜਵਾਨੀ ਦੇ ਮਾਨ ਨੂੰ ਸਾੜ ਦੇਵੇ, ਉਹਨੂੰ ਜੀਵਨ ਦੀ ਜੁਗਤ ਆ ਜਾਵੇਗੀ। ਜੋਬਨ ਸਾੜ, ਜੋਬਨ ਸਾੜਨ ਦਾ ਮਤਲਬ ਹੈ ਜਿਹਨੇ ਕਿਸੇ ਵੀ ਤਰ੍ਹਾਂ ਦੇ ਆਪਣੇ ਅੰਦਰ ਦੇ ਮਾਣ ਨੂੰ, ਹੰਕਾਰ ਨੂੰ ਸਾੜ ਦਿੱਤਾ, ਉਹਨੂੰ ਜੀਵਨ ਦੀ ਜੁਗਤ ਆ ਗਈ। ਜੋਬਨ ਜਾਰ ਜੁਗਤ ਸੋ ਪਾਵੈ, ਅਗਲਾ ਬਚਨ ਹੈ, ਅਸ ਜਰ ਪਰ ਜਰ। ਮਹਾਰਾਜ ਨੇ ਆਖਿਆ, ਜਿਹਨੇ ਸਾੜ ਦਿੱਤਾ ਕਿਹਨੂੰ? ਅਸ, ਅਸ ਦਾ ਅਰਥ ਹੁੰਦਾ ਜੀ ਸਾਡਾ ਤੇ ਪਰਾਇਆ, ਉਹਨੂੰ ਕਹਿੰਦੇ ਨੇ ਅਸ। ਅਸ ਜਰ, ਜਰ ਮਤਲਬ ਸਾੜਨਾ, ਜਿਹਨੇ ਆਪਣੇ ਤੇ ਪਰਾਏ ਵਾਲੀ ਭਾਵਨਾ ਨੂੰ ਸਾੜ ਦਿੱਤਾ, ਜਿਹਨੇ ਮੈਂ ਮੇਰੀ ਨੂੰ ਸਾੜ ਦਿੱਤਾ। ਅਸ ਜਰ, ਹੁਣ ਸਾਨੂੰ ਦੁੱਖ ਕਿੱਥੋਂ ਮਿਲਦਾ ਹੈ? ਤੁਸੀਂ ਜਦੋਂ ਕਿਸੇ ਨੂੰ ਬਗਾਨਾ ਸਮਝੋਗੇ ਤੇ ਕਿਸੇ ਨੂੰ ਆਪਣਾ ਸਮਝੋਗੇ, ਦੁੱਖ ਪੈਦਾ ਹੋਣਗੇ। ਤੇ ਜਿੱਥੇ ਤੁਹਾਡੀ ਸੁਰਤ ਇੱਦਾਂ ਦੀ ਬਣ ਗਈ, ਭਾਈ ਕੋਈ ਬਗਾਨਾ ਨਹੀਂ ਤੇ ਕੋਈ ਆਪਣਾ ਨਹੀਂ, ਉੱਥੇ ਹੀ ਬੰਦਾ ਸਟੇਬਲ ਹੋ ਜਾਵੇਗਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਘ ਹਮਕੋ ਬਨ ਆਈ। ਆਖਿਆ ਅਸ ਜਰ, ਜਰ ਮਤਲਬ ਸਾੜਨਾ, ਕਿਹਨੂੰ? ਅਸ, ਅਸ ਮਤਲਬ ਅਸਾਡਾ, ਆਹ ਤੇ ਮੇਰਾ ਏ, ਤੇ ਫਿਰ ਉਹ ਹੀ ਮੇਰੇ ਦੇ ਬਾਰੇ ਬੰਦਾ ਕਹਿੰਦਾ ਕੰਮ ਖਰਾਬ ਕਰ ਗਿਆ, ਕੰਮ ਖਰਾਬ ਕਰ ਗਿਆ, ਮੈਂ ਤੈਨੂੰ ਮੇਰਾ ਸਮਝਿਆ ਸੀ, ਤੂੰ ਮੇਰਾ ਸਮਝਿਆ ਸੀ, ਇਹੋ ਤੇਰਾ ਗੁਨਾਹ ਸੀ, ਇਹੋ ਹੀ ਤੇਰੀ ਗਲਤੀ ਹੈ। ਹੁਣ ਵੇਖੋ, ਇਹ ਗੱਲਾਂ ਅਧਿਆਤਮ ਦੀਆਂ ਤੇ ਇੱਦਾਂ ਉੱਚੀਆਂ ਹੀ ਨੇ, ਆਪਾਂ ਕਹਿ ਸਕਦੇ ਲੈ ਫਿਰ ਇੱਦਾਂ ਦੁਨੀਆ ਥੋੜਾ ਚੱਲਦੀ ਹੈ, ਨਹੀਂ। ਠੀਕ ਹੈ, ਜਿਵੇਂ ਬਾਬੇ ਨੇ ਆਖਿਆ ਹੈ ਵੀ ਅਸੀਂ ਰਹਿਣਾ ਇਸੇ ਸੰਸਾਰ ਵਿੱਚ ਹੀ ਹੈ, ਜਿਹੜਾ ਤੁਹਾਡਾ ਹੈ ਤੁਹਾਡਾ ਹੀ ਰਹਿਣਾ, ਤੁਹਾਡੇ ਬੱਚੇ ਨੇ ਤੇ ਤੁਹਾਡੇ ਹੀ ਨੇ ਨਾ। ਪਰ ਇੱਕ ਲੰਮਾ ਹੋਪ, ਇੱਕ ਆਸ ਇੱਦਾਂ ਦੀ ਲਾ ਲੈਣੀ ਕਿ ਨਹੀਂ ਹੁਣ ਜਿੱਦਾਂ ਮੈਂ ਕਵਾਂਗਾ ਉਦਾਂ ਚੱਲੇਗਾ, ਨਹੀਂ, ਬੱਚੇ ਕੁਦਰਤ ਦੇ ਵੀ ਨੇ। ਤੋ ਸਤਿਗੁਰ ਨੇ ਆਖਿਆ ਅਸ ਜਰ ਅਸ ਨੂੰ ਸਾੜ ਦਿੱਤਾ, ਪਰ ਜਰ ਜਿਹਨੇ ਪਰਾਏ ਨੂੰ ਸਾੜ ਦਿੱਤਾ, ਸਾਡਾ ਮੇਰਾ ਆਪਣਾ ਤੇ ਪਰਾਇਆ, ਜਿਹਨੇ ਇਹਨਾਂ ਦੋ ਚੀਜ਼ਾਂ ਨੂੰ ਸਾੜ ਦਿੱਤਾ। ਜਰ ਜਬ ਰਹਿ, ਸਤਿਗੁਰੂ ਮਹਾਰਾਜ ਕਹਿੰਦੇ ਇੱਦਾਂ ਜਿਹੜਾ ਸੜ ਕੇ ਰਹਿੰਦਾ, ਤਬ ਜਾਏ ਜੋਤ ਉਜਾਰੋ ਲਹਿ, ਤਾਂ ਜਿਹੜੀ ਹੈ ਉਹ ਜੋਤ ਦਾ ਉਜਾਲਾ ਹੁੰਦਾ ਅੰਦਰ। ਜਦੋਂ ਆਪਣਾ ਪਰਾਇਆ ਇਹਦੀ ਆਸ ਨੂੰ ਬੰਦਾ ਸਾੜ ਦਿੰਦਾ, ਇਹ ਤੋਂ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅੱਗੇ ਸ਼੍ਰੀ ਅਨੰਦ ਸਾਹਿਬ ਦਾ ਪਾਠ ਸਰਵਣ ਕਰੋ। ਪਰਿਵਾਰਾਂ ਵੱਲੋਂ ਜਿਹੜੇ ਨੇ ਉਹ ਸ਼੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣੇ ਨੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਅਤੇ ਇਸ ਨੂੰ ਆਪ ਸੰਗਤਾਂ ਨਾਲ ਉਸ ਦੀ ਸਾਂਝ ਪਾ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਨਿਤਾ ਪ੍ਰਤੀ ਦੀ ਤਰ੍ਹਾਂ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਗੁਰਬਾਣੀ ਕਥਾ ਸਰਵਣ ਕੀਤੀ ਹੈ। ਸਤਿਗੁਰ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਔਰ ਨਗਰ ਕੰਗਣੀਵਾਲ ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਸਤੇ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਣ ਲੱਗੀ ਹੈ। 3 ਸ੍ਰੀ ਅਖੰਡ ਪਾਠ ਸਾਹਿਬ ਅੱਜ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣਗੇ, ਜਿਨ੍ਹਾਂ ਦੇ ਸਾਂਝੇ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਪੜ੍ਹ ਕੇ ਸਵੇਰੇ 7:45 'ਤੇ ਮੇਨ ਦੀਵਾਨ ਹਾਲ ਵਿੱਚ ਹੋਵੇਗੀ, ਜਿਸ ਨੂੰ ਆਪਾਂ ਮੱਧ ਦੀ ਅਰਦਾਸ ਵੀ ਕਹਿੰਦੇ ਹਾਂ। ਤੋ ਆਪ ਸੰਗਤਾਂ ਨੇ ਭੜਕੇ 7:30 ਤੱਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਸਕੋ। ਐਤਵਾਰ ਭੋਗ ਵਾਲੇ ਦਿਨ 8:45 'ਤੇ ਭੋਗ ਦੇ ਸਲੋਕ ਆਰੰਭ ਹੋਣਗੇ ਅਤੇ 9:30 ਇਸ ਦੀਵਾਨ ਹਾਲ ਵਿੱਚੋਂ ਸਮਾਪਤੀ ਹੋ ਕੇ ਮੇਨ ਦੀਵਾਨ ਹਾਲ ਵਿੱਚ ਸਾਂਝੇ ਹਫ਼ਤਾਵਾਰੀ ਦੀਵਾਨ ਸ਼ੁਰੂ ਹੋਣਗੇ ਗੁਰਬਾਣੀ ਕੀਰਤਨ ਦੇ ਰੂਪ ਵਿੱਚ। ਤੋ ਆਪ ਸੰਗਤਾਂ ਨੇ ਭਲਕੇ 7:30 ਅਤੇ ਪਰਸੋਂ 8:00 ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਆਪ ਜੀ ਸਮੇਂ ਸਿਰ ਸਮੁੱਚੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਸਕੋ। ਔਰ ਯਤਨ ਕਰਨਾ ਜਿਤਨਾ ਵੀ ਸਮਾਂ ਆਪ ਜੀ ਵੱਧ ਤੋਂ ਵੱਧ ਗੁਰੂ ਦਰਬਾਰ ਵਿੱਚ ਬੈਠ ਕੇ ਪਾਵਨ ਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ ਸਰਵਣ ਕਰਨਾ ਅਤੇ ਨਾਲ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੇਵਾਵਾਂ ਦੇ ਵਿੱਚ ਸਹਿਯੋਗ ਦੇਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸੁਧਾਰੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸੁਧਾਰੋ ਹਰਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੂ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਜੇ। ਆਨੰਦ ਸੁਨੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੀ ਉਤਰੇ ਸੁਣੇ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਲਾ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ, ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਨਗਰ ਕੰਗਣੀ ਵਾਲ ਦੀਆਂ ਸਮੂਹ ਸੰਗਤਾਂ ਵੱਲੋਂ, ਸਮੂਹ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ, ਦੇਹ ਰੋਗਤਾ, ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਸੇਵਕਾਂ ਵੱਲੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਨੇ, ਆਪ ਜੀ ਨੇ ਕਿਰਪਾ ਕਰਨੀ, ਪਾਠੀ ਸਿੰਘਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਬਾਣੀ ਸੁੱਧ ਸਪਸ਼ਟ ਇੱਕ ਰਸ ਨਾਲ ਪੜ੍ਹਨ ਦੀ, ਨਗਰ ਨਿਵਾਸੀਆਂ ਨੂੰ ਬਾਣੀ ਸਰਵਣ ਕਰਨ ਦੀ, ਸੇਵਾ ਕਰਨ ਦੇ ਬਲ ਬੁੱਧ ਸਮਰੱਥਾ ਚਾਹੋ ਤਾਂ ਬਖਸ਼ਿਸ਼ ਕਰਨੇ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ, ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਨਗਰ ਨਿਵਾਸੀਆਂ ਵੱਲੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ, ਸਭ ਸਿੱਖਨ ਕੋ

0: ਮਾਪਿਆਂ ਦੀ ਔਲ, ਸੱਚੇ ਪਿਤਾ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗਤਾਂਤਾ ਦੇ ਯੋਗ ਹੋ ਤੁਸੀਂ ਜੋ ਗੁਰੂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਦਾਸਾਂ ਦੇ ਜੱਥੇ ਦੀ ਫਤਿਹ ਪ੍ਰਵਾਨ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਵੀਰਾਂ ਨੇ ਕਾਵਿ ਰਚਨਾ ਬੋਲੀ, ਇੱਕ ਸੱਚੀ ਹੈ ਗੁਰੂ ਜੀ ਤੇਰੀ ਬਾਣੀ ਝੂਠੀ ਹੈ ਪ੍ਰੀਤ ਜੱਗ ਦੀ। ਦੇਖੋ ਹੁਣ ਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਗੁਰਮੁਖ ਜਣਾ ਨੇ ਪਿਆਰਿਆਂ ਨੇ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦੇ ਗੁਰੂ ਸਾਹਿਬ ਦੀ ਰੱਬੀ ਬਾਣੀ ਦੇ ਤਿੰਨ ਅਖੰਡ ਪਾਠ ਸਾਹਿਬ ਆਰੰਭ ਹੋਏ ਆ। ਤਿੰਨੇ ਦਿਨ ਬਾਣੀ ਦੇ ਪ੍ਰਵਾਹ ਚੱਲਣੇ ਹੈ, ਲੰਗਰਾਂ ਦੀ ਸੇਵਾ ਹੋਣੀ ਹੈ। ਤੁਸੀਂ ਨਿੱਤਾ ਪ੍ਰਤੀ ਗੁਰੂ ਦੇ ਪਾਵਨ ਦਰਬਾਰ 'ਚ ਆਉਂਦੇ ਹੋ। ਕਈ ਇਹੋ ਜਿਹੀਆਂ ਰੂਹਾਂ ਹਨ ਜੋ ਰੋਜ਼ ਆਉਂਦੇ ਹੈ ਔਰ ਗੁਰੂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਵੀ ਭਰਦੇ ਆ, ਸੇਵਾ ਵੀ ਕਰਦੇ ਆ, ਧੰਨਤਾ ਦੇ ਯੋਗ ਹੋ। ਸੋ ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਦਇਆ ਵੱਡੀ ਹੈ, ਪਰ ਉਪਕਾਰ ਨਾਲੋਂ ਭਾਵੇਂ ਕਿਤਨੇ ਵੇਦ ਗ੍ਰੰਥ ਪੜ੍ਹੀਏ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ। ਵਿੱਚ ਆ ਗਏ ਨੇ ਸਾਰੇ ਸਤਿਕਾਰ, ਸਾਰੇ ਬਚਨ ਮੰਨਣਾ ਵੱਡਾ ਸਤਿਕਾਰ ਨਾਲੋਂ। ਏਦੂ ਹੋਰ ਨੀ ਆਨੰਦ ਦਰਬਾਰ ਸਿੰਘ, ਇੰਤਜ਼ਾਰ ਮੈਂ ਆਨੰਦ ਦਿਦਾਰ ਨਾਲੋਂ। ਸੋ ਪਿਆਰੇ ਖਾਲਸਾ ਜੀ, ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਹੈ। ਜਦੋਂ ਅਸੀਂ ਕੋਈ ਸਿਮਰਨ ਕਰਦੇ ਹੈ, ਗੁਰੂ ਦੇ ਪਾਵਨ ਦਰਬਾਰ 'ਚ ਆਉਂਦੇ ਹੈ, ਹਾਜ਼ਰੀ ਭਰਦੇ ਹੈ, ਨਿੱਤ ਪ੍ਰਤੀ ਨਿਤਨੇਮ ਕਰਨ ਵਾਲੀਆਂ ਰੂਹਾਂ ਤੁਸੀਂ ਬੈਠੀਆਂ ਹੋ, ਭਜਨੀਕ ਪੁਰਸ਼ ਬੈਠੇ ਹੋ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੋ ਔਰ ਗੁਰੂ ਸਾਹਿਬ ਤੋਂ ਅਸੀਸਾਂ ਖੁਸ਼ੀਆਂ ਲੈਂਦੇ ਹੋ, ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਜੋ ਸਵਾਸ ਸਵਾਸ ਹਰੀ ਨਾਮ ਲੈ ਬਿਰਥਾ ਜਾਏ ਨ ਕੋਏ ਕਿਆ ਜਾਣੇ ਉਹ ਸਵਾਸ ਕਾ ਆਵਨ ਹੋ ਨਾ ਹੋਏ। ਇਹ ਭਗਤ ਕਬੀਰ ਸਾਹਿਬ ਦੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ। ਉਹ ਕਹਿੰਦੇ ਵੀ ਜੋ ਸਾਡੇ ਸਤਿਗੁਰੂ ਹੈ, ਜਿਹੜਾ ਸਿੱਖ ਹੈ, ਸਿੱਖ ਨੂੰ ਸਤਿਗੁਰ ਦੀ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਸਵਾਸ ਸਵਾਸ ਅਰਾਧਨਾ ਚਾਹੀਦਾ, ਰਟਣਾ ਚਾਹੀਦਾ, ਧਿਆਉਣਾ ਚਾਹੀਦਾ ਹੈ। ਉਹ ਫਿਰ ਅੱਠੋ ਪੈਰ ਦੀਵਾਨੇ ਮਸਤ ਰਹਿੰਦੇ ਹੈ ਜਿਹਨਾਂ ਉੱਪਰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਅਮਲ ਹੈ, ਇਹ ਨਹੀਂ ਹੈ ਵੀ ਕੋਈ ਨਸ਼ਾ ਹੋਵੇ, ਗੁਰੂ ਦੇ ਬਚਨਾਂ ਵਾਲੀ ਇਹ ਅਮਲ, ਇਹਦਾ ਨਸ਼ਾ ਕੀਤਾ ਹੋਵੇ। ਮਸਤ ਦੀਵਾਨੇ ਰਹਿਣ, ਯਾਦ ਆਵੇ ਗੁਰੂ ਦੀ ਹਰ ਪਲ, ਹਰ ਸਮਾਂ, ਹਰ ਘੜੀ ਹਿਰਦੇ ਵਿੱਚ ਗੁਰੂ ਦੀ ਨੂਰੀ ਤਸਵੀਰ ਹੋਵੇ, ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਗੁਰੂ ਸਾਹਿਬ ਕਿਰਪਾ ਕਰਨ, ਨਵਾਜ਼ ਦੇਣ। ਇਹ ਨਹੀਂ ਹੈ ਵੀ ਸਨਮੁਖ ਹੁਣ ਆਪਾਂ ਸਨਮੁਖ ਦਰਸ਼ਨ ਕਰ ਰਹੇ ਹਾਂ ਗੁਰੂ ਸਾਹਿਬ ਦੇ, ਦਸਾਂ ਪਾਤਸ਼ਾਹਾਂ ਦੇ ਇਲਾਹੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸਨਮੁਖ ਦਰਸ਼ਨ ਹੁੰਦੇ ਆ, ਉਹ ਵੀ ਭਜਨੀਕ ਪੁਰਸ਼ ਤੇ ਬਹੁਤ ਆਪਣੇ ਉੱਤਮ ਕਿਰਪਾ ਹੁੰਦੀ ਹੈ ਉਹਨਾਂ ਗੁਰਸਿੱਖਾਂ ਤੇ। ਇੱਕ ਦਰਸ਼ਨ ਹੁੰਦੇ ਆ ਸੁਪਨੇ ਦੇ ਵਿੱਚ, ਉਹ ਵੀ ਭਾਗਾਂ ਵਾਲਿਆਂ ਨੂੰ ਹੁੰਦੇ ਹੈ। ਇੱਕ ਹੁੰਦੇ ਆ ਦਸਵੇਂ ਦੁਆਰ, ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁੰਦੇ ਹੈ। ਗੁਰਬਾਣੀ ਕਹਿੰਦੀ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਉਪਾਦ ਤਿੰਨੇ ਰੋਗਾਂ ਦੀ ਦਾਰੂ ਹੈ ਗੁਰਬਾਣੀ ਤੇ ਗੁਰੂ ਦੇ ਦਰਸ਼ਨ। ਸਾਡੀ ਦੇਹੀ ਨੂੰ ਤਿੰਨ ਪ੍ਰਕਾਰ ਦੇ ਰੋਗ ਲੱਗੇ ਹੈ, ਇੱਕ ਤਾਂ ਆਤਮਕ ਰੋਗ ਹੈ, ਇੱਕ ਮਾਨਸਿਕ ਰੋਗ ਹੈ, ਇੱਕ ਸਰੀਰਕ ਰੋਗ ਹੈ। ਸਰੀਰਕ ਰੋਗ ਵੀ ਕੋਈ ਦਵਾਈ ਨਾਲ ਠੀਕ ਹੋ ਸਕਦਾ, ਕਈਆਂ ਨੂੰ ਮਾਨਸਿਕ ਪਰੇਸ਼ਾਨੀ ਰਹਿੰਦੀ ਹੈ, ਮਨ ਸੋਚੀ ਜਾਣਗੇ ਪਏ, ਐਂ ਹੋ ਜੂ, ਐਂ ਹੋ ਜੂ, ਐਂ, ਉਹਦਾ ਵੀ ਕਿਸੇ ਤਰੀਕੇ ਨਾਲ ਹੱਲ ਹੋ ਸਕਦਾ। ਕਈਆਂ ਨੂੰ ਹੁੰਦੀ ਆ ਆਤਮਕ ਪਰੇਸ਼ਾਨੀ, ਆਤਮਕ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦਾ ਨਾਂ ਹੈ, ਉਹਨੇ ਦਰਸ਼ਨ ਕਰਨੇ ਗੁਰੂ ਸਾਹਿਬ ਦੇ। ਉਹ ਫਿਰ ਜਦੋਂ ਜਿਹੜਾ ਸਾਡਾ ਹਿਰਦਾ ਏ, ਜਦੋਂ ਸਵਾਸ ਨਾਮ ਜਪਾਂਗੇ, ਅਰਾਧਾਂਗੇ, ਗੁਰੂ ਨੂੰ ਧਿਆਵਾਂਗੇ, ਗੁਰੂ ਦੇ ਦਰਸ਼ਨ ਕਰਾਂਗੇ, ਉਦੋਂ ਫਿਰ ਆਤਮਾ ਦੇ ਉੱਪਰ ਗੁਰੂ ਸਾਹਿਬ ਦਾ ਕੰਟਰੋਲ ਹੈ। ਜਿਹੜਾ ਮਨ ਹੈ, ਮਨ ਮੈਂਗਲ ਮਸਤਾਨਾ ਹਾਥੀ ਦੀ ਤਰ੍ਹਾਂ, ਮਨ ਕਿਸੇ ਦੇ ਕਾਬੂ ਨਹੀਂ ਆਉਂਦਾ ਹੈ। ਇੱਕ ਵਿਪਰ ਭਗਤ ਕਬੀਰ ਸਾਹਿਬ ਦੀ ਲੜਕੀ ਕਮਾਲੀ ਦੇ ਕੋਲੇ ਚਲਾ ਗਿਆ। ਕਮਾਲੀ ਨੂੰ ਜਾ ਕੇ ਕਹਿੰਦਾ ਮੈਂ ਤੇਰੇ ਪਿਤਾ ਕਬੀਰ ਸਾਹਿਬ ਨੂੰ ਮਿਲਣਾ, ਮੈਂ ਸ਼ਾਸਤਰ ਅਰਥ ਕਰਨੇ ਹੈ। ਕਮਾਲੀ ਕਹਿੰਦੀ ਬਾਬਾ ਜੀ, ਇਹ ਤਾਂ ਤੁਹਾਡਾ ਘਰ ਮੈਂ ਹੀ ਪੂਰਾ ਕਰ ਦੇਣੀ ਹੈ, ਮੇਰੇ ਪਿਤਾ ਨੂੰ ਫੇਰ ਮਿਲ ਲਿਓ। ਉਹ ਕਹਿੰਦਾ ਬੇਟੀ ਤੈਨੂੰ ਵੀ ਕੁਝ ਆਉਂਦਾ ਹੈ? ਉਹ ਵਿਪਰ ਕਹਿੰਦਾ, ਬ੍ਰਾਹਮਣ ਕਹਿੰਦਾ। ਕਮਾਲੀ ਕਹਿੰਦੀ ਮੈਨੂੰ ਆਉਂਦਾ ਏ? ਉਹ ਕਹਿੰਦਾ ਫਿਰ ਇਉਂ ਕਰ, ਮੇਰੇ ਕੋਲ ਹੈ ਨਾਦੀਆ ਬੈਲ ਹੈ, ਖੁਰਜੀ ਟੰਗੀ ਹੈ, ਇਹਦੇ ਕੋਲ ਧਾਰਮਿਕ ਕਿਤਾਬਾਂ, ਪੁਸਤਕਾਂ, ਗ੍ਰੰਥ ਹੈ, ਤੂੰ ਜਿਹੜਾ ਮਰਜ਼ੀ ਗ੍ਰੰਥ ਪੜ੍ਹ ਲਾ, ਉਹ ਚੋ ਪੜ੍ਹ ਕੇ ਮੈਨੂੰ ਪ੍ਰਸ਼ਨ ਕਰ, ਮੈਂ ਤੈਨੂੰ ਬਿਨਾਂ ਪੜ੍ਹੇ ਉੱਤਰ ਦੇਊਂਗਾ। ਉਹ ਚੋ ਵੇਦਾਂ ਦਾ ਵਕਤਾ ਹੈ ਉਹ। ਉਹ ਕਹਿੰਦੀ ਨਾ ਨਾ ਨਾ ਬਾਬਾ ਜੀ, ਮੈਂ ਤੁਹਾਨੂੰ ਪੜ੍ਹ ਕੇ ਪੁੱਛਿਆ ਤੇ ਕੀ ਪੁੱਛਿਆ? ਜੇ ਮੈਂ ਤੁਹਾਨੂੰ ਪੁੱਛਿਆ, ਪਹਿਲਾਂ ਮੈਂ ਪੜ੍ਹੂੰਗੀ ਫਿਰ ਮੈਂ ਤੁਹਾਨੂੰ ਪੁੱਛੂੰਗੀ, ਇਹਦਾ ਤੁਹਾਡੇ ਯਾਦ ਹੀ ਹੋਣੇ ਹੈ। ਮੈਂ ਇਹ ਨਹੀਂ ਪੁੱਛਣਾ, ਮੈਂ ਤੁਹਾਨੂੰ ਅਨੁਭਵੀ ਪ੍ਰਸ਼ਨ ਪੁੱਛਣਾ। ਉਹ ਕਹਿੰਦਾ ਬੇਟੀ ਪੁੱਛ। ਭਗਤ ਕਬੀਰ ਸਾਹਿਬ ਦੀ ਪੁੱਤਰੀ ਕਮਾਲੀ ਉਸ ਬ੍ਰਾਹਮਣ ਨੂੰ ਕਹਿੰਦੀ, ਬਾਬਾ ਜੀ ਏਡਾ ਪਿੰਗਲਾ ਔਰ ਸੁਖਮਣਾ ਤਿੰਨ ਨਾੜੀਆਂ ਅੰਦਰ ਹਿਰਦੇ ਚ ਬਹਿੰਦੀਆਂ, ਜਿੱਥੇ ਇਹ ਇਕੱਠੀਆਂ ਹੁੰਦੀਆਂ ਉੱਥੇ ਅਮਰ ਕੁੰਡ ਬਣਦਾ। ਤੂੰ ਉਸ ਅਮਰ ਕੁੰਡ ਦੇ ਵਿੱਚ ਗੋਤਾ ਲਾ ਲਿਆ, ਇਸ਼ਨਾਨ ਕਰ ਲਿਆ। ਬਾਬਾ ਜੀ ਜਿਹੜਾ ਮਨ ਹੈ ਮੈਂਗਲ ਮਸਾਨੇ ਹਾਥੀ ਦੀ ਤਰ੍ਹਾਂ, ਮਨ ਤੇਰੇ ਕਾਬੂ ਆ ਗਿਆ ਏ ਔਰ ਤੈਨੂੰ ਤੇਰੀ ਆਤਮਾ ਦਾ ਦਰਸ਼ਨ ਹੋ ਗਿਆ ਏ। ਆ ਤਿੰਨ ਅਨੁਭਵੀ ਪ੍ਰਸ਼ਨ ਪੁੱਛੇ ਹੈ ਕਮਾਲੀ ਨੇ ਉਸ ਬ੍ਰਾਹਮਣ ਨੂੰ। ਉਸ ਬ੍ਰਾਹਮਣ ਨੂੰ ਜਵਾਬ ਨਹੀਂ ਆਇਆ ਕਮਾਲੀ ਦੇ ਇਹਨਾਂ ਜੋ ਉਹਨੇ ਪ੍ਰਸ਼ਨ ਕੀਤੇ ਹਨ। ਉਹ ਤਾਂ ਕਹਿੰਦਾ ਤੂੰ ਕਿਤਾਬਾਂ ਦੇ ਪਿੱਛੋਂ ਪੁੱਛ, ਕਿਤਾਬੀ ਕੀੜਾ। ਉਹ ਕਹਿੰਦਾ ਬੇਟਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈ, ਮੈਂ ਆਪਦੀ ਮਾਂ ਨਾਲ ਸਲਾਹ ਕਰਕੇ ਆਉਣਾ। ਉਹ ਕਹਿੰਦੀ ਬਾਬਾ ਜੀ ਜੇ ਤੁਹਾਡਾ ਘਰ ਪੂਰਾ ਹੋ ਗਿਆ ਤਾਂ ਜਾਓ, ਜੇ ਕੋਈ ਮਨ ਦੀ ਇੱਛਾ ਹੋਰ ਹੈ ਤਾਂ ਹੋਰ ਦੱਸੋ, ਮੈਂ ਉਹ ਵੀ ਨਿਵਿੱਤ ਕਰਦੀ ਹਾਂ। ਸੋ ਪਿਆਰੇ ਖਾਲਸਾ ਜੀ, ਇਸੇ ਤਰ੍ਹਾਂ ਸਾਡੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀਆਂ ਨੇ ਪਾਵਨ ਬਾਣੀ ਚ ਵੀ ਲਿਖਿਆ, ਪਤਾਲਾ ਪਤਾਲ ਲੱਖ ਅਗਾਸਾ ਅਗਾਸ, ਦਸਤਗੀਰ ਪੀਰ ਹੋਇਆ ਇੱਕ। ਆਪਦੇ ਆਪ ਨੂੰ ਵੱਡਾ ਕਹਾਉਂਦਾ ਸੀ ਮੁਸਲਮਾਨ, ਦਸਤਗੀਰ ਪੀਰ। ਉਹ ਗੁਰੂ ਨਾਨਕ ਮਹਾਰਾਜ ਨਾਲ ਵਿਚਾਰ ਗੋਸ਼ਟੀ ਕਰਦਾ, ਕਹਿੰਦਾ ਜਿਹੜੀ ਤੁਸੀਂ ਆਹ ਤੁਕ ਲਿਖੀ ਹੈ ਇਹ ਗਲਤ ਹੈ। ਤੁਸੀਂ ਕਹਿੰਦੇ ਲੱਖਾਂ ਹੀ ਪਤਾਲ ਹੈ, ਲੱਖਾਂ ਹੀ ਆਕਾਸ਼ ਹੈ, ਕਿੱਥੇ ਅਜੇ ਹੈ ਤਾਂ ਦਿਖਾਓ। ਗੁਰੂ ਨਾਨਕ ਮਹਾਰਾਜ ਉਹ ਦਸਤਗੀਰ ਪੀਰ ਨੂੰ ਕਹਿੰਦੇ, ਮੈਂ ਇਉਂ ਕਰ, ਤੂੰ ਤਾਂ ਆਪਦੇ ਆਪ ਨੂੰ ਨਾ ਕਹਿੰਦਾ ਮੈਂ ਸਾਰਾ ਕੁਛ ਕੁਰਾਨ ਪੜ੍ਹੀ ਬੈਠਾ, ਕੁਰਾਨ ਦੀਆਂ ਇੱਜ਼ਤਾਂ ਬਾਰੇ ਪਤਾ ਮੈਨੂੰ, ਅੱਲਾ ਖੁਦਾ ਬਾਰੇ ਪਤਾ ਹੈ, ਤੈਨੂੰ ਤਾਂ ਸਾਰਾ ਪਤਾ ਹੀ ਹੈ। ਇਉਂ ਕਰ, ਆਪਦਾ ਪੁੱਤਰ ਸਾਡੇ ਨਾਲ ਭੇਜ, ਤੇਰੇ ਪੁੱਤਰ ਨੂੰ ਦਿਖਾਉਣੇ ਵੀ ਕਿੰਨੇ ਆਕਾਸ਼ ਹੈ, ਕਿੰਨੇ ਪਤਾਲ ਹੈ, ਕਿੰਨੇ ਤਰ੍ਹਾਂ ਦੇ ਦੁਨੀਆਂ ਹੈ, ਕਿੰਨੇ ਲੋਕ ਹੈ, ਸਾਰਾ ਕੁਛ ਦਿਖਾਵਾਂਗੇ, ਨੌ ਖੰਡ ਪ੍ਰਥਮੀ ਹੈ, ਸਾਰਾ ਕੁਛ ਦਿਖਾਵਾਂਗੇ। ਦਸਤਗੀਰ ਨੇ ਆਪਣੇ ਪੁੱਤਰ ਨੂੰ ਭੇਜਤਾ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇਤਰ ਬੰਦ ਕਰ ਲਾ ਦਸਤਗੀਰ ਪੀਰ ਦੇ ਪੁੱਤਰ ਨੂੰ, ਉਹਨੂੰ ਹੈਰਾ ਸੁਰਤੀ ਤੇ ਸਵਾਰ ਹੋ ਕੇ ਕਿਤੇ ਕਿਤੇ ਲੈ ਜਾਂਦੇ ਆ, ਕਿਤੇ ਕਿਤੇ ਲੈ ਜਾਂਦੇ ਆ, ਕਿਤੇ ਕਿਹੜਾ ਦੇਸ਼ ਆ ਜਾਂਦਾ, ਕਿਤੇ ਕਿਹੜੀ ਧਰਤੀ ਆ ਜਾਂਦੀ ਹੈ, ਕਿਤੇ ਕਿਹੜਾ ਪਤਾਲ ਆ ਜਾਂਦਾ, ਕਿਸੇ ਕਿਸੇ ਤਰ੍ਹਾਂ ਦੇ ਲੋਕ ਆ ਜਾਂਦੇ, ਕਿਸ ਤਰ੍ਹਾਂ ਦੇ ਲੋਕ ਆ ਜਾਂਦੇ ਆ, ਉਹਨੂੰ ਲਈ ਫਿਰਦੇ ਆ। ਮਹਾਰਾਜ ਸਾਰਾ ਕੁਝ ਦਿਖਾ ਕੇ ਉਹ ਲੈ ਕੇ ਆਏ ਨਾ, ਉਹ ਦਸਤਗੀਰ ਪੁੱਤ ਉਹਦੇ ਪੁੱਤਰ ਨੇ ਕਿਹਾ ਆਪਣੇ ਅੱਬਾ ਨੂੰ, ਕਹਿੰਦਾ ਅੱਬਾ ਹਜ਼ੂਰ ਗੱਲ ਸਹੀ ਹੈ, ਗੁਰੂ ਨਾਨਕ ਮਹਾਰਾਜ ਨੇ ਜੋ ਲਿਖਿਆ ਹੈ ਉਹ ਸੱਚ ਹੈ, ਤਾਂ ਜਿਹੜੀ ਬਾਣੀ ਹੈ ਧੁਰ ਕੀ ਬਾਣੀ, ਆਏ ਦਿਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਮਹਾਰਾਜ ਕਹਿੰਦੇ ਬਾਣੀ ਧੁਰ ਕੀ ਬਾਣੀ ਆਈ ਹੈ, ਇਹਦੇ ਵਿੱਚ ਤਾਂ ਜੋ ਹੈ ਸੱਚ ਹੀ ਲਿਖਿਆ, ਕੋਈ ਅਧਕ ਕੋਈ ਵਿਹਾਰੀ ਸਿਹਾਰੀ, ਕੋਈ ਦੈਂਕੜ ਔਂਕੜ ਦਲੈਂਕੜ, ਕੋਈ ਬਿੰਦੀ, ਕੁਝ ਵੀ ਨਹੀਂ ਬਦਲਿਆ ਜਾ ਸਕਦਾ। ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਹੀ ਅਸੀਂ ਪੜ੍ਹਨੀ ਹੈ, ਉਸੇ ਤਰ੍ਹਾਂ ਹੀ ਸਰਵਣ ਕਰਨੀ ਹੈ, ਔਰ ਪੜ੍ਹ ਕੇ ਸੁਣ ਕੇ ਅਮਲ ਕਰਨਾ ਹੈ। ਅਮਲ ਵੱਡਾ ਹੈ, ਗੁਰੂ ਦੇ ਹੁਣ ਬਚਨ ਹੈ, ਹੁਕਮ ਹੈ, ਜਦੋਂ ਗੁਰੂ ਦਾ ਹੁਕਮ ਹੁੰਦਾ ਸਾਰਿਆਂ ਵਾਸਤੇ ਹੁੰਦਾ, ਇਹ ਨਹੀਂ ਵੀ ਮੇਰੇ ਵਾਸਤੇ ਜਾਂ ਇਹਦੇ ਵਾਸਤੇ ਜਾਂ ਉਹਦੇ ਵਾਸਤੇ ਹੈ, ਆਪਾਂ ਕਹਾਂਗੇ ਤੇਰੇ ਵਾਸਤੇ ਹੈ, ਤੈਨੂੰ ਕਹੇ ਤੈਨੂੰ, ਗੁਰੂ ਤਾਂ ਜਿਹੜਾ ਹੁਕਮ ਹੈ, ਗੁਰੂ ਦਾ ਬਚਨ ਹੈ, ਉਹ ਸਾਰਿਆਂ ਵਾਸਤੇ ਸਾਂਝਾ ਹੁੰਦਾ। ਜਿਹੜਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਦੀ ਪਕੜ ਕਰਦਾ ਹੈ ਨਾ, ਉਹਨੂੰ ਹਿਰਦੇ ਵਿੱਚ ਭਰਾਉਂਦਾ ਏ, ਤੇ ਗੁਰੂ ਸਾਹਿਬ ਉਹਦੇ ਉੱਪਰ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਲਓ ਹੁਣ ਕਾਵਰਚ ਨਾਲ ਸਰਵਣ ਕਰਿਓ। ਧੰਨ ਗੁਰੂ ਨਾਨਕ ਮਹਾਰਾਜ ਜੀ ਮੀਰ ਮਰਦਾਨਾ ਕੋਲੇ ਹੈ। ਮੀਰ ਮਰਦਾਨੇ ਨੂੰ ਕਹਿੰਦੇ ਹੈ ਵੀ ਆਪਾਂ ਜਾਣਾ ਹੈ ਰਹੇਲਖੰਡ ਨੂੰ ਜਾਣਾ ਏ, ਉੱਥੋਂ ਦੀਆਂ ਆਪਾਂ ਤਿਆਰੀਆਂ ਕਰਨੀਆਂ। ਰਹੇਲਖੰਡ ਦੀ ਧਰਤੀ ਹੈ, ਉੱਥੋਂ ਰਹੇਲਿਆਂ ਦਾ ਚੌਧਰੀ ਇੱਕ ਸਰਦਾਰ, ਰਹੇਲਾ ਚੌਧਰੀ ਉਹਦਾ ਨਾਂ, ਕਹਿੰਦੇ ਉਹ ਗਲਤ ਕਾਰਜ ਕਰਦਾ ਏ, ਭੈੜੇ ਕਾਰਜ ਕਰਦਾ ਏ, ਉਹ ਮਨੁੱਖਾਂ ਦੀ ਬੱਚਿਆਂ ਦੀ ਬੋਲੀ ਲਾਉਂਦਾ ਏ, ਜਾਨਵਰਾਂ ਵਾਂਗੂ ਵੇਚਦਾ ਹੈ, ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖੀ ਬੈਠਾ ਹੈ। ਕਈ ਆਪਣੇ ਪਿਆਰੇ ਸਿੱਖ ਉਹਦੇ ਕੋਲੇ ਹਨ, ਆਪਾਂ ਉਹਨੂੰ ਸਬਕ ਸਿਖਾਉਣ ਵਾਸਤੇ ਜਾਣਾ। ਹੁਣ ਗੁਰੂ ਨਾਨਕ ਮਹਾਰਾਜ ਜਿਵੇਂ ਮਰਦਾਨਾ ਜੀ ਨੂੰ ਕਹਿ ਰਹੇ ਹੈ, ਚੱਲੇ ਸੱਚੇ ਪਾਤਸ਼ਾਹ ਰਹੇਲਖੰਡ ਨੂੰ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ, ਹੋਰ ਸਾਥੀ ਓਮਕਾਰ ਸਿੰਘ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬਦਨੀ ਵਾਲਿਆਂ ਢਾਡੀ।

ਇਕੱਲੇ ਸੱਚੇ ਪਾਤਸ਼ਾਹ ਰਹੇਲ ਖੰਡ ਨੂੰ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਜਾਣ ਦੀਆਂ ਤਿਆਰੀਆਂ ਕਰ ਰਹੇ ਹੈ। ਮੀਰ ਮਰਦਾਨੇ ਨੂੰ ਕਹਿੰਦੇ ਉੱਥੋਂ ਦਾ ਰਹੇਲਾ ਚੌਧਰੀ ਹੈ, ਬਹੁਤ ਭੈੜਾ ਕਾਰਜ ਕਰ ਰਿਹਾ ਹੈ, ਉਹਨੂੰ ਸਮਝਾਉਣ ਵਾਸਤੇ ਜਾਣਾ ਹੈ। ਬੱਚਿਆਂ ਦੀ ਮੰਡੀ ਲੱਗਦੀ ਹੈ ਔਰ ਪਿਆਰੇ ਸਿੱਖ ਬੰਦਿਆਂ ਨੂੰ ਵੀ ਨਾ ਉਹ ਜਾਲਮਾਂ ਵਾਂਗੂ ਕੰਮ ਕਰਾ ਰਿਹਾ ਹੈ, ਆਪਦੀ ਕੈਦ ਵਿੱਚ ਰੱਖ ਕੇ ਉਹਨਾਂ ਤੋਂ ਇਹੋ ਜਿਹੇ ਭੈੜੇ ਭੈੜੇ ਸਖ਼ਤ ਸਖ਼ਤ ਕੰਮ ਕਰਾ ਰਹੇ ਹੈ। ਮਹਾਰਾਜ ਕਹਿੰਦੇ ਆਪਾਂ ਨੂੰ ਜਾਣਾ ਪੈਣਾ। ਨੂੰ ਨੈਣਾ ਨਾਲ ਜਾਂ ਦੇਸ਼ ਦੀ ਦਿਸ਼ਾ ਵੇਖੀ, ਗੁਰੂ ਨਾਨਕ ਅਵਤਾਰ ਨੂੰ ਧਾਰਿਆ ਤੂੰ, ਭਾਵੇਂ ਅਰਸ਼ਾਂ ਵਿੱਚ ਨਿਵਾਸ ਤੇਰਾ, ਧਿਆਨ ਨੀਵਿਆਂ ਦੇ ਵੱਲ ਮਾਰਿਆ ਤੂੰ, ਜਿੰਨਾ ਤੱਕ ਲਈ ਆਣ ਕੇ ਸ਼ਰਨ ਤੇਰੀ ਊਚ ਨੀਚ ਨੂੰ ਨਹੀਂ ਨਿਵਾਰਿਆ ਤੂੰ, ਤੁਹਾਡੀ ਜ਼ਾਤ ਹੈ ਅਮਰ ਦਰਬਾਰ ਸੰਗਾ ਨਹੀਂ ਭੁੱਲਦਾ ਹਰਮਨ ਪਿਆਰਿਆ ਤੂੰ। ਸੋ ਜਿਹੜੇ ਗੁਰੂ ਸਾਹਿਬ ਹੈ, ਗੁਰੂ ਨਾਨਕ ਦੀ ਜਿਨ੍ਹਾਂ ਨੇ ਸ਼ਰਨ ਤੱਕੀ ਹੈ, ਗੁਰੂ ਸਾਹਿਬ ਮਹਾਰਾਜ ਨੇ ਪਾਰਸ ਬਣਾ ਤਾ ਪਾਰਸ ਉਹਨਾਂ ਨੂੰ। ਦੇਖੋ ਪਾਰਸ ਦੀ ਇੱਕ ਵੱਟੀ ਹੁੰਦੀ ਹੈ ਪਾਰਸ ਦੀ, ਤੇ ਉਹਦੇ ਨਾਲ ਕੋਈ ਲੋਹਾ ਸਪਰਸ਼ ਕਰ ਦਿਉ, ਲੋਹਾ ਜਿੱਥੋਂ ਮਰਜ਼ੀ ਲਿਆਓ, ਚਾਹੇ ਤਾਂ ਬਦਕ ਕਸਾਈ ਵਾਲਾ ਲੋਹਾ ਹੋਵੇ, ਚਾਹੇ ਸ਼ੁੱਧ ਲੋਹਾ ਹੋਵੇ ਜਿਹਦੀ ਮੰਦਰਾਂ 'ਚ ਪੂਜਾ ਹੁੰਦੀ ਸ਼ੁੱਧ ਲੋਹੇ ਦੀ। ਹੁਣ ਆਪਾਂ ਸਰਬਲੋਹ ਦੇ ਕੜੇ ਪਾਉਣੇ ਆ, ਸ਼ਸਤਰ ਤੇ ਅੱਜ ਕੱਲ੍ਹ ਦੇ ਵੈਦ ਹਕੀਮ ਕਹਿੰਦੇ ਆ ਸਰਬਲੋਹ ਦੇ ਜਿਹੜੇ ਭਾਂਡੇ ਹੁੰਦੇ ਆ ਬਰਤਨ, ਉਹਨਾਂ 'ਚ ਪਦਾਰਥ ਬਣਾ ਕੇ ਛਕੋ ਤੁਸੀਂ ਦੂਜਿਆਂ ਨਾਲੋਂ, ਉਹਦਾ ਸਵਾਦ ਵੱਖਰਾ ਹੋਊਗਾ। ਸੋ ਪਿਆਰੇ ਖਾਲਸਾ ਜੀ, ਤੁਲਸੀਦਾਸ ਜੀ ਵੀ ਦੋਹਰਾ ਲਿਖਦੇ ਇੱਕ, ਉਹ ਕਹਿੰਦੇ ਇੱਕ ਲੋਹਾ ਪੂਜਾ ਮੈਂ ਰੱਖਿਓ, ਇੱਕ ਘਰ ਬਦਕ ਪਰੋ, ਪਾਰਸ ਗੁਣ ਅਵਗੁਣਾ ਦੇਖੇ ਕੰਚਨ ਕਰਤਾ ਧਰੋ। ਉਹ ਕਹਿੰਦੇ ਪਾਰਸ ਦੇ ਨਾਲ ਤੁਸੀਂ ਲੋਹਾ ਲਾ ਦਿਓ, ਲੋਹਾ ਜਿੱਥੋਂ ਮਰਜ਼ੀ ਲਿਆਂਦਾ ਹੋਵੇ, ਚਾਹੇ ਤਾਂ ਬਦਕ ਕਹਿੰਦੇ ਕਸਾਈ ਨੂੰ, ਚਾਹੇ ਕਸਾਈ ਵਾਲਾ ਲੋਹਾ ਹੋਵੇ ਜੇ ਜਾਨਵਰ ਖਤਮ ਕਰਦਾ ਉਹ ਲੋਹਾ ਲਿਆਓ, ਚਾਹੇ ਸ਼ੁੱਧ ਲੋਹਾ ਲਿਆਓ, ਚਾਹੇ ਆਮ ਲੋਹਾ ਲਿਆਓ, ਚਾਹੇ ਗਲਿਆ ਲੋਹਾ ਲਿਆਓ, ਉਹ ਪਾਰਸ ਦੀ ਬੱਟੀ ਨਾ ਲਾ ਦਿਓ। ਪਾਰਸ ਦੀ ਬੱਟੀ ਨਾਲ ਜਿਹੜਾ ਲੋਹਾ ਲੱਗ ਗਿਆ ਨਾ, ਉਹਨੂੰ ਸਵਰਨ ਕਰ ਦਿੰਦਾ ਹੈ, ਸਵਰਨ ਕਰਦਾ ਹੈ। ਜਿੰਨੇ ਮਰਜ਼ੀ ਉਹ ਪਾਰਸ ਦੀ ਬੱਟੀ ਨਾਲ ਲਾ ਦਿਓ ਲੋਹਾ ਤੇ ਸੋਨਾ ਬਣ ਜਾਣਾ, ਪਰ ਪਾਰਸ ਸਾਰੇ ਲੋਹੇ ਨੂੰ ਆਪਦੇ ਜੈੜ ਆਪਦੇ ਬਰਾਬਰ ਨਹੀਂ ਕਰਦਾ ਹੈ। ਗੁਰੂ ਸਾਹਿਬ ਕਿਰਪਾ ਕਰਦਾ, ਇਹ ਜਿਹੜਾ ਅਧਿਕਾਰ ਖੇਤਰ ਹੈ ਇਹ ਗੁਰੂ ਦੇ ਹਿੱਸੇ ਆਇਆ, ਗੁਰੂ ਨੇ ਕਿਰਪਾ ਕੀਤੀ। ਦੇਖੋ ਸਿੱਖਾਂ ਨੂੰ ਨਵਾਜਦਾ, ਆਮ ਇਨਸਾਨ, ਆਮ ਕੋਈ ਸਿੱਖ, ਕੋਈ ਉਹ ਭੈੜੇ ਕਾਰਜ ਕਰਦਾ, ਚੱਲ ਮਨਮੁੱਖਾਂ ਦੇ ਟੋਲੇ ਵਿੱਚ ਬਹਿੰਦਾ ਹੈ, ਜਾਂ ਕੋਈ ਨਸ਼ੇ ਕਰਦਾ, ਜਾਂ ਕੋਈ ਹੋਰ ਮਾਰਗ ਤੇ ਤੁਰਿਆ ਹੋਇਆ ਚੱਲਿਆ ਹੋਇਆ ਹੈ, ਉਹ ਜਦੋਂ ਸਤਸੰਗ ਦੇ ਵਿੱਚ ਆਊਗਾ, ਗੁਰੂ ਸਾਹਿਬ ਦੇ ਦਰਸ਼ਨ ਕਰੂਗਾ, ਗੁਰੂ ਸਾਹਿਬ ਦੀ ਉਹਦੇ ਉੱਪਰ ਮਿਹਰ ਦੀ ਨਜ਼ਰ ਪਊਗੀ। ਜਦੋਂ ਮਿਹਰ ਦੀ ਨਜ਼ਰ ਪੈਗੀ ਨਾ, ਜਦੋਂ ਪੂਰੇ ਗੁਰਾਂ ਦੇ ਦਰਸ਼ਨ ਕਰਾਂਗੇ ਤਾਂ ਉਹ ਤਪਦੇ ਹਿਰਦੇ ਠਰ ਜਾਂਦੇ ਹੈ। ਪੂਰਾ ਗੁਰੂ ਉਹ ਹੈ ਜਿਹਦੇ ਦਰਸ਼ਨ ਕੀਤਿਆਂ ਤੋਂ ਹਿਰਦੇ ਨੂੰ ਸ਼ਾਂਤੀ ਆ ਜਾਵੇ। ਹੁਣ ਕਿੱਡੇ ਕਿੱਡੇ ਇਹੋ ਜਿਹੇ ਮਨਮੁੱਖ ਵੀ ਗੁਰੂ ਨਾਨਕ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ ਆਏ, ਜਦੋਂ ਉਹ ਮਨਮੁੱਖ ਸੀ, ਭੈੜੇ ਕਾਰਜ ਕਰਦੇ ਸੀਗੇ, ਗਲਤ ਰਾਹ ਤੇ ਤੁਰੇ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਨਵਾਜਤਾ ਤੇ ਕਿਰਪਾ ਕਰਤੀ, ਫਿਰ ਉਹ ਗੁਰਮੁਖ

ਤੁਸੀਂ ਹੰਸ ਸਰੋਤੇ ਹੋ, ਗੁਰੂ ਦੀ ਬਾਣੀ ਦੇ ਪ੍ਰਵਚਨ ਹੰਸ ਸਰੋਤੇ ਹੋ ਕੇ ਸੁਣਦੇ ਹੋ, ਗੁਰੂ ਸਾਹਿਬ ਮੋਤੀ ਵਰਸਾਉਂਦੇ ਹੈ। ਇਹ ਗੁਰੂ ਸਾਹਿਬ ਦੀ ਬਾਣੀ ਦੇ ਪਾਵਨ ਸ਼ਬਦ ਇਹ ਮੋਤੀ ਹੈ। ਜਦੋਂ ਗੁਰੂ ਸਾਹਿਬ ਮੋਤੀ ਵਰਸਾਉਂਦੇ ਆ, ਮੋਤੀਆਂ ਦੀ ਵਰਖਾ ਕਰਦੀ ਆ, ਹੰਸਾਂ ਦਾ ਇਹ ਚੋਗਾ, ਹੰਸ ਉਹਨਾਂ ਮੋਤੀਆਂ ਨੂੰ ਚੁਗਦੇ ਆ, ਆਪਣੇ ਰੂਹ ਦੀ ਖੁਰਾਕ ਬਣਾਉਂਦੇ ਆ, ਪੱਲੇ ਗੁਰੂ ਦਾ ਬਚਨ ਬੰਨਦੇ ਆ। ਤੇ ਉਦੋਂ ਗੁਰੂ ਸਾਹਿਬ ਕਿਰਪਾ ਕਰਦਾ, ਜਿਹੜੇ ਮੇਰੇ ਵਰਗੇ ਕਾਗ ਆ ਉਹਨਾਂ ਨੂੰ ਗੁਰੂ ਤੇ ਆਸ ਤੇ ਵਿਸ਼ਵਾਸ ਹੈ ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ, ਸਾਨੂੰ ਸਾਡੇ ਤੇ ਕਿਰਪਾ ਕਰਕੇ ਸਾਨੂੰ ਕਾਗਾਂ ਤੋਂ ਹੰਸਾਂ ਦੀ ਕਤਾਰ ਵਿੱਚ ਖੜਾਉਣਗੇ। ਜਿਹੜਾ ਇਹ ਗੁਰੂ ਸਾਹਿਬ ਤੇ ਏਡਾ ਵਿਸ਼ਵਾਸ ਰੱਖਦਾ, ਗੁਰੂ ਸਾਹਿਬ ਕਿਰਪਾ ਕਰਦਾ ਹੈ। ਕਾਫ ਕੁਝ ਨਹੀਂ ਮੰਗਦੇ ਰੱਬ ਕੋਲੋਂ, ਲਵੇ ਹਾਲ ਦਿਲਾਂ ਦਾ ਪੁੱਛ ਸੋਹਣਾ, ਸੱਚ ਖੰਡ ਦਾ ਰਾਜ ਵੀ ਮੰਗਦੇ ਨਾ, ਰਹਿੰਦਾ ਨਾਲ ਜਿਨ੍ਹਾਂ ਦੇ ਖੁਸ਼ ਸੋਹਣਾ, ਓਲੇ ਹੋ ਗਿਆ ਮਨ ਮੋਹਣ ਵਾਲਾ, ਖਾਣੀ ਕਾਸ ਤੋਂ ਗਿਆ ਹੈ ਖੁਸ਼ ਰੁਸ ਸੋਹਣਾ, ਹੁਣ ਸੋਹਣਿਆ ਬਿਨਾਂ ਦਰਬਾਰ ਸਿੰਘਾ ਹੁਣ ਲੱਗਦਾ ਨਹੀਂ ਗਾ ਕੁਝ ਸੋਹਣਾ। ਜਿਹੜੇ ਸਾਡੇ ਸਤਿਗੁਰ ਆ, ਸਾਡੇ ਗੁਰੂ ਆ, ਸਾਡੇ ਰੱਬ ਹੈ, ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਗੁਰੂ ਸਾਹਿਬ ਇੰਨਾ ਹੀ ਪੁੱਛ ਲੈਣ ਵੀ ਬੇਟਾ ਸਿੱਖਾ ਤੇਰਾ ਕੀ ਹਾਲ ਹੈ। ਜਦੋਂ ਗੁਰੂ ਸਾਹਿਬ ਆਏ ਮੁਸਕਰਾ ਕੇ ਹੱਸ ਕੇ ਆਪਣੇ ਪਿਆਰੇ ਸਿੱਖ ਨੂੰ ਨਵਾਜਦੇ, ਪੁੱਛਦੇ ਵੀ ਸਿੱਖਾ ਤੇਰਾ ਕੀ ਹਾਲ ਹੈ, ਅੱਧਾ ਦੁੱਖ ਤਾਂ ਉਹਦਾ ਉਈ ਦੂਰ ਹੋ ਜਾਂਦਾ। ਹੁਣ ਜੇ ਗੁਰੂ ਨਵਾਜ ਦੇਵੇ, ਕਿਸੇ ਨੂੰ ਸਤਿਕਾਰ ਕਰ ਦੇਵੇ, ਉਹਦਾ ਖਾਲੀ ਭਾਂਡਾ ਭਰ ਦੇਵੇ, ਦੂਜੇ ਐਵੇਂ ਜੈਸ ਕਰੀ ਜਾਣ, ਲੈ ਤਾਂ ਕੱਲ ਆ ਗਿਆ ਹੈ, ਇਹਨੂੰ ਤਾਂ ਗੁਰੂ ਸਾਹਿਬ ਨੇ ਸਨਮਾਨ ਦਿੱਤਾ ਏ, ਐਡਾ ਸਤਿਕਾਰ ਦਿੱਤਾ ਏ, ਅਸੀਂ ਇੰਨੇ ਸਾਲਾਂ ਦੇ ਸੇਵਾ ਕਰਦੇ, ਤੁਹਾਡੀ ਬਿਰਤੀ ਹੋਰ ਹੈ, ਉਹਦੀ ਬਿਰਤੀ ਹੋਰ ਹੈ। ਗੁਰੂ ਗੱਲ ਤਾਂ ਇਹ ਸੋਚਣ ਵਾਲੀ ਗੱਲ ਹੈ ਨਾ, ਗੁਰੂ ਦੇ ਕੋਲੇ ਰਹਿ ਕੇ ਜੇ ਈਰਖਾ ਦੇ ਵਿੱਚ ਦੂਈ ਦਵੈਸ਼ ਵਿੱਚ ਹੀ ਪਏ ਬੈਠੇ ਰਹੇ, ਆਏ ਤਾਂ ਇਹ ਦੂਈ ਦਵੈਸ਼ ਤਾਂ ਹੋਰ ਪਾਸੇ ਵੀ ਕਰ ਸਕਦੇ ਆ, ਘਰ ਵੀ ਹੈਗਾ ਏ, ਹੋਰ ਸੱਥਾਂ ਉੱਥੇ ਵੀ ਕਰ ਸਕਦੇ ਆ। ਗੁਰੂ ਦੇ ਪਾਵਨ ਦਰਬਾਰ ਚ ਆ ਕੇ ਤਾਂ ਜਿਹੜੇ ਦੀਵਾਨੇ ਆ ਅੱਠੋ ਪੈਰ ਮਸ ਰਹਿੰਦੇ ਆ ਤੇ ਗੁਰੂ ਦੀ ਯਾਦ ਵਿੱਚ ਸਮਾਂ ਬਤੀਤ ਕਰਦੇ ਆ, ਉਹ ਦੂਜੇ ਨੂੰ ਕਹਿਣਗੇ ਭਾਈ ਇਹ ਗੱਲ ਨਾ ਕਰ, ਆਲਤੂ ਫਾਲਤੀ ਦੀ ਗੱਲ ਨਾ ਕਰ, ਗੁਰੂ ਦੀ ਜੇ ਤੈਨੂੰ ਗੁਰੂ ਦੀ ਗੱਲ ਆਉਂਦੀ ਆ, ਗੁਰੂ ਦੀ ਬਾਤ ਆਉਂਦੀ ਆ, ਗੁਰੂ ਦੀ ਸਾਖੀ ਆਉਂਦੀ, ਉਹ ਸੁਣਾ, ਚਾਹੇ ਬਾਣੀ ਸੁਣਾ ਦੇ, ਸਾਡੇ ਤੇ ਗੁਰੂ ਸਾਹਿਬ ਕਿਰਪਾ ਕਰੂਗਾ। ਉਹੋ ਜਿਹਾ ਫਿਰ ਮਨ ਉਹਨਾਂ ਦਾ ਵੀ ਜੁੜਦਾ ਹੈ, ਫਿਰ ਇਹੋ ਜਿਹੇ ਪੁਰਸ਼ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ, ਨਾਮ ਦੇ ਰਸੀਏ ਹੈ, ਉਹ ਸੱਚਖੰਡ ਦਾ ਰਾਜ ਵੀ ਨਹੀਂ ਮੰਗਦੇ, ਨਾ ਕੋਈ ਧਨ ਦੌਲਤ ਮੰਗਦੇ ਹੈ। ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ, ਮਹਾਰਾਜ ਸਾਨੂੰ ਰਾਜ ਨਹੀਂ ਚਾਹੀਦਾ ਗਿਆ, ਨਾ ਮੁਕਤੀ ਚਾਹੀਦੀ ਹੈ, ਤੇਰੇ ਚਰਨਾਂ ਦੇ ਨਾਲ ਸਾਡਾ ਪ੍ਰੇਮ ਬਣਿਆ ਰਹੇ, ਸਾਰੀ ਜ਼ਿੰਦਗੀ ਤੁਹਾਡੇ ਦਰ ਤੇ ਸੇਵਾ ਸਿਮਰਨ ਕਰਦਿਆਂ ਦੀ ਬਤੀਤ ਹੋ ਜਾਵੇ। ਇਹ ਜੋ ਉੱਚੀਆਂ ਮੰਜ਼ਿਲਾਂ ਤੇ ਪਹੁੰਚੇ ਆ ਸਿੱਖ, ਫਿਰ ਉਹਨਾਂ ਦੀ ਇਹ ਅਰਦਾਸ ਹੁੰਦੀ ਹੈ, ਮਾਫ ਕਰਿਓ, ਉਹ ਗੁਰੂ ਤੋਂ ਬਸ ਇਹੀ ਮੰਗਦੇ ਵੀ ਤੁਹਾਡੇ ਚਰਨਾਂ ਨਾਲ ਨਿਭ ਜਾਵੇ। ਨਿਭਾਉਣੀ ਤਾਂ ਸਤਿਗੁਰ ਨੇ ਹੈ, ਸਿੱਖ ਦੀ ਕੋਈ ਤਾਕਤ ਨਹੀਂ ਹੈ। ਜੇ ਸਿੱਖ ਜਿਵੇਂ ਜੋਗਾ ਕਹਿੰਦਾ ਸੀ, ਮਹਾਰਾਜ ਮੈਂ ਹਾਂ ਵੀ ਤੁਹਾਡੇ ਜੋਗਾ, ਮੈਨੂੰ ਆਪਣਾ ਪੁੱਤ ਬਣਾ ਲਓ, ਪੰਜਵਾਂ ਪੁੱਤ ਬਣਾ ਲਓ, ਮੇਰੇ ਤੇ ਕਿਰਪਾ ਕਰ ਦਿਓ, ਤੇ ਜਦੋਂ ਭੀੜਤਾ ਪੈ ਗਈ ਹੈ, ਮਹਾਰਾਜ ਨੇ ਕਿਹਾ ਸੀਗਾ ਆ ਜੀ ਵਿਆਹ ਛੱਡ ਕੇ, ਤੇ ਉੱਥੇ ਜਾ ਕੇ ਕਿੱਥੇ ਖੜ ਗਿਆ ਸੀਗਾ, ਗਣਕਾਂ ਦੇ ਦੁਆਰੇ ਤੇ ਖੜ ਗਿਆ, ਪਰਿਵਾਰ ਛੱਡਿਆ, ਘਰ ਵਾਲੀ ਛੱਡਿਆ, ਸਾਰਾ ਕੁਝ ਛੱਡਿਆ, ਜਾ ਕੇ ਕਿੱਥੇ ਡੇਰਾ ਮੱਲਿਆ। ਗੁਰੂ ਸਾਹਿਬ ਨੇ ਆਪ ਬਚਾਇਆ, ਜਾ ਕੇ ਪਹਿਰੇਦਾਰ ਬਣ ਕੇ ਮੇਰੇ ਪਾਤਸ਼ਾਹ ਨੀਲੇ ਸ਼ਾਹ ਦੇ ਸਵਾਰ ਬਾਜਾਂ ਵਾਲੇ ਗੁਰੂ ਨੇ ਆਪ ਉਹਦੀ ਲਾਜ ਰੱਖੀ ਹੈ। ਗੁਰੂ ਤਾਂ ਲਾਜ ਰੱਖਦਾ ਹੈ, ਜਦੋਂ ਆਪਾਂ ਗੁਰੂ ਨੂੰ ਅਰਦਾਸ ਕਰਦੇ ਹਾਂ। ਲੋ ਕਾਵਰਕ ਨਾਲ ਸਰਵਣ ਕਰਿਓ, ਮਹਾਰਾਜ ਕਹਿੰਦੇ ਆ ਮਰਦਾਨੇ ਗੱਲ ਇੱਕ ਹੈ, ਪਿਆਰੇ ਤੂੰ ਸਾਡਾ ਮੀਰ ਹੈ, ਸਾਡਾ ਰਬਾਬੀ ਹੈ, ਸਾਡਾ ਮਰਦਾਨਾ ਹੈ। ਜਦੋਂ ਅਸੀਂ ਉਦੋਂ ਨਿਰੰਕਾਰ ਦੇ ਦੇਸ਼ ਗਏ ਸੀ ਨਾ ਸੁਲਤਾਨਪੁਰ ਲੋਧੀ, ਤੂੰ ਉਦੋਂ ਰੋਦਨ ਕੀਤਾ ਸੀ ਕਿ ਮੈਨੂੰ ਲੈ ਕੇ ਨਹੀਂ ਗਏ, ਤੇ ਅਸੀਂ ਤੈਨੂੰ ਇਹ ਗੱਲ ਕਹੀ ਸੀਗੀ ਵੀ ਨਿਰੰਕਾਰ ਨੇ ਪੁੱਛਣਾ ਸੀ ਵੀ ਇਹ ਕੌਣ ਹੈ, ਸਾਥੋਂ ਝੂਠ ਦਾ ਬੋਲਿਆ ਨਹੀਂ ਸੀ ਜਾਣਾ, ਅਸੀਂ ਕਹਿਣਾ ਸੀ ਵੀ ਸਿਰੇ ਦਾ ਸਾਜੀ ਹੈ ਇਹ, ਤੇ ਫਿਰ ਤੈਨੂੰ ਉਹਨਾਂ ਨੇ ਰੱਖ ਲੈਣਾ ਸੀ ਵੀ ਸਾਡੇ ਨਾਲ ਕੌਣ ਰਬਾਬ ਵਜਾਉਂਦਾ, ਕੌਣ ਇਸ ਤਰ੍ਹਾਂ ਸੇਵਾ ਸਾਡੀ ਕਰਦਾ, ਵੀ ਹੁਣ ਨਾ ਅਸੀਂ ਇਕੱਲਿਆਂ ਨੇ ਉੱਥੇ ਜਾਣਾ ਹੈ, ਤੂੰ ਸਾਡੇ ਨਾਲ ਨਾ ਜਾਈ, ਅਸੀਂ ਕਿਸੇ ਮਿਸ਼ਨ ਦੇ ਤਹਿਤ ਅਧੀਨ ਜਾਣਾ ਹੈ, ਉੱਥੇ ਜਾ ਕੇ ਜਿਹੜੇ ਰਹਿਲ ਚੌਧਰੀ ਹੈ ਉਹਨਾਂ ਨੂੰ ਸਬਕ ਸਿਖਾਉਣਾ, ਸਬਕ ਸਿਖਾ ਕੇ ਆਉਣਾ ਹੈ, ਉਹਨਾਂ ਨੇ ਗਲਤ ਮਾਰਗ ਚੁਣਿਆ ਹੋਇਆ, ਉਹ ਤੋਂ ਹਟਾ ਕੇ ਚੰਗੇ ਪਾਸੇ ਲੈ ਕੇ, ਇਹਨਾਂ ਤੋਂ ਕਵਿਤਾ ਸੁਣ ਲਓ ਕਿ ਨਾ ਤੇਰੇ ਬਾਝੋਂ ਦਿਲ ਨਹੀਂ ਲੱਗਣਾ ਦੀਨ।

ਚਾਰ ਛੱਲਾਂ ਮਾਰਦਾ ਮੀਰ ਮਰਦਾਨੇ ਦਾ ਗੁਰੂ ਦੇ ਪ੍ਰਤੀ। ਜਿਹੜੇ ਸਿੱਖ ਹੁੰਦੇ ਆ ਆਪਣੇ ਗੁਰੂ ਨੂੰ ਅਤਿ ਪ੍ਰੇਮ ਕਰਦੇ ਆ, ਪ੍ਰੇਮ ਸਾਰਿਆਂ ਦਾ ਹੁੰਦਾ ਹੈ, ਚਾਹੇ ਗੁਰੂ ਦੇ ਸਿੱਖ ਸੈਂਕੜੇ ਹੋਣ ਚਾਹੇ ਹਜ਼ਾਰਾਂ ਦੀ ਤਾਦਾਦ ਵਿੱਚ ਹੋਣ, ਸਭ ਦਾ ਹੀ ਪ੍ਰੇਮ ਹੈ। ਜਿਸ ਤਰ੍ਹਾਂ ਅਸੀਂ ਦੁਨਿਆਵੀ ਪੁਰਸ਼ ਹਾਂ, ਕਲਯੁਗੀ ਜੀਵ ਹਾਂ, ਅਸੀਂ ਆਪਣੇ ਘਰਦਿਆਂ ਨੂੰ, ਆਪਣੇ ਪਰਿਵਾਰਕ ਮੈਂਬਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਮ ਕਰਦੇ ਹਾਂ, ਇਸੇ ਤਰ੍ਹਾਂ ਗੁਰਸਿੱਖ ਵੀ ਗੁਰੂ ਨੂੰ ਪ੍ਰੇਮ ਕਰਦਾ। ਦੇਖੋ ਜਾਨਵਰਾਂ ਦੇ ਵੀ ਪ੍ਰੇਮ ਹੁੰਦੇ ਆ ਆਪਸ ਵਿੱਚ। ਜਿਹੜੀ ਚਕੋਰ ਹੈ ਇਹ ਚੰਦਰਮਾ ਨੂੰ ਪ੍ਰੇਮ ਕਰਦੀ ਹੈ, ਜਿਹੜੇ ਭੌਰੇ ਹੈ ਇਹ ਫੁੱਲਾਂ ਨੂੰ ਪ੍ਰੇਮ ਕਰਦੇ ਹੈ, ਜਿਹੜੀ ਮਛਲੀ ਹੈ ਇਹ ਪਾਣੀ ਨੂੰ ਪ੍ਰੇਮ ਕਰਦੀ ਹੈ, ਪਰ ਇਹ ਇੱਕ ਤਰਫਾ ਪ੍ਰੇਮ ਹੈ, ਇਹ ਦੋਵੇਂ ਤਰਫਾ ਪ੍ਰੇਮ ਨਹੀਂ ਹੈ। ਚਕੋਰ ਦਾ ਪ੍ਰੇਮ ਚੰਦ ਦੇ ਨਾਲ ਹੈ, ਚੰਨ ਦਾ ਕੋਈ ਪ੍ਰੇਮ ਨਹੀਂ ਚਕੋਰੀ ਦੇ ਨਾਲ, ਜਿਹੜਾ ਮਰਜ਼ੀ ਦੀਦ ਤੱਕੀ ਜਾਵੇ, ਰੋਸ਼ਨੀ ਲਈ ਜਾਵੇ। ਮਛਲੀ ਪਾਣੀ ਨੂੰ ਪ੍ਰੇਮ ਕਰਦੀ ਹੈ, ਪਾਣੀ ਦਾ ਪ੍ਰੇਮ ਨਹੀਂ ਹੈ ਕੋਈ ਮਛਲੀ ਨਾਲ, ਜਿਹੜਾ ਮਰਜ਼ੀ ਜਲ ਛਕੀ ਜਾਵੇ ਵਰਤੀ ਜਾਵੇ। ਭੌਰੇ ਫੁੱਲਾਂ ਨੂੰ ਪ੍ਰੇਮ ਕਰਦੇ ਹੈ, ਪਰ ਫੁੱਲਾਂ ਦਾ ਕੋਈ ਪ੍ਰੇਮ ਨਹੀਂ ਹੈ ਭੌਰੇ ਨਾਲ, ਜਿਹੜਾ ਮਰਜ਼ੀ ਤੋੜ ਕੇ ਸੁਗੰਧੀ ਲਈ ਚੱਲੇ। ਇਹ ਇੱਕ ਤਰਫਾ ਪ੍ਰੇਮ ਹੈ, ਅਤੇ ਦੋਵੇਂ ਤਰਫਾ ਜਿਹੜਾ ਪ੍ਰੇਮ ਹੈ ਗੁਰੂ ਅਤੇ ਸਿੱਖ ਦਾ ਪ੍ਰੇਮ ਹੈ। ਜੇ ਤਾਂ ਸਿੱਖ ਸਤਸੰਗ ਵਿੱਚ ਨਾ ਆਵੇ ਗੁਰੂ ਹਾਜ਼ਰ ਹੋਣ, ਅਤੇ ਜੇ ਗੁਰੂ ਕਿਤੇ ਚਲੇ ਗਏ ਹੁਣ ਸਿੱਖ ਹਾਜ਼ਰ ਹੋਵੇ, ਫਿਰ ਇੱਕ ਦੂਜੇ ਨੂੰ ਪੁੱਛਦੇ ਆ, ਗੁਰੂ ਕਹਿਣਗੇ ਸਿੱਖਾ ਤੂੰ ਫਲਾਣੇ ਦਿਨ ਹੈ ਨਹੀਂ ਸੀ, ਅਤੇ ਸਿੱਖ ਵੀ ਕਹਿ ਸਕਦਾ ਸੱਚੇ ਪਾਤਸ਼ਾਹ ਤੁਸੀਂ ਵੀ ਉਦਣ ਨਹੀਂ ਸਨ ਜਿਦਣ ਅਸੀਂ ਆਏ ਸਾਂ ਜਾਂ ਮੈਂ ਆਇਆ ਸੀ। ਇਹ ਦੋਵੇਂ ਤਰਫਾ ਪ੍ਰੇਮ ਹੈ, ਕਿਉਂਕਿ ਪ੍ਰੇਮ ਮੂਹਰੇ ਕੋਈ ਨੇਮ ਨਹੀਂ ਹੈ। ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਪਾਇਓ, ਉੱਚਾ ਅਤੇ ਸੁੱਚਾ ਪ੍ਰੇਮ ਸਾਨੂੰ ਸਾਰਿਆਂ ਨੂੰ ਗੁਰੂ ਨਾਲ ਕਰਨਾ ਚਾਹੀਦਾ ਹੈ। ਸੋ ਪਿਆਰੇ ਖਾਲਸਾ ਜੀ, ਕਈ ਸਾਖੀਆਂ ਹਨ ਇਸ ਪ੍ਰੇਮ ਦੇ ਉੱਪਰ, ਕਿਉਂਕਿ ਸਮਾਂ ਸੀਮਤ, ਅਗਲੀ ਕਾਵਿ ਰਚਨਾ ਸਰਪਣ ਕਰਿਓ। ਗੁਰੂ ਸਾਹਿਬ ਕਿਰਪਾ ਕਰ ਰਿਹਾ, ਮੀਰ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਤੇਰੇ ਬਾਜੋਂ ਦਿਲ ਨਹੀਂ ਲੱਗਣਾ, ਦੀਨ ਦੁਨੀ ਦਿਆ ਸਾਈਆਂ। ਜੇ ਤੁਸੀਂ ਚਲੇ ਗਏ, ਨਨਕਾਣਾ ਸਾਹਿਬ ਦੀ ਰਾਏ ਭੋਜ ਦੀ ਤਲਵੰਡੀ ਤੇਰੇ ਪਿਆਰ ਕਰਕੇ ਛੱਡੀ ਹੈ, ਐਂ ਨਹੀਂ ਕੀ ਲੋੜ ਸੀ ਮੈਨੂੰ ਛੱਡਣ ਦੀ, ਮੈਂ ਤਾਂ ਉੱਥੇ ਰਹਿੰਦਾ ਆਪਦੇ ਪਰਿਵਾਰ ਵਿੱਚ, ਤੁਹਾਡੇ ਨਾਲ ਯਾਰੀ ਲਾਈ ਹੈ, ਪ੍ਰੇਮ ਪਾਇਆ ਹੈ, ਤੁਸੀਂ ਕਿਰਪਾ ਕੀਤੀ ਹੈ, ਮੇਰਾ ਮਨ ਬਦਲਿਆ ਹੈ, ਹੁਣ ਤਾਂ ਜ਼ਿੰਦਗੀ ਲਾਉਣੀ ਆ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਮੁਬਾਰਕ ਚਾਨਾਂ ਦੇ ਵਿੱਚ ਤੁਸੀਂ ਮੇਰੇ ਸਹਾਰੇ ਹੋ, ਅਤੇ ਇੱਕ ਸਹਾਰਾ ਹੀ ਮੈਨੂੰ ਦੂਰ ਕਰ ਰਿਹਾ ਹੈ, ਤੁਸੀਂ ਮੈਨੂੰ ਦੂਰ ਕਰਕੇ ਜਾ ਰਹੇ ਹੋ, ਕੀ ਹੈ ਤੁਹਾਡਾ ਇਹੋ ਜਿਹਾ ਕੀ ਕਾਰਜ ਹੈ। ਗੁਰੂ ਸਾਹਿਬ ਕਹਿੰਦੇ ਕੰਮ ਕਈ ਹੁੰਦਾ ਹੈ, ਕਈ ਵਾਰੀ ਨਹੀਂ ਲਿਜਾਣ ਵਾਲਾ ਹੁੰਦਾ, ਇਹੋ ਜਿਹਾ ਕੰਮ ਕਰਨਾ, ਕਾਰਜ ਕਰਨਾ ਹੈ, ਨਾ ਤੇਰੇ ਦੱਸਣ ਯੋਗ ਹੈ, ਨਾ ਤੈਨੂੰ ਉੱਥੇ ਲਿਜਾ ਸਕਦੇ ਆ, ਤੂੰ ਥੋੜੇ ਸਮੇਂ ਦਾ ਸਾਡਾ ਕਾਰਜ ਹੈ, ਇੱਥੇ ਹੀ ਬੈਠ, ਸਾਡਾ ਇੰਤਜ਼ਾਰ ਕਰਨੇ, ਜੇ ਕਿਤੇ ਨਹੀਂ ਜਾਣਾ ਬਹਿ ਜਾ ਨਗਰ ਦੇ ਨੇੜੇ, ਨਾਲੇ ਉੱਥੇ ਭੋਜਨ ਪਦਾਰਥ ਤੈਨੂੰ ਮਿਲ ਜਾਏਗਾ। ਤੂੰ ਆਪ ਹੀ ਕਹਿੰਦਾ ਹੁੰਦਾ ਮਹਾਰਾਜ, ਜੇ ਕਿਤੇ ਡੇਰਾ ਮਲਣਾ, ਕਿਤੇ ਜਾਣਾ ਹੋਵੇ, ਕੋਈ ਗ੍ਰਾਮ, ਕੋਈ ਪਿੰਡ ਜਾਂ ਬਸਤੀ ਜਾਂ ਨਗਰ ਹੋਵੇ, ਉਹਦੇ ਨੇੜੇ ਤੁਸੀਂ ਉਤਰਿਆ ਕਰੋ, ਸਾਨੂੰ ਉਤਾਰ ਲੈਂਦੇ ਹੋ ਬੀਆ ਬਣ ਜੰਗਲ ਦੇ ਅੱਗੇ, ਉੱਥੇ ਨਾਲੇ ਸ਼ੇਰ ਹੁੰਦੇ ਆ, ਕਈ ਤਰ੍ਹਾਂ ਦੇ ਜਾਨਵਰ ਹੁੰਦੇ ਆ, ਭੈੜੀਆਂ ਭੈੜੀਆਂ ਆਵਾਜ਼ਾਂ ਜਾਨਵਰਾਂ ਦੀਆਂ ਆਉਂਦੀਆਂ ਏ, ਜੰਗਲ ਦੇ ਮੂਹਰੇ ਉਤਰ ਕੇ ਤੁਸੀਂ ਕਹਿੰਦੇ ਇੱਥੇ ਵਿਛਾਈ ਕਰੋ ਆਪਾਂ ਬਹਿਣਾ ਏ, ਫਿਰ ਤੁਸੀਂ ਕਹਿੰਦੇ ਹੋ ਰਬਾਬ ਜਾਓ ਬਾਣੀ ਆਈ ਹੈ, ਤੇ ਉੱਥੇ ਕਿਹਨੇ ਸੁਣਨੀ ਹੁੰਦੀ ਹੈ, ਜਾਨਵਰਾਂ ਨੇ ਸੁਣਨੀ ਹੁੰਦੀ ਹੈ। ਕਿੰਨੇ ਵਾਰੀ ਮੈਂ ਤੁਹਾਨੂੰ ਅਰਜ਼ ਕੀਤੀ ਹੈ ਵੀ ਤੁਸੀਂ ਨਗਰ ਦੇ ਕਿਤੇ ਨੇੜੇ ਜਾਇਆ ਕਰੋ, ਹੁਣ ਗੁਰੂ ਸਾਹਿਬ ਕਹਿੰਦੇ ਤੂੰ ਨਗਰ ਦੇ ਕਿਸੇ ਪਿੰਡ ਦੇ ਜਿੱਥੇ ਬਸਤੀ ਹੋਊਗੀ ਉੱਥੇ ਆਪਦਾ ਸਮਾਂ ਬਤੀਤ ਕਰੀ, ਅਸੀਂ ਜਾਵਾਂਗੇ ਆਵਾਂਗੇ ਜ਼ਰੂਰ, ਕਿਉਂਕਿ ਜਿਹਨੇ ਜਿਹੜੇ ਮਤਹੀਨ ਹੈ, ਜਿਹਨਾਂ ਨੂੰ ਮਨੁੱਖਾ ਦੇਹੀ ਤਾਂ ਗੁਰੂ ਸਾਹਿਬ ਨੇ ਬਖਸ਼ੀ ਹੈ, ਅਤੇ ਕਾਰਜ ਉਹ ਪਸ਼ੂ ਵਾਲੇ ਕਰਦੇ ਆ। ਦੇਖੋ ਹੁਣ ਜਾਨਵਰ ਹੈ, ਜਾਨਵਰ ਨੂੰ ਤਾਂ ਆਪਾਂ ਕਹਿੰਦੇ ਭਾਈ ਤੂੰ ਜਾਨਵਰ ਹੈ, ਵੀ ਜਾਨਵਰ ਤਾਂ ਜਾਨਵਰ ਵਾਲੇ ਕੰਮ ਹੀ ਕਰਨੇ ਹੈ। ਕਈ ਵਾਰੀ ਆਪਣਾ ਪੁੱਤ ਵਿਗੜ ਜਾਵੇ ਜਾਂ ਕੋਈ ਵਿਗੜ ਜਾਵੇ, ਆਪਾਂ ਕਹਿੰਦੇ ਉਹ ਬੰਦਿਆ ਬੰਦਿਆਂ ਵਾਲੇ ਕੰਮ ਕਰ ਲਾ, ਕਿਉਂ ਪਸ਼ੂ ਵਾਲੇ ਕੰਮ ਕਰਦਾ, ਪਸ਼ੂ ਵਾਂਗੂ ਤੂੰ, ਤੇਰੀ ਚਾਲ ਹੈ, ਤੋਰ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰਬਾਣੀ ਨੇ ਵੀ ਫੈਸਲਾ ਕਰਤਾ ਨਾ ਵੀ ਤੇਰੀ ਮਾਨਸਤਾ, ਤੇਰੀ ਜਾਤ, ਤੇਰੀਆਂ ਕਰਤੂਤਾਂ ਹੈ, ਉਹ ਤੇਰੀਆਂ ਪਸ਼ੂਆਂ ਵਾਲੀਆਂ ਹੈ, ਜਾਨਵਰਾਂ ਵਾਲੀਆਂ ਹਨ। ਕਈ ਇਹੋ ਜਿਹਾ ਵਿਵਹਾਰ ਕਰਦੇ ਹਨ ਜਾਨਵਰਾਂ ਵਾਂਗੂ, ਇਹ ਮਹਾਰਾਜ ਨੇ ਸਮਝਾਉਣਾ ਕਰਿਆ ਹੈ ਸਾਰਿਆਂ ਨੂੰ। ਗੁਰੂ ਨਾਨਕ ਮਹਾਰਾਜ ਕਹਿੰਦੇ ਮੀਰ ਮਰਦਾਨਾ ਤੂੰ ਸਾਡਾ ਬਹੁਤ ਰਬਾਬੀ ਹੈ, ਮੀਰ ਹੈ, ਤੈਨੂੰ ਤੇਰੀ ਸਹਾਰਨਾ ਕਰਦੇ ਹਾਂ, ਤੇਰੇ ਵਰਗਾ ਰਬਾਬੀ ਵੀ ਕੋਈ ਨਹੀਂ ਹੈ। ਗੁਰੂ ਸਾਹਿਬ ਨੂੰ ਫਿਰ ਵਡਿਆਉਣਾ ਪੈਂਦਾ ਸੀਗਾ, ਉਹਦੀ ਸਹਾਰਨਾ ਕਰਨੀ ਪੈਂਦੀ, ਤੇਰੇ ਵਰਗਾ ਕੋਈ ਨਹੀਂ ਹੈ, ਆਪਣੀ ਤਾਂ ਬਹੁਤ ਲੰਬੀ ਨਿਭਣੀ ਹੈ, ਤੂੰ ਘਬਰਾ ਨਾ, ਗਮ ਨਾ ਕਰ, ਜਿਹੜੇ ਹੈ ਨਾ ਇਹ ਬੇਖ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ, ਜਿਹੜੇ ਦੂਜਿਆਂ ਨੂੰ ਮਾਰਦੇ, ਉੱਪਰੋਂ ਉੱਪਰੋਂ ਤਾਂ ਬਗਲੇ ਭਗਤ ਬਣਦੇ ਆ ਇਹ, ਉੱਪਰੋਂ ਉੱਪਰੋਂ ਅੰਦਰੋਂ ਮਿੱਠੀਆਂ ਮਿੱਠੀਆਂ ਛੁਰੀਆਂ ਚਲਾਉਂਦੇ ਆ, ਜੜਾਂ ਵੱਢਦੇ ਆ, ਉਹਦਾ ਨੁਕਸਾਨ ਹੋ ਜਾਵੇ, ਉਹਦਾ ਨੁਕਸਾਨ ਹੋ ਜਾਵੇ, ਉਹਦੇ ਨਾਲ ਐਂ ਹੋ ਜਾਵੇ, ਸ਼ਿਕਾਇਤਾਂ ਲਾਉਂਦੇ ਆ, ਦੋਸ਼ ਦਿੰਦੇ ਆ ਦੂਜਿਆਂ ਨੂੰ,
ਆਪਦੇ ਅੰਦਰ ਝਾਤੀ ਮਾਰ ਕੇ ਨਹੀਂ ਦੇਖਦੇ ਵੀ ਸਾਡੀ ਕੀ ਔਕਾਤ ਹੈ, ਸਾਡੀ ਕੀ ਗਤੀ ਹੈ, ਸਾਡੀ ਕੀ ਮੰਜ਼ਿਲ ਸੀ ਤੇ ਸਾਨੂੰ ਗੁਰੂ ਨੇ ਕਿਹੜੀ ਮੰਜ਼ਿਲ ਤੇ ਬਚਾਇਆ, ਇਹ ਨਹੀਂ ਦੇਖਦੇ ਹੈ ਆਪਦੇ ਬਾਰੇ। ਦੂਜੇ ਚ ਨੁਕਸ ਕੱਢੀ ਜਾਣਗੇ, ਉਹ ਚ ਇਹ ਨੁਕਸ ਹੈ, ਉਹਨੇ ਆਹ ਕੀਤਾ ਹੈ, ਉਹਨੇ ਆਹ ਨਹੀਂ ਪਾਇਆ, ਉਹਨੇ ਆਹ ਨਹੀਂ ਦੇਖਿਆ, ਉਹਨੇ ਆਹ ਖਾਧਾ, ਉਹਨੇ ਆਹ ਕੀਤਾ ਹੈ। ਆਪਦਾ ਵੀ ਦੇਖੋ ਵੀ ਤੁਸੀਂ ਕਿੰਨੇ ਕੁ ਪਾਣੀ ਵਿੱਚ ਹੋ, ਤੁਹਾਡੀ ਕੀ ਔਕਾਤ ਤੇ ਤੁਹਾਡੀ ਕੀ ਗਤੀ ਹੈ। ਹੁਣ ਗੁਰੂ ਸਾਹਿਬ ਮੀਰ ਮਰਦਾਨੇ ਨੂੰ ਧਰਵਾਸ ਦਿੰਦੇ ਹੈ ਔਰ ਕਹਿੰਦੇ ਅਸੀਂ ਜਾਣਾ ਹੈ। ਦੇਖ ਮਰਦਾਨਾ ਰੰਗ ਕਰਤਾਰ ਤੇ ਮੇਰੇ ਸਾਥੀ ਬਿਆਨ।

ਹਲਦਾਂ ਬਜੌਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ ਬੀਜ ਕੇ, ਜੇ ਕਿੱਕਰਾਂ ਦੇ ਬੀਜ ਬੀਜੇ ਉਹਨੂੰ ਦਾਖਾਂ ਤਾਂ ਲੱਗਣੀਆਂ ਨਹੀਂ ਹਨ, ਉਹਨੂੰ ਦਾਖਾਂ ਤਾਂ ਲੱਗਣੀਆਂ ਨਹੀਂ ਹੈ, ਕੰਡੇ ਹੀ ਲੱਗਣੇ ਹੈ। ਤੇ ਮਹਾਰਾਜ ਕਹਿੰਦੇ ਜੇ ਕਿਸੇ ਦੇ ਰਾਹਾਂ ਵਿੱਚ ਕੰਡੇ ਖੜੇ ਕਰਾਂਗੇ ਜਾਂ ਟੋਆ ਪੁੱਟਾਂਗੇ, ਉਹਦੇ ਵਿੱਚ ਕਈ ਵਾਰੀ ਆਪ ਨੂੰ ਡਿੱਗਣਾ ਪੈ ਸਕਦਾ। ਜੇ ਕਿਸੇ ਪਾਸੇ ਕੰਡੇ ਬੀਜਾਂਗੇ ਨਾ, ਨੁਕਸਾਨ ਸੋਚਾਂਗੇ, ਨੁਕਸਾਨ ਕਰਾਂਗੇ, ਨੁਕਸਾਨ ਸੋਚਣਾ ਵੀ ਜਾਂ ਮਾੜਾ ਦੇਖਣਾ ਵੀ, ਇਹ ਵੀ ਪਾਪ ਹੈ ਗੁਰੂ ਦੇ ਸਿੱਖਾਂ ਵਾਸਤੇ। ਮਹਾਰਾਜ ਕਹਿੰਦੇ ਉਹ ਇਹੋ ਜਿਹੇ ਪਾਪ ਹੈ, ਦੁਸ਼ਟ ਬਿੱਧੀ ਵਾਲੇ ਹਨ, ਇਹੋ ਜਿਹੇ ਭੈੜੇ ਕਰਮ ਕਰ ਰਹੇ ਹੈ, ਉਹਨਾਂ ਨੂੰ ਸਮਝਾਉਣ ਜਾਣਾ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਇਨਸਾਨ ਬਣਾ ਕੇ ਭੇਜਿਆ, ਤੁਸੀਂ ਹਵਾਨ ਸ਼ੈਤਾਨ ਤੇ ਬੇਈਮਾਨ ਕਿਉਂ ਬਣੇ ਬੈਠੇ ਹੋ, ਇਹ ਸਮਝਾਉਣ ਵਾਸਤੇ ਜਾਣਾ ਹੈ ਪਿਆਰੇ। ਉਹਨੂੰ ਹੁਣ ਧਰਵਾਸ ਦਿੰਦੇ ਹੈ, ਮੀਨ ਮਨ ਨੂੰ ਨਹੀਂ ਧਰਵਾਸ ਆਉਂਦਾ ਜਿੰਨਾ ਚਿਰ ਨਾ ਹੋਵੇ ਦਿਦਾਰ ਤੇਰਾ, ਤੇਰੀ ਤਾਂਘ ਮੈਂ ਨੈਣੀ ਚੈਨ ਪਾਉਂਦੇ ਇੱਥੋਂ ਪੈ ਰਹਿੰਦਾ ਇੰਤਜ਼ਾਰ ਤੇਰਾ, ਨਾ ਆਪ ਆਏ ਨਾ ਸੰਦੇਸ਼ ਆਏ, ਅਸੀਂ ਡੀਕਦੇ ਕੋਲ ਕਰਾਰ ਤੇਰਾ, ਕਿਹੜੀ ਪੂਜਾ ਤੇ ਖੁਸ਼ ਦਰਬਾਰ ਸਿੰਘਾ, ਪਤਾ ਲੱਗੇ ਨਾ ਕੀ ਵਿਚਾਰ ਤੇਰਾ। ਗੁਰੂ ਸਾਹਿਬ ਖੁਸ਼ ਹੈ ਪਰ ਇਹ ਨਹੀਂ ਪਤਾ ਕਿ ਕਿਹੜੀ ਪੂਜਾ ਤੇ, ਕਿਹੜੇ ਪੁਸ਼ਪ ਤੇ, ਕਿਹੜੀ ਭੇਟਾ ਤੇ ਖੁਸ਼ ਹੈ। ਉਹ ਖੁਸ਼ ਹੈ ਆਪਣੇ ਸਿੱਖਾਂ ਦੇ ਉੱਪਰ, ਸਾਰਿਆਂ ਦੇ ਉੱਪਰ ਖੁਸ਼ ਹੈ। ਕਿਸੇ ਨੂੰ ਇਹ ਨਹੀਂ ਚਾਹੀਦਾ ਵੀ ਗੁਰੂ ਦਾ ਮੇਰੇ ਵੱਲ ਰੋਸਾ ਹੈ, ਹਜੇ ਸਿੱਖ ਰੋਸਾ ਕਰ ਸਕਦਾ ਹੈ, ਦੁਨਿਆਵੀ ਤੌਰ ਤੇ ਮੇਰਾ ਆਹ ਕਾਰਜ ਨਹੀਂ ਕੀਤਾ, ਮੈਂ ਆਹ ਅਰਦਾਸ ਕੀਤੀ ਸੀ, ਮਹਾਰਾਜ ਨੂੰ ਆਹ ਅਰਦਾਸ ਕੀਤੀ ਸੀਗੀ, ਫਲਾਨੇ ਦਾ ਕਾਰਜ ਹੋ ਗਿਆ, ਮੇਰਾ ਨਹੀਂ ਹੋਇਆ, ਮੇਰੇ ਰੁਕਾਵਟ ਪੈਂਦੀ, ਐਂ ਹੁੰਦਾ ਹੈ। ਇਹ ਜਿਹੋ ਜਿਹੀ ਮੰਜ਼ਿਲ ਹੈ, ਜਿਹੋ ਜਿਹਾ ਤੁਹਾਡੀ ਸੋਚ ਹੈ, ਜਿਹੋ ਜਿਹਾ ਤੁਹਾਡਾ ਫਲਾ ਦੇਸ਼ ਹੈ, ਜਿਹੋ ਤੁਹਾਡੀ ਸੇਵਾ ਹੈ, ਉਹੋ ਜਿਹੇ ਤੁਹਾਨੂੰ ਪਦਾਰਥ ਮਿਲਣੇ ਹਨ। ਇਹ ਨਹੀਂ ਵੀ ਇਹਦਾ ਕਾਰਜ ਹੋ ਗਿਆ, ਮੇਰਾ ਹੋਇਆ ਨਹੀਂ, ਇਸ ਗੱਲ ਦਾ ਸਾੜਾ, ਇਸ ਗੱਲ ਦੀ ਈਰਖਾ, ਇਹ ਕਿਉਂ ਹੈ, ਇਹ ਨਹੀਂ ਹੋਣੀ ਚਾਹੀਦੀ ਹੈ। ਕੋਈ ਨਹੀਂ, ਮੇਰੀ ਮੈਂ ਹਜੇ ਉਸ ਮੰਜ਼ਿਲ ਤੇ ਨਹੀਂ ਪਹੁੰਚਿਆ ਹੋਊਂਗਾ ਜਾਂ ਮੇਰੀ ਉਹੋ ਜਿਹੀ ਅਵਸਥਾ ਨਹੀਂ ਹੋਣੀਗੀ ਜਦੋਂ ਗੁਰੂ ਨੇ ਦੇਣਾ ਉਦੋਂ ਹੀ ਦੇਣਾ ਹੈ। ਮਾਤਾ ਗੰਗਾ ਜੀਆਂ ਦੇ ਘਰੇ ਕਿੰਨੇ ਸਾਲ ਪੁੱਤਰ ਨਹੀਂ ਹੋਇਆ ਤੇ ਲੋਕਾਂ ਨੇ ਤਾਨੇ ਮੇੜੇ ਮਾਰੇ ਸ਼ਰੀਕਾਂ ਨੇ, ਇਹਨੇ ਤਾਂ ਆਏ ਜਾਣਾ ਹੈ, ਇਹ ਤਾਂ ਆਏ ਜਾਊਗੀ, ਆਪਣਾ ਪੁੱਤਰ ਬੈਠੂਗਾ ਗੱਦੀ ਤੇ, ਤਾਨੇ ਮੇਣੇ ਭਾਈ ਜੇਠੇ ਨੂੰ ਵੀ ਸੁਣਨੇ ਪਏ, ਭਾਈ ਜੇਠਾ ਜੀ ਜਦ ਬਚਪਨ ਦੇ ਵਿੱਚ ਮਾਤਾ ਪਿਤਾ ਚਲੇ ਗਏ, ਲੋਕ ਕਹਿੰਦੇ ਲੋਕ ਸਰਟੀਫਿਕੇਟ ਮਿੰਟ ਲਾਉਂਦੇ ਦੇਣ ਲੱਗੇ, ਇਹ ਨਿਭਾਗ ਆ ਬੱਚਾ, ਇਹ ਨਿਕੜਮਾ ਹੈ। ਜੇ ਭਾਗਾਂ ਵਾਲਾ ਹੁੰਦਾ ਮਾਂ ਜਾਂਦੀ ਨਹੀਂ ਪਤਾ ਚਲਿਆ ਜਾਂਦਾ, ਜਾਂ ਪਿਤਾ ਰਹਿੰਦਾ ਮਾਂ ਚਲੀ ਜਾਂਦੀ, ਕੋਈ ਹੋਰ ਹੀਲਾ ਵਸੀਲਾ ਬਣ ਜਾਂਦਾ। ਇਹੋ ਜਿਹਾ ਨਿਭਾਗਾ ਬੱਚਾ, ਨਿਭਾਗ ਹੈ, ਨਿਕੜਮਾ ਹੈ, ਇਹੋ ਜਿਹੇ ਬੋਲ ਕਬੋਲ ਸੁਣਨੇ ਪਏ। ਪਰ ਲੋਕਾਂ ਦੇ ਸਹਿ ਸੈਤਾਨਿਆਂ ਨੂੰ ਪਾ ਲੈਂਦੇ ਅਸਲ ਨਿਸ਼ਾਨਿਆਂ ਨੂੰ, ਲੋਕਾਂ ਦੇ ਤਾਨੇ। ਭਗਤ ਜੀ ਕਹਿੰਦੇ ਨਿੰਦੋ ਨਿੰਦੋ ਹੋਰ ਨਿੰਦਿਆ ਕਰਿਆ ਕਰੋ, ਨਾਮ ਜਪਣ ਵਾਲੇ ਦੀ ਨਿੰਦਿਆ ਹੁੰਦੀ ਹੈ ਤੇ ਹੁੰਦੀ ਰਹਿਣੀ ਹੈ। ਇਹਦਾ ਕਾਰਨ ਇਹ ਹੈ ਵੀ ਦੇਖੋ ਕਿਹੜਾ ਲੋਕਾਂ ਦੇ ਤਾਨੇ ਤੇ ਸਿੱਖਾਂ ਦੇ ਅਸਲ ਨਿਸ਼ਾਨੇ। ਜੇ ਮਾੜੀ ਮੋਟੀ ਕੋਈ ਕੱਚ ਰਹਿ ਗਿਆ ਹੋਊਗਾ, ਗੁਰੂ ਸਾਹਿਬ ਆਏ ਬਗਦੋਈ ਕਰਾ ਕੇ, ਨਿੰਦਿਆ ਕਰਾ ਕੇ, ਉਹਨੂੰ ਪਾਰਸ ਬਣਾਉਂਦਾ, ਉਹਨੂੰ ਪਾਰਸ ਬਣਾਉਂਦਾ ਆਪਣੇ ਸਿੱਖ ਨੂੰ ਕਿ ਰਾਹ 'ਚ ਵੀ ਰੁਕਾਵਟਾਂ ਨਾ ਪੈਣ। ਜੇ ਇੱਥੇ ਵੀ ਰੁਕਾਵਟ ਕੋਈ ਨਹੀਂ ਨਾ ਪਾ ਸਕਦਾ ਦੁਨਿਆਵੀ ਪੁਰਸ਼ ਗੁਰੂ ਦੇ ਸਿੱਖ ਨੂੰ, ਵੀ ਗਾਂਹ ਵੀ ਰੁਕਾਵਟਾਂ ਨਾ ਪੈਣ, ਜਦੋਂ ਸੱਚੀ ਦਰਗਾਹ ਦੇ ਵਿੱਚ ਜਾਊਗਾ ਲੇਖਾ ਜੋਖਾ ਹੋਣਾ ਹੈ। ਮਤ ਸੋਚੋ ਵੀ ਨਹੀਂ ਹੋਣਾ, ਹੋਣਾ ਹੈ। ਪਰ ਜਦੋਂ ਗੁਰੂ ਸਹਾਈ ਹੁੰਦੇ, ਜਿੰਨਾ ਵੱਲ ਸਤਿਗੁਰ ਦੇਖੇ ਧਰਮਰਾਜ ਨੀ ਪੁੱਛਦਾ ਲੇਖੇ, ਗੁਰੂ ਸਾਹਿਬ ਕਹਿ ਦੇਣਾ ਕਿ ਮੇਰਾ ਸਿੱਖ ਹੈ, ਉੱਥੇ ਲੇਖੇ ਵਿਵਾਹ ਹੋ ਜਾਂਦੇ ਹੈ, ਫਿਰ ਗੁਰੂ ਦੇ ਚਰਨ ਗੁਰਪੁਰੀ ਨੂੰ ਜਾਂਦਾ ਹੈ। ਪਰ ਜਿਹੜੇ ਇਹੋ ਜਿਹੇ ਵਿਰਾਗੀ ਹੁੰਦੇ ਹਨ, ਗੁਰਸਿੱਖ ਪਿਆਰੇ, ਜਿਹੜੇ ਕਹਿੰਦੇ ਵੀ ਮੈਨੂੰ ਗੁਰੂ ਕਿਤੇ ਜਾਵੇ ਹੀ ਨਾ, ਮੈਂ ਨਾਲ ਹੀ ਰਹਾਂ। ਸੋ ਪਿਆਰੇ ਖਾਲਸਾ ਜੀ, ਇਹੋ ਜਿਹੇ ਕਈ ਕਾਰਜ ਹੁੰਦੇ ਹਨ ਜਿਹੜੇ ਗੁਰੂ ਸਾਹਿਬ ਨੇ ਇਕੱਲਿਆਂ ਨੂੰ ਵੀ ਜਾਣਾ ਪੈਂਦਾ, ਇਹੋ ਜਿਹੇ ਕਾਰਜ। ਮਹਾਰਾਜ ਕਹਿ ਰਹੇ ਅਗਲੀ ਕਵਿਤਾ ਕੱਢੋ, ਤੁਸੀਂ ਤਾਂ ਖੜ ਗਏ। ਸੋ ਪਿਆਰੇ ਖਾਲਸਾ ਜੀ, ਉਹ ਕਹਿ ਰਹੇ ਹਨ, ਮਹਾਰਾਜ ਨੂੰ ਕਹਿੰਦੇ ਹੈ, ਮਹਾਰਾਜ ਕਹਿੰਦੇ ਆ ਮਰਦਾਨੇ ਨੂੰ, ਮਰਦਾਨਿਆ ਬਈ ਆਪਣਾ ਅਸੀਂ ਜਾਣਾ ਹੈ, ਵੀ ਤੁਸੀਂ ਇੱਥੇ ਹੀ ਰਹਿ। ਉਹ ਕਹਿੰਦੇ ਜੀ ਨਹੀਂ, ਅਸੀਂ ਇਕੱਲਿਆਂ ਨਹੀਂ ਜਾਣਾ, ਤੂੰ ਇੱਥੇ ਰਹਿ ਕੇ ਸਿਮਰਨ ਕਰ, ਸਾਥੋਂ ਓਹਲੇ ਹੋ ਜਾ, ਵੀ ਅਸੀਂ ਕਾਰਜ ਗਾ ਕੇ ਮੁੜਾਂਗੇ, ਆਵਾਂਗੇ। ਉਹ ਕਹਿੰਦਾ ਮਹਾਰਾਜ, ਮੈਨੂੰ ਤੁਸੀਂ ਧਰਵਾਸ ਵੀ ਦੇਤਾ, ਮੇਰੇ 'ਤੇ ਕਿਰਪਾ ਵੀ ਕੀਤੀ ਹੈ, ਪਰ ਮੈਂ ਕਿਵੇਂ ਦਿਨ ਬਿਤਾਊਂਗਾ। ਮਹਾਰਾਜ ਕਹਿੰਦੇ ਥੋੜ੍ਹਾ ਹੀ ਸਮਾਂ ਹੈ, ਚਿੰਤਾ ਨਾ ਕਰ, ਘਬਰਾ ਨਾ, ਗਮ ਨਾ ਕਰ, ਅਸੀਂ ਜਾਵਾਂਗੇ ਤੇ ਆਵਾਂਗੇ ਵੀ। ਹੁਣ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਸੀ ਕਲੰਦਰ, ਮਾਤ ਲੋਕ ਤੇ ਢਾਈ ਕਲੰਦਰ ਹੋਏ, ਇੱਕ ਤਾਂ ਸਾਡੇ ਗੁਰੂ ਨਾਨਕ ਮਹਾਰਾਜ ਦੀ, ਇੱਕ ਮੁਸਲਮਾਨਾਂ ਦੇ ਪੈਗੰਬਰ ਬੂ ਵਾਲੀ, ਅੱਧੀ ਕਲੰਦਰ ਹੋਈ ਹੈ ਮੀਰਾਂ ਜੋ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਦੀ ਸੇਵਕ ਸਿੱਖ ਬਣੀ ਹੈ, ਸ਼ਰਧਾਲੂ ਬਣੀ ਹੈ। ਇਹ ਕਲੰਦਰਾਂ ਦੀ ਆਪਦੀ ਨਿਸ਼ਾਨੀ ਹੁੰਦੀ ਹੈ, ਆਪਦੀ ਮਰਜ਼ੀ ਹੁੰਦੀ ਹੈ, ਇਹ ਆਪਣੇ ਆਕਾਰ ਨੂੰ ਛੋਟਾ ਵੱਡਾ ਕਰ ਸਕਦੇ ਹੈ, ਪਾਣੀ ਤੇ ਤੁਰ ਸਕਦੇ ਆ, ਅਲੋਪ ਹੋ ਸਕਦੇ ਹੈ। ਜਿਵੇਂ ਹੁਣ ਗੋਰਖਨਾਥ ਸੀ, ਗੋਰਖਨਾਥ ਦੇ ਨਾਲ ਗੁਰੂ ਸਾਹਿਬ ਦੀ ਵਿਚਾਰ ਗੋਸ਼ਟੀ ਹੋਈ ਹੈ, ਮਹਾਰਾਜ ਤੇ ਗੁਰੂ ਨਾਨਕ ਮਹਾਰਾਜ ਤੇ ਗੋਰਖਨਾਥ ਇਕੱਠੇ ਬੈਠੇ ਹੈ। ਉਹ ਕਹਿੰਦਾ ਉਹਨੂੰ ਰਿੱਧੀਆਂ ਸਿੱਧੀਆਂ ਦਾ ਮਾਲਕ ਸੀਗਾ ਗੋਰਖਨਾਥ, ਕੁਛ ਵੀ ਕਰ ਸਕਦਾ ਸੀਗਾ।
ਇਨਸਾਨ ਨੂੰ ਰਿਸ਼ ਬਣਾ ਸਕਦਾ ਸੀਗਾ, ਰਿਸ਼ ਨੂੰ ਇਨਸਾਨ ਬਣਾ ਸਕਦਾ, ਇਹੋ ਜਿਹਾ ਯੋਗ ਧਾਰਨ ਕੀਤਾ ਹੋਇਆ ਸੀ ਉਸ ਕਲਾ ਦੇ ਨਾਲ। ਸੋ ਪਿਆਰੇ ਖਾਲਸਾ ਜੀ, ਗੋਸ਼ਟੀ ਹੋ ਰਹੀ ਹੈ। ਮਹਾਰਾਜ ਕਹਿੰਦੇ ਆ, ਗੋਰਖਾ ਤੂੰ ਆਪਦਾ ਰੂਪ ਮਨ ਭਾਉਂਦਾ ਬਣਾ ਲਾ, 84 ਲੱਖ ਜੂਨੀ ਹੈ, ਉਹਦੇ ਵਿੱਚ ਤੂੰ ਜਿਹੜਾ ਆਪਦਾ ਮਰਜ਼ੀ ਰੂਪ ਬਣਾ ਲਾ, ਅਸੀਂ ਤੈਨੂੰ ਲੱਭ ਦਾਂਗੇ। ਉਹਨੇ ਆਪਦੇ ਰੂਪ ਕਈ ਬਣਾਏ ਤੇ ਫਿਰ ਮਹਾਰਾਜ ਨੇ ਭੇਜਿਆ ਏ, ਕਿਤੇ ਕੁਛ ਬਣ ਜਾਂਦਾ ਸੀ, ਕਿਤੇ ਕੁਛ ਬਣ ਜਾਂਦਾ, ਕਿਤੇ ਗੰਦਗੀ ਦਾ ਕੀੜਾ ਗੰਦਗੀ ਵਿੱਚ ਬੈਠਾ ਹੋਇਆ ਸੀ। ਮਹਾਰਾਜ ਕਹਿੰਦੇ ਕੱਢ ਕੇ ਲਿਆਓ, ਬਣਿਆ ਬੈਠਾ ਹੈ। ਮਹਾਰਾਜ ਕਹਿੰਦੇ ਤੂੰ ਤਾਂ ਮਨ ਭਾਉਂਦੇ ਬਣਾ ਲਏ ਨਾ, ਆਪਦੇ ਆਕਾਰ ਬਣਾ ਲਏ ਆ, ਭੇਸ ਬਟਾ ਲਿਆ ਏ, ਲੈ ਹੁਣ ਅਸੀਂ ਬਟਾਉਣੇ ਆਪਦੇ ਨੂੰ, ਸਾਨੂੰ ਲੱਭ ਕੇ ਦਿਖਾਈ। ਪੰਜਾਂ ਤੱਤਾਂ ਦਾ ਪੁਤਲਾ ਤੇ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ। ਗੁਰੂ ਸਾਹਿਬ ਨੇ ਆਪਦਾ ਸਰੀਰ ਪੰਜਾਂ ਤੱਤਾਂ ਦੇ ਵਿੱਚ ਮਿਲਾਤਾ, ਪੰਜਾਂ ਤੱਤਾਂ ਦੇ ਲੱਭੀ ਜਾਵੇ, ਲੈ ਟੱਕਰਾਂ ਮਾਰੀ ਚੱਲੇ। ਗੁਰੂ ਸਾਹਿਬ ਨੂੰ ਉਹ ਲੱਭ ਹੀ ਨਹੀਂ ਸਕਿਆ ਗਿਆ, ਉਹ ਤਾਂ ਨਾਨਕ ਨਿਰੰਕਾਰ ਹੈ ਕਿ ਚੋਜ ਕਰਨ ਵਾਸਤੇ ਆਏ ਸੀ। ਸੀ ਕਲੰਦਰ ਗੁਰੂ ਨਾਨਕ ਮਹਾਰਾਜ ਉਹਨੂੰ ਕਹਿੰਦੇ ਆ, ਮਰਦਾਨਿਆ ਤੂੰ ਜਾ, ਅਸੀਂ ਜਾਣਾ ਹੁਣ। ਗੁਰੂ ਸਾਹਿਬ ਤੁਰ ਪਏ ਉੱਥੋਂ, ਜਦ ਥੋੜੀ ਦੂਰ ਤੇ ਗਏ ਹੈ, ਮਰਦਾਨਾ ਇਹਨੂੰ ਚੱਲਿਆ ਗਿਆ ਏ ਤੇ ਗੁਰੂ ਸਾਹਿਬ ਇੱਧਰ ਨੂੰ ਜਾਣਾ ਹੋਵੇ ਰਹੇਲ ਖੰਡ ਵਾਲੇ ਪਾਸੇ, ਤੇ ਮਹਾਰਾਜ ਗਏ ਆ। ਗੁਰੂ ਸਾਹਿਬ ਨੇ ਆਪਣਾ ਨਾ ਜਿਹੜਾ ਆਕਾਰ ਹੈ ਇੱਕ ਛੋਟਾ ਕਰ ਲਿਆ, ਇੱਕ ਬੱਚਾ ਬਣ ਗਿਆ। ਗੁਰੂ ਨਾਨਕ ਮਨ ਮੋਹਣਾ ਸਰੂਪ ਹੈ ਗੁਰੂ ਨਾਨਕ ਮਹਾਰਾਜ ਦਾ। ਜਿਵੇਂ ਬਚਪਨ ਦਾ ਸਮਾਂ ਸੀਗਾ ਗੁਰੂ ਸਾਹਿਬ ਦਾ, ਗਾਵਾਂ ਮੱਝਾਂ ਚਾਰਨ ਵਾਸਤੇ ਪਿਤਾ ਨੇ ਭੇਜਿਆ ਸੀਗਾ, ਤੇ ਚੰਨ ਵਰਗੇ ਮੁਖੜੇ ਤੇ ਸ਼ੇਸ਼ਨਾਗ ਨੇ ਛਾਇਆ ਕੀਤੀ ਸੀਗੀ, ਤੇ ਸਾਰੇ ਦੇਖਦੇ ਵੀ ਇਹੋ ਜਿਹਾ ਸੋਹਣਾ ਮੁਖੜਾ ਏ, ਇਹੋ ਜਿਹਾ ਚੰਨਵਰ ਮੁਖੜਾ ਦੇਖ ਕੇ ਹੈਰਾਨ ਹੋਈ ਜਾਂਦੇ ਸੀਗੇ। ਹੁਣ ਮਹਾਰਾਜ ਇੱਕ ਬੱਚੇ ਬਣ ਕੇ ਜਾ ਰਹੇ ਹੈ, ਤੇ ਜਦੋਂ ਬੱਚੇ ਬਣ ਕੇ ਇੱਕ ਪੱਥਰ ਤੇ ਬੈਠੇ ਹੈ, ਇੱਕ ਆਇਆ ਏ ਆਪਣਾ ਪਠਾਨ, ਤੇ ਗੁਰੂ ਨਾਨਕ ਮਹਾਰਾਜ ਨੂੰ ਬੱਚੇ ਬਣੇ ਨੂੰ ਆਪਣੇ ਘਰੇ ਲੈ ਕੇ ਜਾਂਦਾ ਏ। ਉਹਦੇ ਘਰ ਵਾਲੀ ਦੇਖਦੀ ਹੈ ਵੀ ਬੱਚੇ ਦਾ ਰੂਪ ਮਨਮੋਹਣਾ ਏ, ਹੱਸੀ ਜਾ ਰਹੇ ਹੈ, ਚੀਚੇੜਾ ਹੱਸੂ ਹੱਸੂ ਕਰਦਾ ਏ, ਇਹਨੂੰ ਤੂੰ ਵੇਚੀ ਨਾ ਮੰਡੀ ਵਿੱਚ ਲਿਜਾ ਕੇ। ਉਹ ਕਹਿੰਦਾ ਅੱਜ ਆਪਣੇ ਘਰੇ ਅੱਲਾ ਨੇ ਗੁਲਾਮ ਭੇਜਿਆ ਏ। ਉਹ ਕਹਿੰਦੀ ਵੇਖਿਆ ਲਾਲ, ਇਹਦੇ ਲਾਲ ਵਰਗਾ, ਦੋਵਾਂ ਦੇ ਸਵਾਲ ਜਾਓ ਸਾਥੀ ਬਿਆਨ ਇਉਂ ਕਰਦੇ ਆ।

ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਾ, ਹੁਣ ਆਨੰਦ ਕਾਰਜ ਹੋਣੇ ਆ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨ ਮਨੇ ਅੱਗੇ ਦੇ ਘਰ ਬਾਰ ਪਾਇਆ ਆਪਣਾ ਹਮੇ ਦੂਰ ਕਰੇ ਨਾਨਕ ਸੁਭਾ ਬੰਤੀ ਆ ਸੁਹਾਕਣੀ ਅੰਦਰ ਭਗਤ ਕਰੇ ਸਿਰਾਕ ਮਨਾ ਤੀਜਾ ਇੱਕ ਪੈਰਾ ਆਪਣਾ ਹੋ ਕੇ ਦਰ ਪੁੱਛੋ ਜਾ ਸਗੋ ਸਹੀ ਭਾਉ ਕਰ ਮੈਂ ਫਿਰ ਦਿਓ ਮਿਲਾਏ ਸਭ ਉਪਾਏ ਆਪੇ ਵੇਖੇ ਕਿਸਨੇ ਲਿਖੇ ਦੂਰ ਜਿਨੀ ਫਿਰ ਸੰਗੇ ਜਾਣਿਆ ਫਿਰ ਰਾਵਿਸਤਾ ਹਦੂਰ ਮੁੰਦੇ ਤੂੰ ਚਾਰ ਗੁਰਕੇ ਪਾਏ ਅੰਦਰ ਆਪੇ ਫਿਰਿਆ ਆਪਣਾ ਸਹਿਜੇ ਸੱਚ ਸਮਾਏ ਰਹਾ ਸ਼ਬਦ ਰਤੀ ਰਤੀ ਆ ਸੁਹਾਕਣੀ ਸੱਚੇ ਸ਼ਬਦ ਵਿਚਾਰ ਹਰ ਪਰ ਪਾਲ ਕਰ ਆਪਣੇ ਗੁਰ ਕੇ ਹਿਤ ਪਿਆਰ ਸੇ ਸੁਹਾਪੀ ਹਰ ਰੰਗ ਰਵੈ ਭਲ ਪਰੇ ਭੰਡਾਰ ਸੋ ਪ੍ਰਭ ਪ੍ਰੀਤਮ ਸਹਿਜੇ ਸਭ ਸੇ ਦੇ ਤਾਰ ਪਿਆ ਸਲਾਹ ਨੇ ਆਪਣਾ ਤਨ ਕੇ ਹੋ ਸਦ ਬਲਹਾਰੇ ਜਾਵ ਮਨ ਤਨ ਅਰਪੀ ਸਿਰ ਦਈ ਤਨ ਕੇ ਲਾਗਾ ਪਾਇ ਜਿਨੀ ਇੱਕ ਪਛਾਣਿਆ ਦੂਜਾ ਪਾ ਚੁਕਾ ਗੁਰਮੁਖ ਨਾ ਪਛਾਣੀ ਨਾਨਕ ਸਾਹ ਸਮਾਰ ਸਿਰਾ ਕਮਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਹਿ ਤੀਰਲਾ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਪੇਟੇ ਪੂਰੇ ਹਰ ਜੀ ਬਖਸ਼ੇ ਬਖਸ਼ ਲਏ ਸੁਖ ਸਦਾ ਸਰੀਰ ਗੁਰ ਪ੍ਰਸਾਦੇ ਸੇਵ ਸਰੀ ਸੱਚ ਗੁਣੀ ਗਹੀ ਰਹੇ ਸੱਚ ਗੈਰ ਗੰਭੀਰ ਮਨ ਮੇਰੇ ਹਰ ਨਾਮ ਰਤੇ ਸੁਖ ਹੋਏ ਗੁਰਮਤ ਹਰ ਸਲਾਈ ਹੈ ਗੁਰਮਤੀ ਨਾਮ ਸਲਾਈਏ ਦੂਜਾ ਹਵ ਨਾ ਕੋਏ ਰਾਹ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਹੈ ਏਕ ਮਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁਕੇ ਮੁਖ ਪਾਰ ਆਤਮ ਨਾ ਪਛਾਣਿਆ ਸਹਿਜੇ ਨਾਮ ਸਮਾਇ ਸਹਿਜੇ ਨਾ ਸਮਾਨ ਬਿਨ ਸਤਿਗੁਰ ਮੁਕਤ ਨ ਪਾਏ ਮਨੁੱਖ ਪ੍ਰੇ ਦੀਵਾਨ ਸ਼ਬਦ ਨ ਚੀਨੇ ਸਾਖਤੀ ਕਥੀ ਮਰੀ ਪੈਮਾਨ ਸਭ ਕੁਛ ਆਪੇ ਆਪੇ ਦੂਜਾ ਵਨ ਕੋਇ ਜੁਲ ਜੋ ਬੁਲਾਏ ਤੋਂ ਬੋਲੀਐ ਜਾਂ ਭੁਲਾਏ ਸੋਏ ਗੁਰਮੁਖ ਬਾਣੀ ਸ਼ਬਦ ਹੈ ਗੁਰਮੁਖ ਬਾਣੀ ਬ੍ਰਹਮ ਹੈ ਸਤ ਮਨਾਵੇ ਨਾਨਕ ਨਾ ਸਮਾ ਤੂੰ ਜਿਤ ਸਿਵੇ ਸੁਖ ਹੋਏ ਸਿਰਾਕ ਮਲਾ ਤੀਜਾ ਜਗ ਹੁਮੇ ਮੈਲ ਦੁਖ ਪੈ ਮਲ ਲਖ ਦੂਜੇ ਪਾਇ ਮਲ ਹੁਮੇ ਤੂਤ ਮਲ ਹੁਮੇ ਤੂਤੀ ਨ ਉਤਰੈ ਜੇਸੋ ਤੀਰਥ ਨਾਏ ਬਹੁ ਬਿਦ ਕਣਕ ਮਣੇ ਦੂਣੀ ਮਲਾ ਕੀ ਆਏ ਪੜਿਆ ਮੈਲ ਨਾ ਚੁੱਕੀ ਪੁੱਛੋ ਗਿਆ ਨ ਜਾਏ ਮਨ ਮੇਰੇ ਗੁਰ ਸਰਣ ਆਪੇ ਤਨ ਮਿਲ ਹੋਏ ਮਨਮੁਖ ਹਰ ਹਰ ਕਰ ਥਕੇ ਮੈਂ ਨ ਸਕੀ ਤੋਏ ਰਹਾ ਮਨ ਮੈਲੇ ਭਗਤ ਨ ਹੋਪੀ ਨਾਮ ਨ ਪੈ ਚਾਏ ਮਨਮੁਖ ਮੈਲੇ ਮੈਲੇ ਮੂਏ ਜਸਨ ਭਗਤ ਪਾਏ ਗੌਰ ਪ੍ਰਸਾਦੀ ਮਨ ਸਹਿ ਮਲ ਹੋਮੇ ਜੈ ਸਮਾਏ ਜਿਉਂ ਅੰਧੇਰੇ ਦੀਪਕ ਬਾਲੀ ਹੈ ਤੋ ਗੁਰ ਗਿਆਨ ਅਗਿਆਨਥ ਚਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਬਾਲ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵਨ ਦੁੱਖ ਨਹੀਂ ਸਭ ਭਗਤ ਕਿਸਦਾ ਗੁਰਮਤੀ ਸੁਖ ਪਾਈਏ ਸੱਚ ਨਾਮ ਉਤਾਰ ਜਿਸ ਨੂੰ ਮਿਲੇ ਸੋ ਮਿਲੇ ਹੋ ਤਿੰਨ ਬਲਹਾਰੇ ਚਾਓ ਈ ਮਨ ਭਗਤੀ ਰਤਿਆ ਸੱਚ ਪਾਣੀ ਰਿਥਾ ਮਨ ਰਤੇ ਜੇ ਵਰਤੀ ਹਰ ਹਰ ਗੁਣ ਸੱਚੇ ਕਾਉ ਨਾਨਕ ਨਾਨ ਵਿਸਰੈ ਸੱਚੇ ਸੱਚ ਸਮਾ ਸ੍ਰੀ ਰਖ ਮਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰੋ ਅਤਗਲਾ ਕਿਉਂ ਪ੍ਰੀਤਮ ਮੇਰੇ ਕਰੇ ਆਏ ਜਾਂ ਦੇਖਾਂ ਪਰ ਆਪਣਾ ਪਰ ਦੇਖਿਆ ਦੁਖ ਚਾਏ ਜਾਏ ਪੁਛਾਂ ਤਿਨ ਸੱਜਣਾ ਪ੍ਰਭ ਕਿਰਤ ਬਿਰਧ ਮੇਰੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਰਿ ਬਿਆ ਮਨੁ ਕੋਇਆ ਮੂਰਖ ਮੋ ਸੁਨਾਤੀ ਕਰ ਕਿਰਪਾ ਮਿਲਿਆ ਸੋਇ ਰਹਾ ਸਗੋ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹੈ ਪ੍ਰਭ ਬੁੱਝਿਆ ਗੁਰ ਜੀਵ ਡਬ ਨਾ ਕੋਏ ਹੋ ਗੁਰ ਸੁਣਾਈ ਢਹਿ ਪਵਾਂ ਕਰਦਿਆ ਮਿਲਿਆ ਸੋਏ ਮਨ ਹੱਠ ਕਿਨੇ ਨਾ ਪਾਇਆ ਕਰ ਪਾਉ ਥਕੇ ਸਭ ਕੋਈ ਸਹਿਸ ਸਿਆਨਪ ਕਰ ਰਹੇ ਮਨ ਕੁੜੇ ਰੰਗ ਹੋਏ ਕੂੜ ਕਾਪਟ ਕਿਨ ਪਾ ਜੋ ਬੀਜੇ ਖਾਵੇ ਸੋਏ ਸਭ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇ ਤੁਰਾ ਪਰ ਤੂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਦ

ਸੰਸਾਰ ਪ੍ਰਭਾਕੀ ਨਾਮੇ ਆਏ। ਹੁਣ ਜਨ ਜਨ ਕੀ ਮਲ ਉਤਰੈ ਨਿਰਮਲ ਨਾਮ ਦੜਾਏ, ਚੰਨ ਨਾਨਕ ਉੱਤਮ ਪਦ ਪਾਇਆ ਸਤਿਗੁਰੂ ਕੀ ਲਵਲਾਏ। ਸ੍ਰੀ ਰਾਖਮੰਡਾ ਚੌਥਾ ਗੁਣ ਕਾਮਾ ਗੁਣ ਪਿਤਰਾ ਗੁਣ ਫੋਲੀ ਮੇਰੀ ਪਾਇ ਗੁਰਮੁਖ ਸੱਜਣ ਗੁਣਕਾਰੀਆ ਮਿਰ ਸੱਜਣ ਹਰ ਗੁਣ ਕਾਇ ਹੀਰੇ ਹੀਰ ਮਿਰ ਵਿਦਿਆ ਰੰਗ ਚੂਡੇ ਨਾਏ। ਮੇਰੇ ਕੋ ਪਿੰਦਾ ਗੁਣ ਕਾਮਾ ਤ੍ਰਿਪਤ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਬਣਾਏ ਸੋਇ ਰਹਾ। ਮਨ ਰੰਗੋ ਵਟ ਪਾਗਿਓ ਗੁਰ ਟੁੱਟਾ ਕਰੇ ਵਸਾਵ ਗੁਰ ਨਾਮ ਦੜਾਏ ਰੰਗ ਸਿਉ ਹੋ ਸਤਿਗੁਰ ਕੈ ਬਰਚਾ ਬਿਨ ਸਤਿਗੁਰ ਹਰ ਨਾਮ ਰੱਪੀ ਲਾ ਖੋਟੀ ਕਰਮ ਕਮਾ। ਬਿਨ ਭਾਗਾ ਸਤਿਗੁਰ ਨਾਮ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਪੀ ਆਸ। ਬਿਨ ਸਤਿਗੁਰ ਭੇਟੇ ਕੰਚ ਨਾ ਥੀਐ ਮਨ ਮੁਖ ਲੋਹਾ ਬੁੱਢਾ ਬੇੜੀ ਪਾਸ ਸਗਰ ਭੂਤ ਹਰ ਨਾਮ ਕਾ ਕਹਿਤ ਬਿਦ ਚੜਿਆ ਜਾਏ ਸਤਿਗੁਰ ਭਾਣੇ ਜੋ ਚੜੇ ਵਿੱਚ ਬਹੁਤ ਬੈਠਾ ਹੈ। ਧੰਨ ਧੰਨ ਵਟਪਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਖ ਮਹਲਾ ਚੌਥਾ ਹੋ ਪੰਥ ਸਾਹਿਬ ਨਿਤ ਘੜੀ ਕੋਈ ਪਿਆ ਦੱਸੇ ਤਿੰਨ ਜਾ ਜਿੰਨੀ ਮੇਰਾ ਫਿਰ ਲਾਭਿਆ ਤਿੰਨ ਪਿਛੇ ਲਾਭ ਪ੍ਰਭ ਕਾਰ ਮਿਨੰਤ ਕਰ ਜੋਦੜੀ। ਮੈਂ ਪ੍ਰਭ ਮਿਰਣੇ ਕਾ ਚਾਹ ਮੇਰੇ ਭਾਈ ਜਨਾ ਕੋਈ ਮੋਕੋ ਹਰ ਭਵੇਂ ਫਿਲਾਏ ਹੋ ਸਤਿਗੁਰ ਵਿੱਟੋਂ ਵਾਰਿਆ ਜਿਨ ਹਰ ਭਵ ਦੀਆ ਦਿਖਾਏ ਰਹਾ। ਹੋਏ ਨਿਮਾਣੀ ਟੈ ਪਈ ਪੂਰੇ ਸਗਰ ਪਾਸ ਨਿਮਾਣਿਆ ਖੁਰਮਾਣਿਆ ਗੁੱਸਾ ਗੁਰਪੂਸ ਕਰੇ ਸੁਪਾਸ ਹੋ ਗੁਰ ਸਰਾਏ ਨਰ ਚੂ ਮੈਂ ਵੇਲੇ ਹਰ ਪ੍ਰਪਾਸ ਸਤਿਗੁਰ ਨੂੰ ਸਭ

ਕੋ ਸਾਗਰ ਪਿਛੇ ਪਾਏ। ਸਭ ਜਗ ਜੀਵਨ ਜਗ ਆਪਿਆ ਪਿੰਨ ਆਪੇ ਜਰ ਜਰੇ ਸਮੈ ਸਿਰਾ ਕਮਲਾ ਚੌਥਾ ਰਸਿਮਤ ਨਾਮ ਰਸ ਅਤ ਭਲਾ ਕਿਤ ਬਿਦ ਮੇਰੇ ਰਸ ਖਾਏ। ਜੈ ਪਸ਼ੂ ਸੁਹਾਕਣੀ।

ਅਨਸਤਾ ਨਿਹਾਲਿਆ ਹਰ ਖਰ ਤ੍ਰਿਆ ਪਤ ਪਾਏ ਗੁਰਮੁਖ ਦਰ ਕੈ ਮੰਨਿਆ ਹਰਿਆਪੇ ਲਏ ਕਰ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾ ਨਾਮ ਮਨ ਨਾਮ ਰਹਿਣ ਬੁਲਾਏ ਅਨਹਤ ਹੁਨੀ ਬਚਤੇ ਦਰ ਸੱਚੇ ਸੁਭਾ ਪਾਏ ਜਿਨੀ ਸਾਗੁਰ ਨਾਮ ਸਲਾਹ ਤਿੰਨ ਤਿਨਾ ਸਭ ਕੋ ਕਹਿ ਸੁਭਾਸ ਤਿਨ ਕੇ ਸੰਗ ਦੇ ਪ੍ਰਭ ਮੈਂ ਜਾਤ ਕੀ ਅਰਦਾਸ ਨਾਨਕ ਭਾਗ ਵੱਡੇ ਤਿਨ ਗੁਰਮੁਖਾਂ ਜਿਨਿਆ ਤਿੰਨਾ ਪ੍ਰਕਾਸ਼ ਸਿਡਾ ਕਮਾਲਾ ਪੰਮਾ ਕਾਰ ਪਹਿਲਾ ਕਿਆ ਤੂੰ ਰਤਾ ਦੇ ਕੇ ਪੁੱਤਰ ਕਰਤ ਸਵਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਰੇ ਫਰਮਾਇਸੀ ਵਰਤੇ ਹੋਏ ਪਾਰ ਕਰਤਾ ਚਿਤਨਿਆ ਵੀ ਮਨੁੱਖਾਂ ਨੂੰ ਕਪਾਰ

ਤਥਾ ਕੈਸੀ ਜਿਤਨ ਪਾਵੀ ਬਿਸਰਸਵ ਸਾਖ ਸੱਜਣ ਹਾਪਲਾ ਪਿੰਡਾਂ ਨਿਪਾਕ ਲੈਂਦਾ ਬਤ ਵਾਏ ਤੂੰ ਮਾਇਆ ਕਰੇ ਅਕੈਤ ਜਿਸ ਨੂੰ

ਪਤ ਸਤਿਗੁਰ ਪੁਰਖਮਰਾ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਕਹਿ ਕਿਆ ਮਾਨਸ ਹੋਮੇ ਰੋਏ ਜੋ ਹਰ ਜਨ ਪਾਵੇ ਸੋ ਕਰੇ ਦਰ ਫੇਰ ਨ ਪਾਵੇ ਕੋਈ ਨਾਨਕ ਕਰਤਾ ਰੰਗ ਹਰ ਸਭ ਜਾਗ ਮੈਂ ਚਾਨਣ ਹੋਏ ਸ੍ਰੀ ਰਾਖ ਮਹੱਲਾ ਪੰਜਵਾਂ ਮਨ ਬਿਲਾਸ ਬੋ ਰੰਗ ਕੀਆ ਮਨ ਬਿਲਾਸ ਬੋ ਰੰਗ ਕਣਾਮ ਦਿੱਟ ਭੂਲ ਖੁਸ਼ੀਆਂ ਛਤਰ ਤਾਲਬਾ ਸਾਈ ਵਿਸਾਚੇ ਪ੍ਰਿਆ ਭਾਈ ਦੇ ਸੋ ਸਾਧ ਸੰਗ ਪਾਇਆ

ਪਰਖੇ ਉੱਠ ਪਪੋਰੀਆ ਬਿਨ ਪੂਜੇ ਮੁਕਤ ਚਾਨ ਸੋਭਾ ਚਿਤ ਨਿਆਇ ਛੂਟੇ ਕੇ ਵਿਪਾਨ ਸਗੁਰ ਸੇਤੀ ਚਿਤ ਲਾਇ ਸਤਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲਾ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਪਕੜੇ ਸਭ ਮੁਕਤੀ ਚੱਲੀ ਰਹਿਣ ਰਹਾ ਕੁਦਮ ਕਰੇ ਪਸਪੰਖੀਆ ਦਿਸੇ ਨਾਈ ਕਾਲ ਉਤੈ ਸਾਥ ਮਨੁੱਖ ਹੈ ਫਾਤਾ ਮੈਂ ਜਾ ਮੁਕਤੇ ਸਹੀ ਭਾਲੀਏ ਜੇ ਸੱਚਾ ਨਾ ਸਮਾਰ ਜੋ ਕਰ ਛੱਡ ਪਾਵਣਾ ਸੋ ਲੱਗਾ ਮਨ ਪਾਏ ਜਿੱਥੇ ਜਾਏ ਤੁਲ ਵਰਤਨਾ ਤੈਸੇ ਕੀ ਚਿੰਤਾ ਨਾ ਸਾਥੀ ਸਹੀ ਨਿਕਲੈ ਜੇ ਗੁਰਕੀ ਪੈਰੀ ਪਾਏ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਇ ਪਿਆਸਰ ਨਾਏ ਨਾਨਕ ਸੱਚੇ ਪਾਤਸ਼ਾਹ ਦੁਬਦਾ ਦਿਆ ਫੁਡਾਏ ਸਿਰਾਖ ਮਹਲਾ ਪਨਮਾ ਘੜੀ ਮੌਤ ਕੈ ਪਹੁਣਾ ਕਾਸ ਪਰਣ ਹਾਰ ਮਾਇਆ ਕੰਮ ਪਿਆ ਪਿਆਸ ਸਮਝੇ ਨਹੀਂ ਪਾਰ ਉਰ ਚੜਿਆ ਪਿਤਾ ਭਰਿਆ ਬਸਨਦਾਰ ਅੰਧੇ ਤੂੰ ਬੈਠਾ ਕੰਧੀ ਪਾਏ ਜੇ ਵੈਪੁਰ ਲਿਖਿਆ ਤਾਂ ਗੁਰ ਕਾ ਬਚਨ ਕਮਾਇ ਰਹਾ ਹਰੀ ਨਾਹੀ ਨਡਲੀ ਪੱਕੀ ਵਡਣ ਹਾਰ ਲੜ ਦਾਤ ਭੁਗਤਿਆ ਲਾਵੇ ਕਰਤੀ ਯਾਰ ਜਾਂ ਹੋਆ ਹੁਕਮ ਕਿਰਸਾਣ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪੈ ਧੰਦੇ ਪਿਆ ਚੌਥੇ ਭਰ ਪੋਇਆ ਤੀਜੇ ਚਾ ਖਚਕਾ ਚੌਥੇ ਪੋਰ ਪਿਆ ਕਦ ਹੀ ਚਿੱਤ ਨ ਆਇਓ ਜੀਓ ਜਨ ਜੀਓ ਪਿੰਡ ਦੀ ਆ ਸਾਧ ਸੰਤ ਕੋ ਪਾਰਿਆ ਜੀਓ ਕਿਆ ਕਿਰਪਾਨ

ਪਰ ਸੇਵਿਆ ਤਨਾਕੇ ਮਿਲਿਆ ਸਫਾ ਮਿਲਿਆ ਥਾ ਮੇਰੇ ਮਨ ਮਨ ਮੇਰੇ ਕਰਤੇ ਨੂੰ ਸਲਾਹ ਸਭੇ ਸਭ ਸਿਆਣਪਾ ਗੁਰ ਕੀ ਪੈਰੀ ਪਾਇ ਰਹਾ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨ ਸਿੱਜੀਐ ਜੈ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਈ ਸੁਖਦਾਤਾ ਗੁਰਸੇਵੀਐ ਸਭ ਔਗਣ ਕੱਢੇ ਤੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕ ਦੇ ਟੁੱਟੇ ਪਾਵਾਂ ਦੇ ਪਾ ਸਭ ਕੁਛ ਵਖਤ ਸਾਹਿਬ ਪੇ ਆਪੇ ਕਣ ਕਰੇਵ ਸਤਿਗੁਰ ਕੇ ਪੁਰਾਣ ਮਨਸਾ ਸਾਹਿਬ ਪ੍ਰੇਪ ਇੱਕੋ ਦਿਸੈ ਸੱਜਣ ਇੱਕੋ ਪਾਈ ਮੀਤ ਇਖਦੀ ਸਮੱਗਰੀ ਇਖਦੀ ਦੀ ਰੀਤ ਇੱਕ ਸਸੋ ਮਨ ਮਾਨਿਆ ਤਾਂ ਹੋਆ ਨਚ ਚੀਤ ਸੱਚ ਖਾਣਾ ਸੱਚ ਪਹਿਨਣਾ

ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸੋ ਚਿਤ ਲਾਏ ਏਕ ਬਿਨ ਸਭ ਧੰਦਾ ਸਭ ਮਿਥਿਆ ਮੋਬਾਇ ਰਹਾ ਲੱਖ ਚੁਰਾਸੀ ਪਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਕਰੇ ਨਿਮਕ ਏਕ ਹਰ ਨਾਮ ਤੇ ਮੇਰਾ ਮੰਤਰ ਸੀਤਲ ਹੋਏ ਜਿਸ ਕੋ ਪੁਰ ਲਿਖਿਆ ਤਿੰਨ ਸਤਿਗੁਰ ਚਰਨ ਕਹੇ ਸਫਲ ਮੂਲ ਸਫਲ ਆਕੜੀ ਜੇ ਸੱਚੇ ਨਾਲ ਪਿਆ ਦੂ ਸੰਤਾਪਨ ਲੱਗੇ ਜੇ ਸਰਕਾ ਨਾਮਦਾਰ ਬਾਹ ਫਕਰ ਗੁਰ ਕਾਢਿਆ ਸਹੀ ਉਤਰਿਆ ਪਾ ਤਨ ਸੁਹਾਵਾ ਪਿਤ ਹੈ ਜਿੱਥੇ ਸੰਸਪਾ ਢੋਈ ਤਸੀ ਨੋ ਮਿਲਾ ਜਿਨ ਪੂਰਾ ਗੁਰੂ ਲਪਾ ਨਾਨਕ ਬੱਧਾ ਕਰਤਾ ਜਿੱਥੇ ਮਿਰਤ ਜਮ ਜਰਾ ਸ੍ਰੀ ਰਾਖ ਮੱਲਾ ਪੰਨਮਾ ਸੋਈ ਧਿਆਈਏ ਜੀ ਅੜੇ ਸਿਰ ਸਾ ਪਾਤਸ਼ਾਹ ਤਿਸ ਹੀ ਕੀ ਕਰਿਆ ਸਮਨ ਜਿਸ ਕਾ ਸਭ ਸਾ ਸਭ ਪਛਾਣ ਛੱਡ ਕੇ ਗੁਰ ਪਛਾਣੀ ਪਾ ਮਨ ਮੇਰੇ ਸੁਖ ਸਹਿਜ ਸਿੱਤੀ ਜਪ ਨਵ ਆਠ ਪੈਰ ਪਵ ਧਿਆਏ ਤੂੰ ਗੁਣ ਕੁਨਿਤ ਗਾ ਰਹਾਉ ਤਿਕੀ ਸਰਣੀ ਪਰਮਨਾ ਜਿਥੇ ਉੜੇ ਉਹਨਾਂ ਕੋਏ ਤੇ ਸਿਮਤ ਸੁਖ ਹੋਏ ਕਣਾ ਦੁੱਖ ਦਰਦ ਨਮੂਲੇ ਹੋਏ ਸਦਾਸਨਾ ਕਰਤਾ ਕਰੀਪ ਸਾਹਿਬ ਸੱਚਾ ਸੋਏ ਸਾਰ ਸੰਗਤ ਹੋਏ ਨੇ ਪਲਾ ਖਟੀ ਜਮ ਕੀ ਪਾਸ ਸੁਖਦਾਤਾ ਪੈ ਪੰਜਨੋ ਤਸਿਆ ਕੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰ ਭਾਨ ਤਾਂ ਕਰ ਤਿਆ ਵਿਰਾਸ ਬਹੁਤ ਬਹੁਤ ਬਖਾਣੀ ਉੱਚਾ ਉੱਚਾ ਥਾ ਵਰਨਾ ਚਾਣਾ ਬਾਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਦੇਵ ਪ੍ਰਣਾਵ ਸਿਰਾਖ ਪੰਡਾ ਪ੍ਰਣਾਮ ਤੈ ਸੋ ਸੁਖੀ ਤਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸੁਣੀ ਰੋਏ ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਇ ਸਦਾ ਸੰਗ ਆਕੇ ਲੈ ਛਡਾਏ ਰਾਤ ਦੁਨੀਆਂ ਕੀਆਂ ਵੜਿਆ ਕਵਨਿਆ ਵੇ ਕਾਮ ਮਾਇਆ ਕਾ ਰੰਗ ਸਭ ਫਿਕਾ ਜਾਤੋ ਬਿਨਸ ਨਿਤਾਨ ਜਾ ਕੇ ਹਿਰਦੇ ਹਰ ਵਸੇ ਸੇ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਤਿਆਗ ਉਪਾਸ ਸਿਆਨਸੁਰ ਛੱਡ ਗੁਰ ਕੀ ਚਰਣੀ ਲਾਖ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਾਤਕ ਹੋਵੇ ਲੇਖ ਤਿਸ ਪ੍ਰਾਪਤ ਭਾਈ ਰੋ ਤਿਸ ਤਿਸ ਦੇ ਪੇ ਪ੍ਰਵਿਆਪ ਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹੋਮੇ ਤਾਪ ਨਾਨਕ ਕੋ ਗੁਰ ਭੇਟਿਆ ਬਿਨਸੇ ਸਸੰਤਾਪ ਸਿਰਖ ਮਹੱਲਾ ਪੰਜਵਾਂ ਏਕ ਪਛਾਣ ਜੀ ਕਾ ਇੱਕੋ ਰੱਖਣਹਾਰ ਏਕ ਸਕਾ ਮਨ ਆਸਰਾ ਇੱਕੋ ਪ੍ਰਾਣਦਾਤ ਸਰਣਾ ਸਦਾ ਸੁਖ ਪਾ ਬ੍ਰਹਮ ਕਰਤਾਰ ਮਨ ਮੇਰੇ ਸਰੂਪ ਤਿਆਖ ਗੁਰਪੁਰਾ ਰਾਤ ਨਿਤ ਇੱਕ ਸਕੀ ਡਬਲਾਗ ਰਹਾ ਇੱਕੋ ਭਾਈ ਮਿਤ ਇੱਕ ਇੱਕੋ ਮਲ ਪਿਤਾ ਇੱਕ ਸਕਾ ਮਨ ਟੇਖਾ ਜਿਨ ਜੀਵ ਪਿੰਡ ਦਿੱਤਾ ਸੋ ਪ੍ਰਭ ਮਨ ਵਿਸਰੈ ਜਿਨ ਸਭ ਕੈਸ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਤਨੰਤਰ ਆਪ ਜੀ ਜੰਤ ਸਭ ਜਿਨ ਕੀ ਹੈ ਆਠ ਪੈਰ ਤਚਾਪ ਇੱਕ ਸੋ ਸਿੱਤੀ ਰਤਿਆ ਨਾ ਹੋਵੀ ਸੋ ਸੰਤਾਪ ਪਾਪ ਬ੍ਰਹਮ ਪ੍ਰਭ ਕਾ ਦੂਜਾ ਅਵਨ ਕੋਏ ਪਾਰ ਬ੍ਰਹਮ ਪ੍ਰਭ ਕਾ ਦੂਜਾ ਨਾ ਹੀ ਕੋਏ ਜੀਉ ਪਿੰਡ ਸਭ ਤਿਸਤਾ ਜੋ ਤਿਸ ਭਾਵ ਸੋਏ ਗੁਰ ਪੂਰੇ ਪੂਰਾ ਪਿਆ ਜਪਨਾਨ ਸੱਚਾ ਸੋਏ ਸਿਰਾਖ ਭੰਡਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤਲਾ ਸਿਸਤਾਨ ਜਿਨ ਕੋ ਆਪ ਤਿਆਰ ਹੋਏ ਤਿੰਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਧਿਆਏ ਸਰਬ ਸੁਖਾਂ ਸੁਖ ਦੇ ਦਰ ਕੇ ਪੈਦਾ ਜਾਏ ਰਹਾ ਜਨਮ ਮਰਨ ਕਾ ਭੋਗ ਕੇ ਆਪ ਆਪਾਲ ਸਾਧੂ ਸੰਗਤ ਨਿਮਲਾ ਆਪ ਕਰੇ ਪਤਪਾਲ ਜਨਮ ਮਰਨ ਜਨਮ ਜਨਮ ਕਾ ਜਨਮ ਜਨਮ ਮਰਨ ਪੇ ਮਨ ਪਿਆ ਭਾਵ ਭਗਤ ਗਿਆ ਭਾਵ ਭਗਤ ਗੋਪਾਲ ਜਨਮ ਜਨਮ ਮਰਨ ਮਰਨ ਕਾ ਭਉ ਪੇ ਭਉ ਗਿਆ ਭਾਵ ਭਗ ਗੋਪਾਲ ਸਾਧੂ ਸੰਗਤ ਨਿਮਲਾ ਆਪ ਕਰੇ ਪ੍ਰਪਾਲ ਜਨਮ ਮਰਨ ਕੀ ਮਲ ਖੱਟੀਏ ਗੁਰਦਰਸ਼ਨ ਦੇਖਣਾ ਥਾਂ ਤੁਰੰਤ ਰਪ ਰਿਹਾ ਭਾਵ ਬ੍ਰਹਮ ਪ੍ਰਸੋਏ ਸਭਨਾ ਦਾ ਤੇਕ ਹੈ ਦੂਜਾ ਨਾ ਹੀ ਕੋਈ ਤਸਰਾ ਛੁੱਟੀਆ ਕੀਤਾ ਰੋੜੇ ਸੋ ਹੋਏ ਜਿਨ ਮਨ ਵਸਿਆ ਪਾ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕਿਸੋ ਬਨ ਫੜੀ ਪਰ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਪਾਨ ਸਿਰਾਖ ਮਾਲਾ ਪੰਨਵਾ ਮਿਰ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮੰਨਿਆ ਅੰਤ ਜੋ ਪ੍ਰਕਾਸ਼ਿਆ ਕਸੁਨ ਲਾਏ ਮਿਰ ਸਾਧੂ ਮੁਖ ਉਚਰੇ ਪੂਰ ਲਿਖਿਆ ਪਾਏ ਗੁਣ ਗੋਬਿੰਦ ਗਾਵਣੇ ਨਿਮਰ ਸਾਚੇ ਨਾਏ ਮੇਰੇ ਮਨ ਗੁਰਸਾਹਿਬ ਦੀ ਸੁਖ ਹੋਏ ਗੁਰਪੁਰੇ ਕੀ ਚਾਕਰੀ ਬਿਥਾ ਜਾਇ ਨ ਕੋਈ ਰਾਵ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਮਤਾ ਅੰਤਰ ਜਾਮੇ ਸਦਾ ਸੰਗ ਕਰਨੇ ਹਰ ਪਛਾਣ ਗੁਰਪ੍ਰਸਾਦ ਦੀ ਬੁੱਝੀ ਹੈ
ਗੁਰਪ੍ਰਸਾਦਿ ਮੁਖ ਜਾ ਜਪ ਨਾਮ ਨਾਮ ਧਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸ ਗਿਆ ਤਜਿਆ ਸਭ ਮਾਨ ਪਾਇਆ ਲਾਹਾ ਲਾਪ ਨਾ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਪਣ ਜਾਣ ਰਹਿ ਗਿਆ ਆਪ ਹੋਆ ਮਿਰਪਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਾਹ ਪਛਾਣ ਭਗਤ ਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮੁਖ ਉਜ ਲੈ ਸਾਚੇ ਗੁਰਗੁਣ ਸਾਰ ਆਠ ਪੈਰ ਗੁਣ ਸਾਨ ਦਿਲ ਤੇ ਰੰਗ ਪਾਰ

ਆਪਣੀ ਪ੍ਰੀਤ ਨਾਮ ਜਨ ਮਨ ਦੁੱਖ ਕਾਟੀ ਲਾਗੇ ਸਹਿ ਧਿਆਨ ਮੇਰੇ ਮਨ ਪ੍ਰਸੰਨਾਈ ਪਾਏ ਹਰ ਬਿਨ ਦੂਜਾ ਕੋਈ ਏਕੋ ਨਾਮ ਤਿਆ ਰਹਾਉ ਕੀਮਤ ਕਹਿਣ ਜਾਈਏ ਸਾਗਰ ਪੁਨੀਤਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਾਸਾ ਕਰ ਸੇਵਾ ਸੁਖ ਸਾਗਰ ਸਹਿਸਾ ਪਾਤਸ਼ਾਹ ਚਰਨ ਕਮਲ ਕਾ ਹਾਸਾ ਦੂਜਾ ਨਾਈ ਠਾਉ ਮੈਂ ਧਰ ਤੇਰੀ ਪਾਪ ਰਮ ਤੇਰੇ ਤਾਣ ਰਹਾਉ ਨਿਮਾਣਿਆ ਪ੍ਰਭ ਮਨ ਤੂੰ ਤੇਰੇ ਸੰਤ ਸੁਭਾਵ ਹਾਰ ਜਪੀਏ ਰਾਤੀਏ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਕਿਰਪਾ ਰੱਖੇ ਜਿੰਦ ਨਨ ਸਗਰੇ ਦੁੱਖ ਉਤਾਰੀਅਨ ਪ੍ਰਭਾਰ ਬ੍ਰਹਮ ਛੰਦ ਸਿਰਾ ਕਮਲਾ ਪੰਨਮਾ ਪ੍ਰੀਤ ਲੱਗੇ ਤੇ ਸੱਚ ਸੋ ਮਰਨ ਆਪਣ ਜਾਏ ਨਾ ਵਿਛੋੜਿਆ ਵਿਛੜਿਆ ਸਭ ਮੇਰਾ ਸਮਾਇ ਦੁੱਖ ਦੀਨ ਦਾ ਪੁੰਜਨਾ ਸਿਵ ਕੇ ਸਭ ਪਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਿਆ ਸਫਾਏ ਭਾਈ ਰੇ ਮੀਤ ਕਰੋ ਭਰਾ ਸੋਏ ਮਾਇਆ ਮੋਹ ਪ੍ਰੀਤ ਤ੍ਰਿਕ ਸੁਖੀ ਨ ਸਹਿ ਕੋਈ ਰਹਾ ਦਾਨਾ ਦਾਤਾ ਸਿਰ ਬੰਤਨ ਰੂਪ ਅਪਾਰ ਸਖਾ ਸਾਈ ਅਤ ਵੱਡਾ ਉੱਚਾ ਵੱਡ ਅਪਾਰ ਬਾਲਕ ਬਿਰਧ ਨ ਜਾਣੀ ਬਾਲਕ ਬਿਰਧ ਨ ਜਾਣੀਏ ਨਿਸ ਤਿਸਤਰ ਪਾਰ ਇੱਕ ਮਨ ਇੱਕ ਧਿਆਈ ਹੈ ਮਨ ਕੇ ਮਨ ਕੀ ਲਾਏ ਪ੍ਰਾਂਤ ਗੁਣ ਦਾਨ ਅਵਤ ਸਦਾ ਪੂਰਨ ਜਾਕੇ ਦਾਤ ਸਦਾ ਸਦਾ ਰਾਤੀ ਹੈ ਦਿਨ ਵਿਸਰੇ ਨੀ ਰਾਤ ਜਿਨ ਕੋ ਫੁਲ ਲਿਖਿਆ ਤਿਨਕਾ ਸਖਾ ਗੋਪਿੰਦ ਤਨ ਤਨ ਤਨ ਮਨ ਧਨ ਅਰਪੀ ਸਭੋ ਸਰੀ ਜਿੰਦ ਦੇਖੇ ਸੁਣੇ ਹਦੂਰ ਸਾਧ ਖੜਖੜ ਪ੍ਰਬੰਧ ਕਿਰਤ

ਮਹਲਾ ਪੰਜਵਾ ਸਰਨ ਭਏ ਪ੍ਰਿਆ ਆਪਣੇ ਗੁਰੂ ਆ ਕਿਰਪਾਲ ਸਤਿਗੁਰ ਕੇ ਪੁੱਦੇ ਸੇ ਐ ਬਿਨਸੇ ਸਰਬ ਜੰਜਾਲ ਅੰਦਰ ਲਕਾ ਰਾਮ ਨਾਮ ਅੰਮ੍ਰਿਤ ਨਦ ਨਿਹਾਲ ਮਨ ਮੇਰੇ ਸਤਿਗੁਰ ਸੇ ਸੁਆ ਕਰ ਦਇਆ ਪ੍ਰਿਆ ਆਪਣੀ ਇੱਕ ਨਿਮਖ ਨਾਮ ਮਨੋ ਵਿਸਾਰ ਹਾਵ ਗੁਣ ਗੋਬਿੰਦ ਕਾਪੀਏ ਆਪਣ ਮਿਲ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਾ ਡਿੱਠੇ ਵਿਸਤਾਰ ਸਜੇ ਸਫਤੀ ਸਿਵਜੇ ਸਿਫਤੀ ਰਤਿਆ ਭਜੋ ਤੇ ਪਾਰ ਤੀਰਥ ਵਤ ਲਕਸਨ ਮਾ ਪਾਈਏ ਸਾਧੂ ਤੂਰ ਲੋਕ ਕਮਾਵੇ ਤਿਸਤੇ ਜਾਂ ਵੇਖੇ ਤਾਂ ਦੂਰ ਥਾਂ ਥਾਂ ਤਰਵ ਰਿਹਾ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਖੁਦ ਧਾਰੀਆਂ ਨ ਸੱਚ ਸਿਰ ਜਿਉਂ ਨ ਜਹਾਨ ਨਾ

ਅਨੁਜਨ ਦਸਤਾ ਹੋ ਸਤਿਗੁਰਾਨ ਮੇਰਾ ਕਦਨ ਵਿਸਰੇ ਜੋ ਮੇਰਾ ਕਰਤਾ ਦਾਸਾਂ ਕਾ ਬੰਧ ਕੱਟਿਆ ਸਾਚੇ ਸੱਜਣ ਹਾਰ ਭੂਲਾ ਮਾਰਗ ਪਾਇਨ ਗੁਣ ਅਵਗੁਣ ਵਿਚਾਰ ਨਾਨਕ ਤਿਸਰਣਾ ਤੀਜੇ ਸਰ ਕਟਾਰਦਾ ਸਿਰਾ ਕਮਲਾ ਪਨਮਾ।

0: ਜਨਮਾ ਸੰਤ ਜਨਮ ਮਿਲ ਭਾਈ ਛੁੱਟ ਸੱਚਾ ਨਾਮ ਸਮਾ ਤੁਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੁਰ ਤੇ ਭਾਈ ਆਪਣੀ ਨਿਤ ਨਿਹਾਲ ਕਰਮ ਪ੍ਰਾਪਤ ਤਿਸ ਹੋ ਪੈ ਜਿਸ ਨੂੰ ਹੋਏ ਦਿਆਲ ਰਹਾਉ ਜਿਸ ਨੂੰ ਹੋਏ ਦਿਆਲ ਮੇਰੇ ਮਨ ਚ ਗੁਰਜੇਵ ਅਵਨਾ ਕੋਏ ਦੂਜੇ ਥਾਉ ਕੋ ਨਾ ਸੋਜੈ ਕੁਰ ਮੇਲੇ ਪ੍ਰਸ ਹੋਏ ਰਹਾਉ ਸਗਲ ਪਦਾਰਥ ਤਿਸ ਮਿਲਾਏ ਜਿਨ ਗੁਰ ਡਿਠਾ ਜਾਏ ਗੁਰਚਾਲਣੀ ਜਿਨ ਮਨ ਰਤਾ ਲਕਾ ਸੇਠ ਭਾਗੀ ਮਾਏ ਗੁਰਤਾਤਾ ਸਮਰੱਥ ਗੁਰ ਗੁਰਸਭ ਮੇਰਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਰਵਦਾ ਦੇ ਟਰਾਏ ਕਿਤ ਮੁਖ ਗੁਰ ਸਲਾਈ ਕਰਨ ਕਾਣ ਸਮਰੱਥ ਸੇ ਮਾਥੇ ਨੇਚਰ ਪਏ ਜਿਨ ਗੁਰ ਧਾਰਿਆ ਗੁਰ ਹੱਥ ਗੁਰ ਅੰਮ੍ਰਿਤ ਨਾ ਪਿਆ ਲਿਆ ਜਨ ਮਰਨ ਕਾ ਪੰਥ ਗੁਰ ਪਰਮੇਸ਼ਰ ਸੇ ਪਿਆ ਭੈ ਪੰਜਨ ਦੁਖ ਲੱਥ ਸਤਿਗੁਰ ਗੈ ਕਬੀਰ ਗੈ ਸੁਖ ਸਾਗਰ ਅਗਖੰਡ ਜਿਨ ਖੁਰ ਸੇਵਿਆ ਆਪਣਾ ਜਮਦੂਤਨ ਲਾਗੇ ਡੰਡ ਗੁਰਨਾਥ ਤੁਰਨ ਰੱਖੇ ਖੁਜਟਾ ਬ੍ਰਹਮੰਡ ਨਮ ਧਨ ਸਖਦਿਆ ਸੁਖ ਨਾਨਕ ਮਨ ਮੇ ਮੰਡ ਸਿਰਾ ਮਹਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਪ੍ਰਸਾਦ ਭਾਈ ਮੀਤ ਸਰਦ ਕੀਏ ਬਿਖਰ ਚਸਾਦ ਜਾਂਦੇ ਬਿਨ ਨ ਹੋਪੇ ਬਿਨ ਨਾਵ ਬਿਸਮਾਰ ਮੇਰੇ ਮਾਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਬਨਸਾ ਮਨ ਕੀ ਮਤ ਤਿਆਗ ਰਹਾ ਜਿਉਂ ਕੂਕਰ ਹਰਕਾਇਆ ਧਾਵੇ ਦਸਤਾਏ ਲੋਭੀ ਜੰਤ ਨ ਜਾਣੀ ਭਾਖਾ ਪਾਖ ਸਭ ਖਾਏ ਰਹਾਉ ਜੋ ਕੂਕਰ ਹਰਕਾਇਆ ਧਾਵੇ ਦਸਤਾਏ ਲੋਭੀ ਜੰਤ ਨ ਜਾਣੀ ਭਾਖ ਪਾਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੂਨੀ ਪਾਏ ਮਾਇਆ ਜਲ ਫਸਾਰਿਆ ਪੀਤਰ ਜੋ ਪਣਾਏ ਤਿਸਨਾ ਪੰਖੀ ਫਾਸਿਆ ਨਿਕਸਨ ਪਾਏ ਮਾਇਆ ਜਿਨ ਕੀਤਾ ਤਿਸਨਾ ਜਾਣੀ ਫਿਰ ਫਿਰ ਵਜਾਏ
1: ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸੈ ਪ੍ਰਭਾਤ ਕਿਆ ਤੂੰ ਦਿੱਤਾ ਗ੍ਰਿਤ ਸੰਸਾ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ ਸਰਪਰ ਉੱਠੀ ਚਾਲਣਾ ਸਰਪਰ ਉੱਠੀ ਚੱਲਣਾ ਛੱਡ ਦਾਸੀ ਲੱਖ ਕਰੋੜ ਲੱਖ ਚੁਰਾਸੀ ਭ੍ਰਮਤਿਆਂ ਦਲਵ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹਲਾ ਪੰਜਵਾਂ ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਦਨ ਖਾਕੂਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਚਾਓ ਧਨ ਸਤੀਰਾ ਥਾਨ ਰਹਾਓ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈੜੈ ਸੋ ਸੇਵ ਤੂੰ ਸਾਹੁਰੜੇ ਸੁਖ ਵਸ ਗੁਰਮਿਲ ਝਾਜੇ ਚਾਰ ਸਿੱਖ ਤੁਰ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨਸ਼ਹਿ ਨਾਲ ਪਿਆਰ ਸ੍ਰੀ ਰਾਗ ਮਹਲਾ ਪੰਜਵਾਂ ਘਰ ਛੇਵਾਂ ਕਰਨ ਕਰ ਨੇਕ ਉਹੀ ਜਿਨ ਕੀ ਆਇਆ ਕਾਰ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣ ਪਾਸਾ ਸ਼ਬਦ ਲਿਓ ਲਾਏ ਰਹਾਉ ਦੁੱਖ ਕਲੇਸ਼ ਨਾ ਭੋ ਵਿਆ ਪੈ ਗੁਰਮੰਤ ਹਿਰਦੈ ਹੋਏ ਕੁੱਟ ਜਤਨ ਕਰ ਰਹੇ ਗੁਰਬਿਨ ਤਰਿਓ ਨਾ ਕੋਈ ਦੇਖ ਦਰਸ਼ਨ ਮਨ ਸਦਾ ਹਰੇ ਪਾਪ ਸਗਲੇ ਜਾਹੇ ਹਉ ਤਿਨ ਕਹਿ ਬਲਿਹਾਰ ਨੇ ਜੀ ਗੁਰ ਕੀ ਭੈਰੀ ਪਾਏ ਸਾਧ ਸੰਗਤ ਬਨ ਵਸੈ ਸੱਚ ਹਰਿ ਕਾ ਨਾਉ ਸਿਵੜ ਭਾਗੀ ਨਾਨਕਾ ਜਿਨ੍ਹਾਂ ਮਨ ਭਾਉ ਸ੍ਰੀ ਰਾਗ ਮਹਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜੰਤੂ ਸਾਹ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੈ ਦੀਆ ਹਿਰਦੇ ਕਾਇ ਆਧਾਰ ਰਹਾਉ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਚਰਨੀ ਲਾਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਾ ਕੁਮਾਵੈ ਹੀ ਕਰਨੀ ਸਾਰ ਆਪ ਛੋੜ ਸਭ ਹੋਏ ਰਿਣਾ ਜਿਸਤੀ ਪ੍ਰਗੰਕਾਰ ਜੋਦੀ ਸਹਿ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੁ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹਲਾ ਪੰਜਵਾਂ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੂਹ ਤੇ ਰਹਿਤ ਭਗਤ ਹੈ ਕੋਈ ਉਰਲਾ ਜਾਣਾ ठाकुर सर्वे समान क्या कहो सुनो स्वामी तुम और परोक्ष जाना रहो मान अभिमान मन देसो सेवक नाही तत्सम दर्शी संतो कोई कोट मनाही कहन कहा मन कीर्त करला कथन कहन ते मुक्ता गुरमुख कोई बिरला कतब करके नदर न आया संतन की नानक दान पाया श्री राग महला पंजवा कर सतमा तीरे परोसे प्यारे मैं लाड लडाया तेरे भरोसे प्यारे मैं लाड लडाया भूलें चूकें बारिक तू हर पिता माया सुहेला कहन कहावन तेरा बेखम भावन रहाऊ हाँ मान तान करूं तेरा हाँ समय आपा हाँ मान तान करूं तेरा हाँ जानो आपा सभी मद सब हैं ते बाहर बेमोहताज बापा पिता हाँ जानो नाही तेरी कवन जुगता बंधन मुक्त संतो मेरी रख ममता भय कृपाल ठाकुर रहियो वामन जाना गुरमेल नानक पार ब्रह्म पछाणा श्री राग महला पंजवा कर पहिला संत दिना मिल पाईया कटेड़ा जमकाल सच्चा साहेब मन बुठा हुआ कसम दयाल पूरा सतगुर भेटिया बिनसिया सब जंजाल मेरे सतगुरा हाँ तद बिटो कुरबान तेरे दर्शन को बलिहार ने तो दिता अमृत नाम रहाओ जिन तुम से व्यापाव कर से ही पुरुष जान तिना पिछे छुट्टी है जिनेंद्र नाम निदान गुर जीवट दाता को नहीं जिन दिता आत्मदान आए से परवान है जिन गुर मिलिया सुबह सच्चे से तीरते दरगाह बैसन जाए करते हथ बड़िया पूर्व लिखिया पाए सच करता सच करण हार सच साहिब सच एक सचो सच बखाणी है सचो बुद्ध विवेक सरम निरंतर रव रहा जप नानक जपया नानक एक श्री राग महला पंजवा गुरु परमेश्वर पूजी है मंत्र लाए प्यार सतगुरु दाता जी का सबसे दे आधार सतगुरु बचन कमावणे सच्चा है विचार बिन साधु संगत रते हैं माया मोह सबसार मेरे साजन हर हर नाम संभाल सारी संगत मन बसै पूर्ण होवै घण रहाओ गुरसमर त्यापार गुर बटभागी दर्शन होए गुर अगोचर निर्मला गुर जीवड़ी अवर न कोई गुर करता गुर करनहार गुरमुख सची सोए गुर ते बाहर किश नहीं गुर कीता लोड़े सो होए गुर तीयत गुर पार जात गुर मनसा पूर्ण हार गुरदाता हर नाम दे उदरै सब संसार गुर समरथ गुरु निरंकार गुरु चाग में पार गुर की मैं माया गह क्या कथे कथन हार जितड़े फल मन बांछिया तथड़े सतगुर पास पूर्व लिख पावन सच नाम दे रास सतगुर शरणी आया बवण नहीं विनाश ना कदे ना बिसरो जीव पंत्रा सास श्री आग महला पंजमा संत जना सुन भाई हो छूटन सच नाए गुर के चरण सरे वने तीर्थ हर का नाओ आगे दरगह मनिया मिलन था मैं थाउ भाई रे साची सेव जिचर सास भाई रे साची सतगुर सेव सतगुर तुठे पाई है पूर्ण लख भी वराओ सतगुर बिटो वारिया जिन दिता सच नाओ सतगुर बिटो वारिया जिन दिता सच नाओ दिन सच सलाहना सच की गुण गाओ सच खाना सच पहनना सचे सचा नाओ सास गिरासना विसर सबल मूर्त गुरु पाप गुरजेवड़े और नंद सई अठ बहर तिह जाप नदर करे ता पाई है सच नाम गुणतास गुर परमेश्वर एक है सब में रह समाए जिनको पूर्व लिखिया से नाम त्याय नानक गुरु शरणागति मरण वह जाय को हंकार सत गुर प्रसार श्री राग महला पहला घर पहला अष्टपदियां आख्या मन भावना ज्यों ज्यों जपै वाए जिसनु वाए सुनाई है सो केवड़ कित थाए आखण वाले जेतड़े सब आख रहे लिवलाए बाबा अल्लाह अगम अपार पाकी नाई पाक थाए सच्चा परबत गा रहाओ तेरा हुक्म न जापी केतड़ा लिख न जाना कोई जे सौ शायर मेलिया तिल न पुजा मैं रोए कीमत किने न पाइया सब सुन सुनिया कह सोए पीर पैगामर सालक साधक शोधे और शहीद पीर पैगामर सालक साधक शोधे और शहीद शेख मशाए काजी मुला दर दरवेश रशीद बरकतन को अगली पढ़ते रहन दरूद पुछ न साजे पुछ न ढाए पुछ न दे वैली ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੀ ਸਭਨਾ ਵਿਖੇ ਨਦਰ ਕਰ ਜੈ ਭਾਵੈ ਤਧੀ ਥਾਵਾਂ ਨਾਮ ਨ ਜਾਣੀਐ ਨਾਵਾਂ ਕੇਵੜ ਥਾਉ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕਈ ਕਿਸੋ ਪੁੱਛਣ ਜਾਉ ਵਰਨਾ ਵਰਨਾ ਭਾਵੈ ਜੇ ਕਿਸੈ ਵੱਡਾ ਕਰੀ ਵੱਡੇ ਹੱਥ ਵੜਿਆਈਆਂ ਜੈ ਭਾਵੈ ਤਧੀ ਹੁਕਮ ਸਵਾਰੈ ਆਪਣੇ ਚਸਾ ਨਾ ਢਿੱਲ ਕਰੀ ਸਭ ਕੋ ਆਖੈ ਬਹੁਤ ਬਹੁਤ ਲੈਣਾ ਕੇ ਵਿਚਾਰ ਤਿਵੜ ਦਾਤਾ ਕੀ ਹੈ ਦੀ ਕਹਿ ਰਿਹਾ ਸ਼ੁਮਾਰ ਨਾਨਕ ਧੂਟਣਾ ਵਈ ਤੇਰੇ ਚੁਗਾਂ ਚੁਗਾਂ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ ਗਣਤ ਗਣਾ ਵਣਿਆਈਆਂ ਸੂਹਾ ਵੀ ਸਵਕਾਰ ਪਾਖੰਡ ਪਨੇ ਮਨਾ ਪਾਈਐ ਖੋਟਾ ਪਾਜ ਕਵਾਰ ਹਰ ਜਿਵੇਂ ਪ੍ਰਰਾਵੈ ਨਾਰ ਤੁਰਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਓ ਗੁਰਸ਼ਬਦ ਦੀ ਸ਼ਿੰਗਾਰੀਆ ਤਨ ਮਨ ਪਿਰਕੈ ਪਾਸ ਦੋਇ ਕਰ ਜੋੜ ਖੜੀ ਤਕੈ ਸੱਚ ਕਹੇ ਅਰਦਾਸ ਲਾਲਤੀ ਸਚ ਭੈ ਵਸੀ ਭਾਇ ਰਤੀ ਰੰਗਰਾਸ ਪ੍ਰੇਕੀ ਚੇਰੀ ਕਾਂਢੀਐ ਲਾਲੀ ਮਨ ਨਾਉ ਸੱਚ ਪ੍ਰੀਤ ਨ ਤੁੱਟੇ ਸੱਚੇ ਮੇਰ ਮਲਾਉ ਸ਼ਬਦ ਰਤੀ ਮਨ ਬੇਦਿਆ ਹੋ ਸਦ ਬਲਿਹਾਰੈ ਜਾਉ ਸਾ ਧਨ ਰੰਡ ਨ ਬੈਸੇ ਜੇ ਸਤਿਗੁਰ ਮਾਏ ਸਮਾਏ ਫਿਰੀ ਸਾਲੂ ਨਤ ਨੋ ਸੱਚੋ ਮਰੇ ਨਾ ਜਾਏ ਨਿੱਤਰ ਵੈ ਸੁਹਾਗਣੀ ਸੱਚੀ ਨਦਰ ਰਜਾਏ ਸਾਜ ਧੜੀ ਤਨ ਗਾਂਢੀਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸ਼ੋਭਾ ਸੁਰ ਸੁਹਾਵਣੀ ਸੱਚੈ ਪ੍ਰੇਮ ਅਪਾਰ ਪਿਰ ਬਿਨ ਪੁਰਖ ਨ ਜਾਣੀ ਸੱਚੈ ਗੁਰ ਕਹਿਤ ਪਿਆਰ ਨੇ ਸੰਧਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋਂ ਤਨ ਜਾਲੀਐ ਮਨ ਤਨ ਜਲ ਬਲ ਜਾਏ ਜਾਂ ਤਨ ਗੰਧ ਨ ਰਾਵੀਏ ਤਾਂ ਬਿਰਥਾ ਜੋ ਬਨ ਜਾਏ ਸੇਜਾ ਕੰਧ ਮਹਿਲੜੀ ਸੂਤੀ ਬੂਝ ਨਾ ਪਾਏ ਹਾਂ ਸੂਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸੁਖਾਏ ਸ੍ਰੀ ਰਾਗ ਮਹਿਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਭਾਰ ਸੱਚ ਮਾਨ ਮਹਿ ਤੂੰ ਆਪੇ ਦੇ ਮਨਹਾਰ ਹਰ ਜੀ ਤੂੰ ਕਰਤਾ ਕਰਤਾਰ ਜਾਂ ਭਾਵੇ ਤਿਉਂ ਰਾਗ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੇ ਸ਼ਬਦ ਸਲਾਹਣਾ ਕੜਕੜੀ ਠੇਡੀਠ ਆਪੇ ਸਾਗਰ ਬੋਹਿਤਾ ਆਪੇ ਫਰ ਅਪਾਰ ਸਾਚੀ ਵਟ ਸਜਾਣ ਤੂੰ ਸ਼ਬਦ ਲੰਘਾਵਣਹਾਰ ਡਰਿਆ ਡਰ ਜਾਣੀਐ ਵਾਹਿਗੁਰੂ ਗੋਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲੇਕ ਤੂੰ ਹੋਰ ਬੰਦੀ ਧੰਦੈ ਬਾਏ ਗੁਰਰਾ ਕਿਸੇ ਉਬਰੇ ਸਾਚੇ ਸੰਦ ਵਿਲਾਏ ਹਰ ਜੀਉ ਸ਼ਬਦ ਪਛਾਣੀਐ ਸਾਚਰਤੀ ਗੁਰਵਾਖ ਤਿਤ ਤਨ ਮੈੜ ਨ ਲੱਗਈ ਸੱਚ ਕਰਜੇ ਸੋ ਤਾਕ ਨਦ ਕਰੇ ਸਭ ਪਾਈਐ ਬਿਨ ਨਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹੋ ਮੈਂ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਧਾਰ ਜਗ ਮੈਂ ਲਹਾਏ ਕਨਾਮ ਪਾਈਐ ਕੋਈ ਵਿਚਾਰ ਸੱਚੋ ਫਕਰ ਲਾਤੀਐ ਲਭ ਸਦਾ ਸੱਚ ਰਾਸ ਸਾਚੀ ਦੁਰਗਾ ਬੈਸਈ ਭਗਤ ਸੱਚੀ ਅਰਦਾਸ ਪਤਸੰ ਦੇਖਣ ਨਿਬੜੈ ਰਾਮ ਨਾਮ ਪ੍ਰਗਾਸ਼ ਉੱਚਾ ਉੱਚੋਂ ਆਖੀਐ ਕਹੁ ਨ ਦੇਖਿਆ ਜਾਏ ਜਾਂ ਦੇਖਾਂ ਤਾਂ ਇੱਕ ਤੂੰ ਸਤਿਗੁਰ ਦੀ ਹੈ ਦਿਖਾਏ ਜੋ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਕਾਰ ਸਗਾਹ ਯਤ ਸਿਆਣੀ ਸੋਹਣੀ ਕਿਉਂਕਿ ਤੂੰ ਵੇਸਾਹ ਕੀਤੇ ਕਾਰਨ ਪਾਕੜੀ ਕਾਰਨ ਟਲੈ ਸਿਰਾਂ ਭਾਈ ਰੇ ਅਵਸਰ ਜਾਣੋ ਕਾਲ ਜੇ ਮੱਚੀ ਤੇ ਮਾਨਸਾ ਪਵੇ ਚਿੰਤਾ ਜਾਲ ਰਹਾਉ ਸਭ ਜਗ ਬਾਂਧੋ ਕਾਲ ਕੋ ਬਿਲਕੁਲ ਕਰ ਵਾਰ ਸਤਰ ਤੇ ਸੀ ਉਬਰੇ ਦੁਬਦਾ ਛੂਟ ਬੇਕਾਰ ਹਾਂ ਤਨ ਕਹਿ ਬਲਿਹਾਰ ਨੈ ਦਰ ਸਚੈ ਸੀਚਾ ਸੀਚਾ ਨੇ ਜੋ ਪੰਖੀਆਂ ਜਾਲੀ ਬਦ ਕਹਾਤ ਗੁਰ ਰਾਖੇ ਸੀ ਉਬਰੇ
2: ਹੋਰ ਫਾਤੇ ਚ ਹੇ ਸਾਥ ਬਿਨ ਨਾਮ ਹੈ ਸੁਣ ਚੁਣ ਛੁੱਟ ਗਏ ਕੋਈ ਨਾ ਬਿਨ ਸੰਗੀ ਸਾਥ ਸੱਚੋ ਸੱਚਾ ਜੇ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿੰਨ ਮੈਂ ਸੱਚ ਧਿਆਨ ਮਨਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੀਏ ਸੁਖ ਪਾਇਆ ਜਮਦੂਤ ਮੇ ਵਿਖਾਏ ਨਾਵੇਂ ਅੰਦਰ ਹੋਂ ਵਸਾਂ ਨਾ ਵਸੇ ਮੰਨਿਆਏ ਵਾਹਿਗੁਰੂ ਗਵਾਰੇ ਬਿਨ ਸ਼ਬਦੇ ਬੋਝ ਨਾ ਪਾਏ ਗੁਰਮਤੀ ਪ੍ਰਗਾਸੇ ਸੱਚ ਰਹਿ ਲਵਲਾਏ ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਣ ਤੂੰ ਸਜਾਣ ਤੂੰ ਆਪੇ ਮਿਲਣਹਾਰ ਗੁਰ ਸ਼ਬਦੀ ਸਲਾਹੀ ਅੰਤ ਨਾ ਪਾਰਾ ਵਾਰ ਤਿੱਥੇ ਕਾਲ ਨ ਅਪੜੇ ਜਿੱਥੇ ਗੁਰ ਕਾ ਸ਼ਬਦ ਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ ਹੁਕਮੇ ਕਾਲੇ ਵਸੈ ਹੁਕਮੀ ਸਾਸ ਸਮਾਹੇ ਨਾਨਕ ਜੋਤ ਸੁਪਾਵੈ ਸੋ ਧੀਏ ਨਾ ਜੰਤਾ ਵਸ ਕਿਛੁ ਨਾਹੀ। ਸ਼੍ਰੀ ਰਾਗ ਮਹਿਲਾ ਪਹਿਲਾ। ਮਨ ਜੂਠੇ ਤਨ ਜੂਠ ਹੈ, ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਐ ਸੱਚੇ ਤੇ ਸੱਚ ਹੋਏ, ਮੁੱਦੇ ਗੁਣਹੀਣੀ ਸੁੱਕੇ ਪਿਰਲੀਆਂ ਰਸਮਾਨ ਸੀ ਸਾ ਸ਼ਬਦ ਸੁਖਨੇ ਰਾਓ। ਫਿਰ ਪਰਦੇਸੀ ਦੇਥੀਏ ਤਨ ਵਾਢੀ ਚੋਰੇ, ਜਿਉਂ ਜਲ ਥੋੜੇ ਮਛਲੀ ਕਰਨ ਬੁਲਾਵ ਕਰੇ, ਫਿਰ ਪਾਵੇ ਸੁੱਖ ਪਾਈਐ ਜਿਉਂ ਆਪੇ ਨਦਰ ਕਰੇ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਇਆ ਰੱਤੀ ਰੰਗ ਨਿਹਾਲ। ਸ਼ਬਦ ਸਵਾਰੀ ਸੋਹਣੀ ਫਿਰ ਆਵੇ ਗੁਣ ਨਾਲ, ਕਾਮਣ ਕਾਮਣ ਆਵੀ ਖੋਟੀ ਅਵਗਣਿਆਰ। ਨਾ ਸੁਖ ਪਈਏ ਸੋਹਰੇ ਝੂਠ ਜਲੀ ਵੇਕਾਰ, ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ। ਪਿਰਕੀ ਨਾਰ ਸੁਹਾਵਣੀ ਮੋਤੀ ਸੋ ਕਿਤ ਸਾਧ, ਪਿਰਕੇ ਕਾਮਣ ਆਵੀ ਬੋਲੇ ਫਾਦਲ ਬਾਦ। ਦਰ ਘਰ ਟੋਈ ਨਾਲੈ ਛੂਟੀ ਦੂਜੀ ਸਾਧ, ਪੰਡਿਤ ਬੱਚੇ ਪੁੱਥੀਆਂ ਨਾ ਬੂਝੇ ਵਿਚਾਰ, ਅਨਕੁਮਤੀ ਦੇ ਚੱਲੇ ਮਾਇਆ ਕਾ ਵਪਾਰ। ਕਥਨੀ ਝੂਠੀ ਸਭ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕੀਤੇ ਪੰਡਕ ਜੋਤ ਕੀ ਵੇਦ ਕਰੇ ਵਿਚਾਰ। ਬਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨਾ ਛੁੱਟਸੀ ਕਹਿ ਸੁਣ ਆਖ ਬਖਾਣ। ਸਭ ਅਗਣਵੰਤੀ ਆਖੀਐ ਮੈਂ ਗੁਣਾ ਹੀ ਕੋਏ, ਹਰ ਵਰ ਨਾਲ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ। ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਸ਼੍ਰੀ ਰਾਗ ਮਹਿਲਾ ਪਹਿਲਾ। ਜਪ ਤਪ ਸੰਜਮ ਸਾਧੀਐ ਤੀਰਥ ਕੀ ਚੈਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਜਿਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਬਿਨਾਸ਼। ਮੁੱਦੇ ਗੁਣ ਦਾਸੀ ਸੁਖ ਹੋਏ, ਅਪਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ। ਰਹਾਉ ਬਿਨ ਰਾਸੀ ਵਪਾਰੀਆਂ ਤੱਕੇ ਕੁੰਡਾਂ ਚਾਰ, ਮੂਲ ਨਾ ਬੁੱਝੇ ਆਪਣਾ ਵਸਤਰੀ ਕਰਬਾਰ। ਬਿਨ ਬੱਖਰ ਦੁਖੇ ਅਗਲਾ ਕੂੜ ਮੁੱਠੀ ਕੁੜਿਆਰ, ਲਾਹਾ ਇਨ ਸਨੌਤਨਾ ਪਰਖੇ ਰਤਨ ਵਿਚਾਰ। ਬਸਤ ਲਹਿ ਕਰ ਆਪਣੇ ਚੱਲੇ ਕਾਰਜ ਸਾਰ, ਬਣਜਾਰਿਆਂ ਸੋ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ। ਸੰਤਾਂ ਸੰਗਤ ਪਾਈਆ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ। ਸੱਚੇ ਆਸਣ ਸੱਚ ਰਹਿ ਸੱਚੇ ਪ੍ਰੇਮ ਪਿਆਰ, ਜਿੰਨੀਆਂ ਪਛਾਣਿਆ ਕਰ ਮੈਂ ਮਹਿਲ ਸੁਧਾਏ, ਸੱਚੇ ਸੇਤੀ ਰਿਤਿਆ ਸੱਚੋ ਪੱਲੇ ਪਾਏ। ਤ੍ਰੈ ਬਣ ਸੋ ਪ੍ਰਭ ਜਾਣੀਐ ਸੱਚੋ ਸੱਚੇ ਨਾਏ, ਸਾ ਤਨ ਖਰੀ ਸੁਹਾ ਬਣੀ ਜੇਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ। ਸੱਚ ਸੁਹਾਗਣ ਸਾ ਪਲੀ ਪਿਰ ਮੋਹੀ ਗੁਣ ਸੰਗ, ਪੂਲੀ ਪੂਲੀ ਥਲ ਚੜਾਂ ਥਲ ਚੜ ਡੂੰਗਰ ਜਾਉ, ਮਨ ਬਨ ਮੈਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਉ। ਨਾਵੋਂ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਉ, ਪੁੱਛੋ ਜਾਏ ਪਧਾਣੂਆਂ ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ ਦਰਕਰ ਠਾਕ ਨਾ ਹੋਏ। ਨਾਨਕੇ ਕੋ ਰਵਰਿਆ ਦੂਜਾ ਆਵ ਨ ਕੋਏ, ਸ਼੍ਰੀ ਰਾਗ ਮਹਿਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ, ਨਿਰਮਲ ਸੱਚੋ ਮਨ ਵਸੇ ਸੋ ਜਾਣੇ ਆਬ ਪੀਰ, ਸਹਿਜੇ ਦੇ ਸੁਖ ਅਗਲੋ ਨਾ ਲਾਗੈ ਜਮ ਤੀਰ। ਭਾਈ ਰੇ ਮੈਲ ਨਾਏ ਨਿਰਮਲ ਜਲ ਨਾਏ, ਨਿਰਮਲ ਸੱਚ ਆਏ ਤੂੰ ਹੋਰ ਮੈਲ ਭਰੀ ਸਭ ਜਾਏ ਰਾ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਬ ਸਾਸ ਦੀਪ ਅਨੂਪ ਜੋ ਤ੍ਰੈਵਣ ਜੋਤ ਅਪਾਰ। ਹਾਟ ਪੱਟਣ ਗੜ ਗੋਠੜੀ ਸਸਵ ਦਾ ਵਪਾਰ, ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੇ ਜੇ ਮਨ ਰਾਖੇ ਠਾਏ, ਐਸਾ ਸਤਿਗੁਰ ਜੇ ਮਿਲੇ ਤਾਂ ਸਹੀ ਜੇ ਲੈ ਮਿਲਾਏ। ਕਸ ਕਸ ਵੱਟੀ ਲਾਈਐ ਪਰਖੇ ਹਿੱਤ ਚਿੱਤ ਲਾਏ, ਖੋਟੇ ਠੋ ਨਾ ਪਾਈਆਂ ਨੀ ਖਰੇ ਖਜ਼ਾਨੇ ਪਾਏ। ਆਸ ਅੰਦੇਸਾ ਦੂਰ ਕਰ ਇਹੋ ਮਲ ਜਾਏ ਸਮਾਏ, ਸੁੱਖ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ, ਸੁੱਖੇ ਕੋ ਦੁਖੇ ਅਗਲਾ ਮਨੁੱਖ ਬੂਝ ਨਾ ਹੋਏ। ਸੁੱਖ ਦੁੱਖ ਸਮ ਕਰ ਜਾਣੀਐ ਸ਼ਬਦ ਭੇਦ ਸੁਖੋਏ, ਵੇਦ ਪੁਕਾਰੇ ਬਾਚਿਆ ਬਾਣੀ ਬ੍ਰਹਮ ਵਿਆਸ। ਮੁੰਜਨ ਸੇਵਕ ਸਾਧਕਾਂ ਨਾਵਰਤੇ ਗੁਣਤਾਸ ਸਤਿ ਰਤੇ ਸੇ ਜਿਣ ਗਏ ਹੋ ਸਤ ਬਲਿਹਾਰੇ ਜਾਸ ਚੌਂ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਬਿਹੂਣਿਆ ਮੋਹ ਕਾਲਾ ਪਤ ਖੋਏ ਜਿੰਨੀ ਨਾਮ ਵਸਾਰਿਆ ਆਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆ ਪਛਾਣੇ ਘਰ ਵਸੇ ਹੋਮੇ ਤਿਸ਼ਨਾ ਜਾਏ ਨਾਨਕ ਨਿਰਮਲ ਉਜਲੈ ਜੋ ਰਾਤੇ ਹਰ ਨਾਏ ਸ਼੍ਰੀ ਰਾਗ ਮਹਿਲਾ ਪਹਿਲਾ ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਕਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਪਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਦਾਨ ਹੈ ਗੁਰ ਦੀਆ ਬਲ ਜਾਉ ਰਹਾ ਗੁਰਮਤ ਪਤ ਸ਼ਬਾਸ਼ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਕੜੀ ਨ ਜੀਵ ਬਿਨ ਨਾਮ ਮਰ ਜਾਉ ਮੈਂ ਅੰਦਲੇ ਨਾਮ ਨ ਵਿਸਰੈ ਟੇਕ ਟਿਕੀ ਕਰ ਜਾਉ ਗੁਰੂ ਜਿਨਾ ਕੈ ਅੰਦਲਾ ਚੇਲੇ ਨਾਹੀ ਠਾਉ ਬਿਨ ਸਤਿਗੁਰੂ ਨਾਮ ਨ ਪਾਈ ਹੈ ਬਿਨ ਨਾਮੇ ਕਿਆ ਸੁਆਓ ਆਏ ਗਿਆ ਪਛਤਾਵਣਾ ਜੇ ਸੁਨੇ ਕਰ ਕਾ ਖਾਉ ਬਿਨ ਨਾਮੇ ਦੁਖ ਦੇਹਰੀ ਜੋ ਕਲਰ ਕੀ ਪੀਤ ਤਬ ਲਗ ਮਹਿਲ ਨਾ ਪਾਈ ਹੈ ਜਬ ਲਗ ਸਾਜ ਨਚੀਤ ਸ਼ਬਦ ਰੱਪੇ ਕਰ ਪਾਈ ਹੈ ਨਿਰਵਾਣੀ ਪਦ ਨੀਤ ਹਾਂ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੇ ਹਾਂ ਮੈਂ ਦੁੱਖ ਚਲ ਜਾਉ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੀ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਾਇਣ ਸਦ ਸਦਾ ਹਰ ਰਾਖੇ ਉਰਤਾਰ ਸੋ ਕਿਉਂ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮੇਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਐ ਹਰ ਨਾਮੈ ਲਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੈ ਬਾਰੋ ਬਾਰ ਸਭ ਸਲਾਹੇ ਆਪ ਕੋ ਬੜੋ ਵਡੇਰੀ ਹੋਏ ਗੁਰਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਮੈ ਕਰੇ ਨਾ ਕੋਈ ਸ਼੍ਰੀ ਰਾਗ ਮਹਿਲਾ ਪਹਿਲਾ ਬਿਨ ਪਿਰ ਧਨ ਸ਼ਿੰਗਾਰੀਏ ਜੋਵਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਬਰਸੈ ਸ਼ਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਨ ਸਿਆਣੀਐ ਗੁਰਮੇਲੀ ਗੁਣਚਾਰ ਸੱਚ ਮਿਲੋ ਗੁਰ ਬਲ ਕਾਮਣੀ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਕਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਕਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਪਿਰ ਰਾਵੈ ਨਾਰ ਏਕ ਧਾਗੈ ਰਲ ਮਿਲੈ ਗੱਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਆਏ ਬਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨੂੰ ਵਿਸਰੈ ਮੇਲੇ ਗੁਰ ਕਰਤਾਰ ਸ਼੍ਰੀ ਰਾਗ ਮਹਿਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਆਪਣੇ ਮੇਟਣ ਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੇ ਬੇਦ ਬਿਆਸੈ ਕੋਈ ਰਾ ਗਿਆਨ ਧਿਆਨ ਤੁਨ ਜਾਣੀਐ ਅਕਤ ਕਹਾਵੈ ਸੋਏ ਸਫਲੋ ਬਿਰਖ ਹਰਿਆਵਲਾ ਸ਼ਾਬ ਕਨੇਰੀ ਹੋਏ ਲਾਲ ਜਵੇਰ ਮਾਣ ਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈ ਐ ਨਿਰਮਲ ਨਾਮ ਪਿਆਰ, ਸੱਚ ਵਖਰ ਸਾਂਚੀ ਪੂਰੇ ਕਰਮ ਅਪਾਰ।

0: ਆਖਣ ਆਖੇ ਕੀਤੜੇ ਗੁਰਵਿਨ ਬੂਝ ਨਾ ਹੋਏ, ਨਾ ਵਡਾਈ ਜੇ ਮਿਲੈ ਸੱਚ ਰੱਪੈ ਪਤ ਹੋਏ। ਜੋ ਤਿਲ ਭਾਵੇ ਸੇ ਭਲੇ, ਖੋਟਾ ਖਰਾ ਨਾ ਕੋਏ, ਗੁਰ ਸ਼ਰਨਾਈ ਛੁੱਟੀਐ ਮਨ ਮੈਂ ਖੋਟੀ ਰਾਸ, ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ, ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਬਜਾਏ, ਕਰਨੈ ਹੱਥ ਨਾ ਲੱਭੀ ਸੱਚ ਟਿਕੇ ਪਤ ਪਾਏ। ਗੁਰਮਤ ਤੂੰ ਸਲਾਹਿਣਾ ਹੋਰ ਕੀਮਤ ਕਹਿਣ ਨਾ ਜਾਏ, ਜਿੱਤ ਤਨ ਨਾਮ ਨਾ ਪਾਵੀ ਤਿੰਨ ਤਨ ਹੋ ਮੈਂ ਬਾਦ, ਗੁਰਬਨ ਗਿਆਨ ਪਾਈਐ ਵਿਖਿਆ ਦੂਜਾ ਸਾਧ, ਬਿਨ ਗੁਣ ਕਾਮ ਆਵੀ ਮਾਇਆ ਵੀ ਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ, ਆਸਾ ਬੰਦ ਚਲਾਈਐ ਮੋਏ ਮੋਏ ਮੋਏ ਚੋਟਾਂ ਖਾਏ, ਅਵਗੁਣ ਬੰਦਾ ਮਾਰੀਐ ਛੁੱਟੈ ਗੁਰਮਤ ਨਾਏ, ਸਰਬੇ ਥਾਈ ਇੱਕ ਤੂੰ ਜੋ ਪਾਵੇ ਤਿਵੇਂ ਜੋ ਪਾਵੇ ਤਿਉ ਰਾਖ, ਗੁਰਮਤ ਸੱਚਾ ਮਨ ਵਸੇ ਨਾ ਪਲੋ ਪਤ ਸਾਖ, ਹਮੇ ਰੋਗ ਗਵਾਈਐ ਸ਼ਬਦ ਸੱਚੇ ਸੱਚ ਭਾਖ, ਆਕਾਸ਼ੀ ਪਤਾਲ ਤੂੰ ਤ੍ਰਿਗੁਣ ਰਿਆ ਸਮਾਏ, ਆਪੀ ਭਗਤੀ ਪਾਉ ਤੂੰ ਆਪੇ ਮਿਲੇ ਮਿਲਾਏ, ਨਾਨਕ ਨਾਮ ਨ ਵਿਸਰੈ ਜੋ ਪਾਵੇ ਤਿਵੇ ਚਲਾਏ, ਨਾਨਕ ਨਾਮ ਨ ਵਿਸਰੈ ਜੋ ਪਾਵੇ ਤਸੇਰ ਜਾਏ, ਸ਼੍ਰੀ ਰਾਗ ਮਹਿਲਾ ਪਹਿਲਾ। ਰਾਮ ਨਾਮ ਮਨ ਵੇਦਿਆ ਅਵਰਖ ਕਰੀ ਵਿਚਾਰ, ਸ਼ਬਦ ਸੁਰਤ ਸੁਖ ਉਪਜੈ ਪ੍ਰਭਰਾਤੋਂ ਸੰਸਾਰ, ਜਿਉ ਪਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾ ਸ਼ਿੰਗਾਰਿਆ ਤੇਸੇ ਤੇਲ ਬੁਲਾਏ, ਰਾਮ ਤਨ ਵੈ ਸੰਤਰ ਹੋਮੀਐ ਇੱਕ ਰੱਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਰੀ ਅੰਦ ਨਗਨ ਜਲਾਏ, ਹਰ ਨਾਮੇ ਤੁਲ ਨਾ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ, ਔਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ, ਤਨ ਹੈ ਮੈਂ ਚਲ ਗਾਲੀਐ ਪੀ ਮਨ ਤੇ ਰੋਗ ਨਾ ਜਾਏ, ਹਰ ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਬਜਾਏ, ਕੰਚਨ ਕੇ ਕੋਟ ਦਾ ਦੋਤ ਕਾਂਚਨ ਕੇ ਕੋਟ ਦਤ ਕਰੀ ਬਹੁ ਹੈ ਵਰਗੈ ਵਰਦਾਨ, ਪੂਮਦਾਨ ਗੁਆ ਕਣੀ ਪੀ ਅੰਤਰ ਗਰਭ ਗਮਾਨ, ਰਾਮ ਨਾਮ ਮਨ ਵੇਦਿਆ ਗੁਰਦੀਆ ਸਚ ਦਾਨ, ਮਨ ਹਟ ਬੁੱਧੇ ਕੀਤੀਆਂ ਕੀਤੇ ਵੇਦ ਵਿਚਾਰ, ਕੀਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ, ਸੱਚੋ ਰੇ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਏ, ਇੱਕ ਨੇ ਭਾਂਡੇ ਸਾਜੈ ਇੱਕ ਚਾਨਣ ਤੇ ਲੋਏ, ਕਰਮ ਲੈ ਸਚ ਪਾਈਐ ਤੁਰ ਬਖਸ਼ ਨ ਮਿਟੈ ਕੋਏ, ਸਾਧ ਮਿਲੈ ਸਾਧੂ ਜਨੈ ਸੰਤੋਖ ਬਸੇ ਗੁਰ ਪਾਏ, ਕਤ ਕਥਾ ਵਿਚਾਰੀਏ ਜੇ ਸਤਿਗੁਰ ਮਾਏ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗਾਹ ਪੈਂਦਾ ਜਾਏ, ਕੱਟ ਕੱਟ ਵਾਜੇ ਕੰਗਰੀ ਅੰਦਨ ਸ਼ਬਦ ਸੁਭਾਏ, ਬਿਰਲੇ ਕੋ ਸੋਜੀ ਪੇ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੁੱਟੇ ਸ਼ਬਦ ਕਮਾਏ, ਸ਼੍ਰੀ ਰਾਗ ਮਹਿਲਾ ਪਹਿਲਾ। ਚਿੱਤੇ ਦਿਸੇ ਤੌਲ ਲਹਿਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ, ਅੰਦਰ ਖਾਲੀ ਪ੍ਰੇਮ ਮਿੰਟਾ ਟੇਰੀ ਤਨਸ਼ਾਰ, ਭਾਈ ਰੇ ਤਨ ਤਨ ਸਾਥ ਨਾ ਹੋਏ, ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹੋ, ਰਾਮ ਨਾਮ ਤਨ ਨਿਰਮਲੋ ਜੋ ਦੇਵੇ ਦੇਵਣ ਹਾਰ, ਆਗੈ ਪੂਛ ਨਾ ਹੋਵੀ ਜਿਸ ਬੇਲੀ ਗੁਰਤ ਗੁਰਤਾਰ, ਆਗੈ ਪੂਛ ਨਾ ਹੋਵੀ ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੁੱਟੀਏ ਆਪੇ ਬਖਸ਼ਣ ਹਾਰ, ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ, ਨਾਰੀ ਦੇਖ ਵਿਗਸੀਐ ਨਾਲੇ ਹਰ ਸੋ ਸੋਗ, ਗੁਰਮੁਖ ਸ਼ਬਦ ਰੰਗਾਵਲੇ ਐਨ ਸਾਰਸ ਭੋਗ, ਚਿੱਤ ਚੱਲੇ ਵਿੱਤ ਜਾਣਵੋ ਸਾਕਤ ਡੋਲ ਡੁਲਾਏ, ਬਾਰ ਟੁੰਡ ਵਿਗਚਿਐ ਕਰਮੈ ਬਸਤ ਸਥਾਏ, ਮਨਮੁਖ ਹੋਮੈ ਕਰਮ ਸੀ ਗੁਰਮੁਖ ਪੱਲੇ ਪਾਏ, ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ, ਰਕਤ ਬਿੰਦ ਕਾਏ ਤਨੋਂ ਅਗਨੀ ਪਾਸ ਫਿਰਾਣ, ਪਵਣੇ ਕੇ ਬਸ ਦੇਰੀ ਮਸਤਕ ਸੱਚ ਨਿਸ਼ਾਨ, ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੇ ਕੋਏ, ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆਸ ਹੋਏ, ਨਾਮ ਵੀ ਹੋਣੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਏ, ਜੋ ਸੁਪਨੇ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ, ਇਉਂ ਸਰਪਨ ਕਹਿ ਬਸ ਜਿਹੜਾ ਅੰਤਰ ਹੋਮੈ ਦੋਏ, ਗੁਰਮਤ ਹੋਏ ਵਿਚਾਰੀਆ ਸੁਪਨਾ ਇਹ ਜਗ ਲੋਏ, ਅਗਨ ਮਰੇ ਜਲ ਪਾਈਐ ਜਿਉਂ ਬਾਰਗ ਦੁੱਧੇ ਮਾਏ, ਬਿਨ ਜਲ ਕਮਲ ਸੋ ਨਾ ਥੀਐ, ਬਿਨ ਜਲ ਮੀਨ ਮਰਾਏ। ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾਂ ਹਰ ਗੁਣ ਗਾਏ। ਸ਼੍ਰੀ ਰਾਗ ਮਹਿਲਾ ਪਹਿਲਾ। ਡੂੰਗਰ ਦੇਖ ਡਰਾਵਣੋ, ਪੀੜੇ ਡਰਿਆਸ, ਉੱਚੋਂ ਪਰਬਤ ਗਾਖੜੋ, ਨਾ ਪੌੜੀ ਤਿਤ ਦਾਸ। ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ, ਭਾਈ ਰੇ ਪਵਜਲ ਬਿਖਮ ਡਰਾਉ। ਪੂਰਾ ਸਤਿਗੁਰ ਰਸ ਮਿਲੈ, ਗੁਰਤਾਰੇ ਹਰ ਨਾਉ ਰਹਾਉ। ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ। ਵੀ ਸੱਚਾ ਸਾਲਾਣਾ ਸੱਚੇ ਥਾਨ ਪਿਆਰ, ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ। ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ, ਕਿਸੇ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ। ਸੋਹਣਾ ਰੂਪਾ ਸੰਚੀਐ ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਮੈ ਸਿਰਕਾਲ। ਪਿੰਡ ਪੜੇ ਜਿਉਂ ਖੇਲ ਸੀ ਬਦ ਫੈਲੀ ਕਿਆ ਹਾਲ, ਪੁੱਤਾਂ ਦੇਖ ਵਿਕਸੀਐ ਨਾਰੀ ਸੇਜ ਪਤਾਰ। ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ, ਖੇਹੂ ਖੇਰ ਲਾਈਐ ਛੋੜ ਚਲੇ ਕਰਬਾਰ। ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈਐ ਜਲ ਬੱਲੀਐ ਅਭਿਮਾਨ। ਮਨਮੁਖ ਨਾਮ ਵਿਸਾਰਿਆ ਜੋ ਡੱਬ ਦੱਦਾ ਕਾਨ, ਹਮੇ ਕਰ ਕਰ ਜਾਈ ਸੀ ਜੋ ਆਇਆ ਜਗ ਮਾਏ। ਸਭ ਜਗ ਕਾਜਲ ਕੋਠੜੀ ਤਨ ਮੈਂ ਦੇ ਸੁਆ, ਗੁਰੂ ਆਖੇ ਸੇ ਨਿਰਮਲੈ ਸ਼ਬਦ ਮਾਰੀ ਪਾ, ਸ਼ਬਦ ਨਿਵਾਰੀ ਪਾ। ਨਾਨਕ ਤਰੀਏ ਸਾਚ ਸੱਚ ਨਾਮ ਸਿਰ ਸ਼ਾਹਾਂ ਪਾਤਸ਼ਾਹ। ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਬੇਸਾ, ਮਨਮੁਖ ਪੌਜਲ ਪਚਮੇ ਗੁਰਮੁਖ ਤਰੇ ਅਥਾ। ਸ਼੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ। ਮੁਕਾਮ ਕਰ ਬੈਸਣਾ ਨਿਤ ਚਲਣੇ ਕੀ ਤੋਖ, ਮੁਕਾਮ ਕਾ ਪਰ ਜਾਣੀਏ ਜਾ ਰਹੇ ਨੇ ਚਲ ਲੋਕ। ਦੁਨੀਆ ਕੈਸ ਮੁਕਾਮੇ ਕਰ ਸਿਦ ਕਰਨੀ ਖਰਚ ਬੰਦ, ਲਾਗ ਰਹੋ ਨਾਮੇ ਰਹੋ। ਜੋਗੀ ਤਾਂ ਆਸਣ ਕਹਿ ਕਰ ਬਹਿ ਮੁੱਲਾਂ ਬਹਿ ਮੁਕਾਮ, ਪੰਡਿਤ ਬਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ। ਸੁਰ ਨਾ ਸੁਰ ਸਿੱਧ ਗਣ ਗੰਧਰਵ ਬਨ ਸ਼ੇਖ ਪੀਰ ਸਤਲਾਰ, ਦਰ ਕੂਚ ਕੂਚਾਂ ਕਰ ਗਏ ਅਵਰੇ ਪੀ ਚੱਲਣ ਹਾਰ। ਸੁਲਤਾਨ ਖਾਨ ਮਲੂਕ ਉਮਰੇ ਗਏ ਘਰ ਘਰ ਕੂਚ, ਕੜੀ ਮੋਥ ਕੇ ਚੱਲਣਾ ਦਿਲ ਸਮਝ ਤੂੰ ਪੀ ਪਹੁੰਚ। ਸ਼ਬਦਾ ਮਾਹੇ ਬਖਾਣੀਆਂ ਬਿਰਲਾ ਤਾਂ ਬੁੱਝੇ ਕੋਏ, ਨਾਨਕ ਬਖਾਣੇ ਬੇਨਤੀ ਜਲ ਥਲ ਮਈਲ ਸੋਏ। ਅਲਾ ਅਲੱਖ ਗਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਦਿਨ ਰਾਵ ਚੱਲੈ ਨਿਸ ਸੱਚ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਮਹਿਲੇ ਪਹਿਲੇ ਸਤਾਰਾਂ ਅਸ਼ਟਪਦੀਆਂ, ਸ਼੍ਰੀ ਰਾਗ ਮਹਿਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਗੁਰਮੁਖ ਕਿਰਪਾ ਕਰੇ ਭਗਤ ਕੀਜੇ,
1: ਭਗਤਹੀਣ ਕਾਹੇ ਜਗਾਇਆ, ਪੂਰੇ ਗੁਰ ਕੀ ਸੇਵ ਨਕੀਨੇ, ਬਿਰਥਾ ਜਨਮ ਗਵਾਇਆ, ਰਹਾਉ ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਲਾਏ। ਜੀ ਜਨ ਤੇ ਕਿਆ ਵਿਚਾਰੇ, ਕਿਆ ਕੋ ਵਾਕ ਸੁਣਾਏ, ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ, ਤੇ ਕੁਟੰਬੂ ਲੁਭਾਣ ਚੱਲਦਿਆਂ ਨਾੜ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮਤ ਪਾਈ, ਪ੍ਰਭ ਸਖਾ ਹਰ ਜੀ ਮੇਰਾ ਅੰਤੇ ਹੋਏ ਸਖਾਈ। ਪਈ ਅੜੈ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੇ ਠੌਰ ਨ ਕਾਈ। ਹਰ ਸੁਖ ਦਾਤਾ ਮਨੀ ਵਸਿਆ, ਅੰਤ ਗਇਆ ਪਛਤਾਈ, ਪਈ ਅੜੈ ਜਗ ਜੀਵਨ ਦਾਤਾ, ਗੁਰਮਤ ਮਨ ਵਸਾਇਆ, ਅੰਧਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ, ਜਿਸੋ ਰਾਤਾ ਤੈਸੋ ਹੋਵੈ, ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਭਾਉ ਲਾਏ, ਗੁਰਸ਼ਬਨੀ ਵਿਚਾਰ। ਸਤਿਗੁਰ ਸੇਵਿਆ ਸਹਿਜ ਉਪਜੈ, ਹਉ ਕ੍ਰਿਸ਼ਨਾ ਮਾਰੂ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਉਰ ਧਾਰੂ ਭ੍ਰਮੀ ਰਸਨ ਨਿਰਮਲ ਮਨ ਨਿਰਮਲ ਪਾਇਆ ਜਾਈ ਨਾਮ ਨਿਦਾਨ ਹਰ ਮਨ ਵਸੈ ਹੋਮੈ ਦੁਖ ਸਭ ਜਾਈ ਸਤਿਗੁਰੂ ਸ਼ਬਦ ਸੁਣਾਇਆ ਹੋ ਸਰਬ ਲਿਹਾਰੇ ਜਾਉ ਆਪਣੇ ਮਨ ਚਿਤ ਕਹਿ ਕਹਾਏ ਪਿੰਨ ਗੁਰ ਆਪ ਨ ਜਾਈ ਹਰ ਜੀਵ ਭਗਤ ਬਸਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸ਼ੋਭਾ ਸੁਰਤੇ ਪ੍ਰਭ ਆਪੇ ਗੁਰਮੁਖ ਦੇ ਪੜਿਆਈ ਸ੍ਰੀ ਰਾਗ ਮਹਲਾ ਤੀਜਾ ਹਾਂ ਮੈਂ ਕਰਮ ਕਮਾਮ ਦੇ ਜਮ ਡੰਡ ਲਗੈ ਤਿਨ ਧਾਏ ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸਿਤੀ ਲੇ ਬੁਲਾਏ ਮੰਦਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੈ ਲਿਖਿਆ ਤਿਨ ਗੁਰਮਤਿ ਨਾਮ ਸਮਾਇ ਰਹਾਉ ਵਿਣ ਸਤਿਗੁਰ ਪ੍ਰਤੀਤ ਨ ਆਵਈ ਨਾਮ ਨਾ ਲਾਗੋ ਭਾਉ ਸੁਪਨੈ ਸੁਖ ਨਾ ਪਾਵਈ ਦੁਖ ਮੈਂ ਸਮੈ ਸਵਾਈ ਜੇ ਹਰ ਹਰ ਕੀਚੈ ਬਹੁਤ ਲੂਚੀਐ ਕਿਰਤਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੀ ਭਗਤ ਪਏ ਦਰ ਥਾਈ ਗੁਰ ਸ਼ਬਦ ਦ੍ਰਿੜਾ ਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੈ ਤਾਏ ਸਿਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੀ ਬਿਖੋਮੈ ਤਜ ਬਿਕਾਰ ਮਨ ਹਟ ਕਿਤੇ ਉਪਾਏ ਨਾ ਛੁਟੀਐ ਸਿਮਰਤ ਸ਼ਾਸਤਰ ਸੁਧ ਹੋ ਜਾਏ ਮੈਂ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਸੰਤ ਨਾ ਪਾਰ ਅਵਾਰ ਗੁਰਮੁਖ ਸਹੀ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਗਏ ਗੁਰੂ ਭਾਏ ਹਰ ਰਸਵੀ ਵੈ ਸਹਿਜ ਰਹਿ ਉੱਡੈ ਨਾ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚੱਲੈ ਤਾਂ ਅੰਧਨ ਡਾਚੈ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡੈ ਚੌਂ ਦਿਸ ਜਾਹੈ ਜੇਤਾ ਉਡੈ ਦੁੱਖ ਗਣੇ ਨਿਤ ਦਾਜੈ ਤੈ ਬਿਰਲਾਹੀ ਬਿਨ ਗੁਰਮਹਿ ਨਾ ਜਾਪਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਗੁਰਮ ਹਰਿਆਵਲਾ ਸਾਚਾ ਸ਼ਬਦ ਸੁਭਾਏ ਸ਼ਾਖਾ ਤੀਨ ਨਵਾਰੀ ਐਕ ਸ਼ਬਦ ਲਿਵਲਾਏ ਅੰਮ੍ਰਿਤ ਫਲਾ ਰੇਕ ਹੈ ਆਪੇ ਦੇਖਵਾਏ ਮਨ ਮਕੂਬੇ ਸੁੱਖ ਹੈ ਨਾ ਫਲ ਤੇ ਨਾ ਸ਼ਾਉਂ

ਨਾ ਘਰ ਨਾ ਗਿਰਾਉਂ, ਕਟੀਆਂ ਤੈ ਨਿਤ ਜਾਲੀਆਂ ਉਹਨਾਂ ਸ਼ਬਦ ਨਾ ਨਾਓ। ਹੁਕਮੇ ਕਰਮ ਕਮਾਵਣੇ ਪਾਇਆ ਕਿਰਤ ਫਲਾਓ, ਹੁਕਮੇ ਦਰਸ਼ਨ ਦੇਖਣਾ ਜਾਂ ਭੇਜਾਂ ਤਾਂ ਜਾਓ। ਹੁਕਮੇ ਹਰ ਹਰ ਮਨ ਵਸੈ, ਹੁਕਮੇ ਸਾਜ ਸਮਾਓ, ਹੁਕਮ ਨ ਜਾਣੈ ਬੱਪੜੀ, ਭੂਲੇ ਫਿਰੈ ਗਵਾਰ, ਮਨ ਹਟ ਕਰਮ ਕਮਾਉਣ ਦੀ ਨਿਤ ਨਿਤ ਹੋਏ ਖੁਆਰ। ਅੰਦਰ ਸ਼ਾਂਤ ਨਾ ਵਈ ਨਾ ਸੱਚ ਲੱਗੇ ਪਿਆਰ, ਗੁਰਮੁਖੀਆਂ ਮੋ ਸੋਹਣੇ ਗੁਰ ਕਹਿਤ ਪਿਆਰ, ਸੱਚੀ ਭਗਤੀ ਸਾਚਰ ਤੇ ਦਰ ਸੱਚੇ ਸਚਿਆਰ। ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੇ ਉਧਾਰ, ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ। ਗੁਰਮੁਖ ਨਾਮ ਧਿਆਈਐ ਮਨ ਮੁਖ ਬੂਝਨ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ। ਭਾਈ ਰੇ ਦਾਸਨ ਦਾਸਾਂ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ, ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਭਾਏ, ਸਦਾ ਫਿਰਨੇ ਚਿਰ ਪਾਈਐ ਨਾ ਉਮਰੈ ਨਾ ਜਾਏ, ਸ਼ਬਦ ਮਹੀਨਾ ਵਿਛੜੈ ਫਿਰ ਕਹਿ ਅੰਕ ਸਮਾਏ। ਹਰ ਨਿਰਮਲ ਸਦਾ ਉਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜਿਆ ਨਾ ਬੂਝਈ ਭੇਖੀ ਭਰਮ ਭੁਲਾਏ, ਗੁਰਮਤੀਆਂ ਪਾਇਆ ਰਸਨਾ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਇਸ ਤੈ ਸੁਭਾਏ। ਬਿਨ ਸ਼ਬਦ ਜਗ ਦੁਖੀਆ ਫਿਰੈ ਮਨ ਮੁੱਖਾਂ ਨੂੰ ਗਈ ਖਾਏ, ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ, ਮਾਇਆ ਭੂਲੇ ਸਿੱਧ ਫਿਰੈ ਸਮਾਧ ਨਾ ਲੱਗੈ ਸੁਭਾਏ। ਤੀਨੇ ਲੋਭ ਆਪਤ ਹੈ ਅਧਿਕ ਰਹੀ ਲਪਟਾਏ, ਬਿਨ ਗੁਰ ਮੁਕਤ ਨਾ ਪਾਈਏ ਨਾ ਦੁਬਧਾ ਮਾਇਆ ਜਾਏ, ਮਾਇਆ ਕਿਸ ਨੂੰ ਹਾਕੀ ਹੈ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜੀਉ ਬੰਧ ਹੈ ਹਉਮੈ ਕਰਮ ਕਮਾਏ। ਬਿਨ ਸ਼ਬਦ ਪਰਮ ਨਾ ਚੁੱਕੇ ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸ਼ਬਦ ਥਾਂ ਨਾ ਪਾਏ, ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭਰਮ ਜਾਏ। ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਰ ਭਗਤ ਨਾ ਹੋਏ, ਭਗਤ ਵਿਚਾਰ ਮਨ ਵਸਿਆ ਸਹਿਜ ਮਿਲੇ ਪ੍ਰਸ ਹੋਏ, ਨਾਨਕ ਸ਼ਬਦ ਹਰ ਸਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ। ਮਾਇਆ ਮੋ ਮੇਰੇ ਪ੍ਰਭ ਕੀ ਨਾ ਆਪੇ ਪਰਮ ਭੁਲਾਏ, ਮਨ ਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਲਾਹੀਐ ਸਹਿਜ ਮਿਲੇ ਪ੍ਰਭ ਸੋਈ ਰਹਾਉ, ਭਰਮ ਗਿਆ ਪਉ ਭਾਗਿਆ ਹਰ ਚਰਣੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ, ਕਰਮ ਹਰ ਸੱਚੇ ਸਮਾਈਐ ਜਮਕਾਰ ਨ ਸਕੈ ਖਾਏ। ਨਾਮਾ ਸ਼ਿੰਬਾ ਕਬੀਰ ਜੁਲਾਹਾ, ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ, ਸ਼ਬਦ ਪਛਾਣੈ ਹਉਮੈ ਜਾਤ ਗਵਾਈ। ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਭਾਈ, ਦੈਂਤ ਪੁੱਤ ਕਰਮ ਧਰਮ ਕੇ ਸੰਜਨ, ਪੜੇ ਦੂਜੇ ਭਾਵ ਨ ਜਾਣੈ, ਸਤਿਗੁਰ ਭੇਟਿਆ ਨਿਰਮਲ ਹੋਆ ਅੰਦਰ ਨਾਮ ਵਿਖਾਣੈ, ਏਕੋ ਪੜਾ ਏਕੋ ਨੇ ਬੂਝਿਆ ਦੂਜਾ ਵਰ ਨ ਜਾਣੈ, ਕਰ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੈ ਤਾਂ ਗਤ ਪਾਵੈ ਹਰ ਜੀ ਮਨ ਵਸਾਏ, ਸੱਚੀ ਬਾਣੀ ਸੱਚ ਲਾਗੈ ਆਵਣ ਜਾਣ ਰਹਾਏ। ਪੰਡਿਤ ਪੜ ਪੜ ਬਾਤ ਬਖਾਣੇ ਬਿਨ ਗੁਰ ਭਰਮ ਭੁਲਾਏ, ਲਗ ਚੁਰਾਸੀ ਫੇਰ ਪਾਇਆ ਬਿਨ ਸ਼ਬਦੈ ਮੁਕਤ ਨ ਪਾਏ, ਜਾਂ ਨਾਉ ਚੇਤੇ ਤਾਂ ਗਤ ਪਾਏ ਸਤਿਗੁਰ ਮਿਲ ਬੁਲਾਏ। ਸਤਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ, ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਭਾਏ, ਸਰਬ ਲਿਹਾਰੀ ਗੁਰ ਆਪਣੇ ਬਿੱਟੋਂ ਜੇ ਹਰ ਸੇ ਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੈ ਹਰ ਸੇ ਤੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ, ਗੁਰਮੁਖ ਵਿਰਲੈ ਜਾਤਾ। ਨਾਨਕ ਨਾਮ ਰੇ ਵਡਿਆਈ ਗੁਰ ਕਾ ਸ਼ਬਦ ਪਛਾਤਾ, ਸ੍ਰੀ ਰਾਗ ਮਹਲਾ ਤੀਜਾ। ਸਹਿਜੇ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਿਤ ਜੋਤ ਕੀ ਥੱਕੇ ਭੇਗੀ ਭਰਮ ਭੁਲਾਏ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਮਿਣ ਸਹਿਜ ਨਾ ਹੋਈ, ਸ਼ਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸਾ ਸੋਈ ਰਹਾਓ। ਸਹਿਜੇ ਗਾਵੇ ਅਥਾਂ ਪਵੈ ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ, ਸਹਿਜੇ ਹੀ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ, ਸਹਿ ਸਲਾਹੀ ਸਦਾ ਸਦਾ ਸਹਿ ਸਮਾਧ ਲਗਾਏ, ਸਹਿਜ ਹੀ ਗੁਣ ਉਚਰੈ ਭਗਤ ਕਰੇ ਲਿਓ ਲਾਏ, ਸ਼ਬਦ ਹੀ ਅਰ ਮਨ ਵਸੈ ਰਸਨਾ ਰਸਕਾਏ, ਸਹਿਜ ਕਲ ਵਡਾਰਿਆ ਸੱਚ ਰਣਾਈ ਪਾਏ, ਸਹਿਜ ਹਰ ਨਾਮ ਮਨ ਵਸਿਆ ਸੱਚੀ ਖਾਰ ਕਮਾਏ, ਸਿਵੜ ਭਾਗੀ ਪਾਇਆ ਸਹਿਜੇ ਰਹਿ ਸਮਾਏ, ਮਾਇਆ ਵੀ ਸਹਿਜ ਨਾ ਉਪਜੈ ਮਾਇਆ ਦੂਜੈ ਭਾਏ, ਮਨਮ ਕਰਮ ਕਮਾਵਣੇ ਹਉਮੈ ਜਲਾ ਜਲਾਏ।
ਜੰਮਣ ਮਰਨ ਨਾ ਚੁੱਕਈ ਫਿਰ ਫਿਰ ਆਵੇ ਜਾਏ ਤ੍ਰੈਗੁਣਾ ਵਿੱਚ ਸਹਿਜ ਨ ਪਾਈਏ ਤ੍ਰੈਗੁਣ ਭਰਮ ਭੁਲਾਏ ਪੜ੍ਹੀਏ ਗੁਣੀਆਂ ਕਿਆ ਕਰੀਏ ਜਾਂ ਮੁੜਨੋਂ ਕੁੱਤਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜ ਸੁਜੀ ਹੋਏ ਗੁਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜ ਸਬੰਧ ਹੈ ਮਾਇਆ ਮੋਗ ਬਾਰ ਸਹਿਜ ਹੀ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਦ੍ਰਿਸ਼ਟ ਪਛਾਣੀਆ ਨਿਰਭਉ ਜੋ ਨਿਰੰਕਾਰ ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾ ਮਨਹਾਰ ਪੂਰਾ ਸ਼ਬਦ ਸਲਾਹੀਏ ਜਿਦੰਤ ਨ ਪਾਰਾ ਵਾਰ ਗਿਆਨੀਆਂ ਘਾਤਾ ਨਾਮ ਹੈ ਸਹਿਜ ਕਰੇ ਵਪਾਰ ਆਨੰਦ ਲਾਹਾ ਨਾਮ ਲੈਣ ਕੁੱਟ ਭਰੇ ਭੰਡਾਰ ਨਾਨਕ ਤੁਟ ਨਾ ਆਵੇ ਦੀਏ ਦੇਵਨਾ ਹਾਰ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਮਿਲੇ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਪੂਰਾ ਸ਼ਬਦ ਸਭ ਸੋਜੀ ਹੋਈ ਹਰ ਨਾਮ ਰਹਿ ਸਮਾਏ ਮਨ ਵੇਰੇ ਸਤਿਗੁਰ ਸਿਉਂ ਚਿਤ ਲਾਏ ਨਿਰਮਲ ਨਾਮ ਸਾਧਨਾ ਉਤਨੋ ਆਵਸੈ ਮਨ ਆਏ ਰਹਾਉ ਹਰ ਜੀਉ ਰਾਖੋ ਆਪਣੀ ਸ਼ਰਨਾਈ ਜਿਉਂ ਰਾਖੋ ਤੋਂ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਉ ਜਲ ਤਰਨਾ ਵੱਡੇ ਭਾਗ ਨਾ ਪਾਈਐ ਗੁਰਮੁਖ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜ ਰਹਿ ਸਮਾਈ ਇੱਕ ਨਾ ਮਨਮੁਖ ਸ਼ਬਦ ਨ ਭਾਵੈ ਬੰਧਨ ਬੰਧ ਭਵਾਇਆ ਲਖ ਚੁਰਾਸੀ ਫਿਰ ਫਿਰ ਆਵੈ ਬਿਰਤਾ ਜਨਮ ਗਵਾਇਆ ਭਗਤਾਂ ਮਾਨਿਆ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੀ ਆਨੰਦਨ ਗੁਣ ਗਾਵੈ ਸਾਧਨ ਬਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਆਤਮਨਾਮ ਪਛਾਣੀ ਇੱਕੋ ਸਿਮਨੀ ਕਰ ਗੁਰਮੁਖ ਅਕਥ ਕਹਾਣੀ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੀ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਸਿਮੈ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਇਨਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਬੈਸਣਾ ਸਚਨਾ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸ਼ਾਂਗ ਸਤਿਗੁਰ ਸਿਮੈ ਹਰ ਮਨ ਵਸੈ ਲੱਗੇ ਨਾ ਮਹਿਲ ਪਤੰਗ ਰਹਾਉ ਸੱਚੇ ਸ਼ਬਦ ਉਪਜੈ ਸੱਚੇ ਸੱਚਾ ਨਾਉ ਜਿਨੀ ਹਮੇ ਮਰ ਪਛਾਣਿਆ ਤਿਨ ਬਲਿਹਾਰੇ ਜਾਉ ਮਨਮੁਖ ਸੱਚ ਨ ਜਾਣਨੀ ਤਿਨ ਠੋਰ ਨ ਕਥੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਵਿੱਚ ਵਾਸ ਸਦਾ ਸੱਚਾ ਸਲਾਣਾ ਸੱਚਾ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸਾ ਸੱਚੇ ਸੱਚੀ ਸੋਏ ਜਿੰਨੀ ਸੱਚ ਵਸਾਰਿਆ ਸੇ ਦੁਖੀ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸਿੱਖੇ ਤਾਏ ਸੰਸਾਰ ਜਮ ਦਰਬਦੇ ਮਾਰੀਆਂ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰੀ ਤੇ ਜਲ ਤਾ ਦੇਖ ਭਜ ਭੈ ਸਤਿਗੁਰ ਸ਼ਰਨਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਬੋਜਤਾ ਸ਼ਬਦ ਭਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪਟ ਪਟ ਪੰਡਿਤ ਮੋਨੀ ਤੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਹੋਰ ਨਾ ਕੋਈ ਜੇ ਸੱਚੇ ਲਾਏ ਸੇ ਸੱਚੇ ਸੱਚੀ ਕਾਰ ਕਰਨ ਤੇ ਨਾਨਕ ਕਿਰਪਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਾਨ ਸ੍ਰੀ ਰਾਗ ਮਹਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਸੁਪਾਰ ਬ੍ਰਾਹਮਾ ਲੱਗੈ ਨ ਤੱਤੀ ਵਾਓ ਸਾਹਿਬ ਨ ਤਾਣਿਆ ਕਾ ਤਾਣਿਆ ਇਹ ਨ ਜਾਈ ਤਿਰ ਸਦਾ ਗੁਰ ਸ਼ਬਦੀ ਸਾ ਜਾਣ ਰਹਾਓ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਹੁ ਨਾ ਕੋ ਕਰੇ ਨਾ ਕਿਛੁ ਹੋਵੈ ਕਾਜ ਚਿਤ ਆਵੈ ਸੁਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵੈਪੈ ਰੋਏ ਗ੍ਰਿਸਤ ਕਟੰਪ ਲੇਟਿਆ ਕਦੇ ਹਰਕ ਕਦੇ ਸੋ ਗਾਉਣ ਕਰੇ ਚੋ ਕੁੰਡਕਾ ਘੜੀ ਨਾ ਬੈਸਨ ਸੋਏ ਚਿਤ ਆਵੈ ਸੁਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋ ਪਿਆਰ ਚਾਰੇ ਕਿਲ ਵਿਖ ਓਨੇ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ ਚਿਤਾ ਵੈ ਸੁਪਾਰ ਬ੍ਰਹਮ ਤਨ ਨਿਮਕ ਸਿਮਰਤ ਤਰਿਆ ਸਾਸਰ ਸਿਮਰਤ ਬੀਰ ਚਾਰ ਮੁਖਾਗਰ ਵਿਚਰੇ ਤਪੇ ਤਪੀਸ਼ਰ ਜੋਗੀਆਂ ਤੀਰਥ ਗਮਨ ਕਰੇ ਖੱਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾ ਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਕਸੁ ਆਵੇ ਸੋਹਣੇ ਚੱਲੇ ਹੁਕਮ ਫਾਰੂ ਰੰਗ ਤਮਾਸ਼ੀ ਬਹੁ ਵਿਧੀ ਚਾਏ ਲੱਗ ਰਿਹਾ ਚਿਤਨਾ ਆਏ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾਡੀਏ ਚਾਰ ਮੰਤ
ਸ਼ੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ ਲਸ਼ਕਰ ਤਰਕਸ਼ ਬੰਦ ਬੰਦ ਜੀਉ ਜੀਉ ਸਗਲੀ ਕੀਤ ਚਿਤਨ ਆਇਓ ਪਾਰ ਬ੍ਰਹਮ ਤਾਂ ਖੜ ਸਤਲ ਦੀਤ ਕਾਇਆ ਰੋਗ ਨ ਛਿੱਦਰ ਕਿਛ ਨਾ ਕਿਛ ਕਾੜਾ ਸੋਗ ਮਿਤ ਨਾ ਵੀ ਚਿਤ ਤਿਸ ਐਨਸ ਭੁਗੈ ਭੋਗ ਸਭ ਕਿਛ ਕੀ ਤੁਨੇ ਆਪਣਾ ਜੀ ਨ ਸ਼ੰਕ ਤਰਿਆ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ ਦੁਆ ਸਿਰਿਆਂ ਕਾਖ ਸਮਾਪ ਅਵਰਨਾ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਿਲਾ ਪੰਜਵਾਂ ਘਰ ਪੰਜਵਾਂ ਜਾਨੋ ਨਾਹੀ ਪਾਵੈ ਕਮਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕੇ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪੱਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਿਸਤੀ ਗ੍ਰਿਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਭਤੂਤਾ ਕਾਪੜੀ ਕਹੁ ਤੇ ਜਗੂਤਾ ਇੱਕ ਤੀਰਥ ਨਾਤਾ ਨਰਹਾਰ ਵਰਤੀ ਆ ਪਰਸਾ ਇੱਕ ਲੂਕ ਨਾ ਦੇਵੇਂ ਦਰਸਾ ਇੱਕ ਮਨ ਹੀ ਗਿਆਤਾ ਘਾਟ ਨ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸ਼ਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਕਰਤੀਜਾ।

ਮੱਚ ਪਇਆਲ ਜੀਉ, ਹਉ ਵਾਰੀ ਹਉ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਉ। ਤੁਦ ਸੰਸਾਰ ਉਪਾਇਆ, ਸਿਰੇ ਸਿਰ ਧੰਦਾ ਲਾਇਆ, ਵੇਖ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ, ਪ੍ਰਗਟ ਪਹਾਰ ਜਾਵ ਦਾ ਸਭ ਨਾਵੇਂ ਨੂੰ ਪ੍ਰਤਾਪ ਦਾ। ਸਤਿਗੁਰ ਬਾਜ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਉ, ਸਤਿਗੁਰ ਕੋ ਬਲ ਜਾਈਐ, ਜਿਤ ਮਿਲੇ ਪਰਮ ਗਤ ਪਾਈਐ, ਸੁਰ ਨਰ ਮਨ ਜਨ ਲੋਚ ਦੇ, ਸੋ ਸਤਿਗੁਰ ਦੀ ਆ ਬੁਝਾਏ ਜੀ। ਉਹ ਸਤ ਸੰਗਤ ਕੈਸੀ ਜਾਣੀਐ, ਸਤ ਸੰਗਤ ਕੈਸੀ ਜਾਣੀਐ,

ਭੁਜਾਏ ਜੀਉ, ਇਹ ਜਗਤ ਭਰਮ ਭੁਲਾਇਆ, ਆਪਾਂ ਤੋਂ ਦੁਖਵਾਇਆ, ਪ੍ਰਤਾਪ ਲਗਾ ਦੁਹਾਗਣੀ, ਭਾਗ ਜਨਾ ਕੇ ਨਾਹ ਜੀਉ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਘੁੱਤੀਆਂ ਫਿਰ ਨਮਾਣੀਆਂ, ਬੈਲੇ ਵੇਤ ਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਉ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦ ਕਰੀ ਕਹਿ ਆਪਣੇ ਆਪ ਲੈ ਮਿਲਾਏ ਜੀਉ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਨੰਤਰ ਸ਼ਬਦ ਵਸਾਇਆ, ਸਈਆਂ ਸੇ ਸੁਹਾਗਣੀ, ਜਿਨਸ਼ਾ ਨਾਲ ਪਿਆਰ ਜੀਉ। ਜਿਨ੍ਹਾਂ ਭਾਣੇ ਘਰ ਸਾਇਆ, ਤਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰੂ ਐਸਾ ਜਾਣੀਆ, ਜੋ ਸਭ ਸੈਲੇ ਮਿਲਾਏ ਜੀਉ। ਸਤਿਗੁਰੂ ਮਿਲਿਆ ਫਲ ਪਾਇਆ, ਜਿਨ ਵਿੱਚੋਂ ਹੰਕਰਨ ਚੁਕਾਇਆ, ਦਰਮ ਕਦੋ ਕੱਟਿਆ, ਭਗ ਬੈਠਾ ਮਸਤਕਾਏ ਜੀਉ। ਅੰਮ੍ਰਿਤ ਤੇਰੀ ਬਾਣੀ, ਤੇਰੀਆਂ ਭਗਤਾਂ ਦਾ ਸਮਾਣੀਆਂ, ਜਿਤ ਮਿਲਿਆ ਨਾਮ, ਜਿਸ ਮਿਲਿਆ ਅੰਦਰ ਰੱਖਿਆ ਆਪਣੀ, ਨਦਰ ਕਰੀ ਨਸਤਾਰ ਜੀਉ। ਸਤਿਗੁਰ ਮਿਲਿਆ ਜਾਣੀਆ, ਜਿਤ ਮਿਲਿਆ ਨਾਮ ਵਖਾਣੀਆਂ, ਸਤਿਗੁਰ ਬਾਝ ਨਾ ਪਾਇਓ, ਸਭ ਠੱਕੀ ਕਰਮ ਕਮਾਏ ਜੀਉ। ਹਉ ਸਤਿਗੁਰ ਵਿਟੋਂ ਘੁਮਾਇਆ, ਜਿਨ ਭ੍ਰਮ ਭੁਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਰਲਾ ਜੀਉ। ਤੂੰ ਸਭਨਾ ਮਾਹੀ ਸਮਾਇਆ, ਤਨ ਕਰਤਾ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋ ਧਰੀ ਕਰਤਾਰ ਜੀਉ। ਆਪੇ ਖਸਮ ਨਵਾਜਿਆ ਜੀਉ, ਪਿੰਡੇ ਸਾਜਿਆ ਆਪਣੀ ਸੇਵਕ ਕੀ ਪੈਜ ਰੱਖੀਆਂ, ਦੋਇ ਕਰਮ ਧਾਰ ਜੀਉ। ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕੁਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਉ। ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਸੰਭਾਰਿਆ, ਕੰਠ ਲਾਇ ਕੇ ਰੱਖਿਆ ਉਹਨੂੰ, ਲੱਗੇ ਨਾ ਤਤੀ ਵਾਓ ਜੀ। ਮੈਂ ਮੰਤਨ ਪ੍ਰਭੂ ਧਿਆਇਆ ਜੀ, ਛੇੜਾ ਫਲ ਪਾਇਆ, ਸ਼ਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜੀਉ। ਤਦ ਆਪੇ ਆਪ ਪਾਇਆ, ਦੂਜਾ ਖੇਲ ਕਰ ਦੇਖਲਾ, ਸਭ ਸੱਚੋ ਸੱਚ ਵਰਤਦਾ ਜਿਸ ਭਾਵੈ, ਤਿਸ ਬੁਝਾਇ ਜੀਉ। ਗੁਰਪ੍ਰਸਾਦੀ ਪਾਇਆ, ਤਥੈ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਉ। ਗੋਪੀ ਨੇ ਗੋਆ ਲਈਆ, ਤਦ ਆਪੇ ਗੋਏ ਉਠਾ ਲਈਆ, ਹੁਕਮੀ ਭਾਂਡੇ ਸਾਜਿਆ, ਤੂੰ ਅੰਨੇ ਆਪੇ ਭਨ ਖਵਾਰ ਜੀਉ। ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿਨੀ ਦੂਜਾ ਭਉ ਚੁਕਾਇਆ, ਨਿਰਮਲ ਜੋਤ ਤਿਨ ਪ੍ਰਾਣੀਆਂ, ਹੋਏ ਚੱਲੇ ਜਨਮ ਸਵਾਰ ਜੀਉ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੇਰਾ ਦਹਿ ਵਡਿਆਈਆਂ, ਆਣ ਮੰਗਿਆ ਦਾਨ ਦੇਵਣਾ, ਕਉ ਨਾਨਕ ਸਚ ਸੰਭਾਲ ਜੀਉ। ਸ੍ਰੀ ਰਾਗ ਮਹਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸੇ ਵੱਡੇ ਅਵਰਨ ਕੋਏ ਜੀਓ। ਰਹਾਉ ਗੁਸਾਈ ਮਹਿੰਡਾ ਇਠੜਾ, ਅਮ ਅੱਬੇ ਥਾਮੋ ਮਿਠੜਾ, ਭੈਣ ਭਾਈ ਸਭ ਸੱਜਣਾ ਤੋਂ ਜਿਹਾ ਨਾਹੀਂ ਕੋਈ ਜੀ। ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਦਕਾ ਹਾਲ ਜਵਾਇਆ, ਨੌ ਬੀਜਣ ਲਗਾ ਆਸ ਕਰ, ਬੋੜ ਬਖਸ਼ ਜਮਾਇ ਜੀਓ। ਹਉ ਗੁਰ ਮਿਲੀ ਇੱਕ ਪਛਾਣਦਾ, ਦੁਇਆ ਕਾਗਲ ਚਿੱਤ ਨਾ ਜਾਣਦਾ, ਹਰ ਇੱਕ ਤੇ ਘਰੇ ਲਾਇ ਅੰਤ ਪਾਵੈ ਤਵੇਂ ਨਿਭਾ ਜੀ। ਤੁਸੀਂ ਭੋਗੋ ਭੁੰਜੋ ਭਾਈਓ, ਦਿਮਾਨ ਕੁਆਈ ਪਹਿਨਾਈਓ, ਹੋ ਮਾਹਰ ਪਿੰਡ ਦਾ ਬੰਨ ਆਉਂਦੇ ਪੰਜ ਸ਼ਰੀਕ ਜੀਓ। ਹਉ ਆਇਆ ਸ਼ਾਮੇ ਤੇ ਹੰਡੀਆ, ਪੰਜ ਕਿਸਾਨ ਮਜੇਰੀ ਮਹਿੰਡਿਆ, ਕੰਨ ਕੋਈ ਘੱਟ ਨਾ ਹੰਘਈ, ਨਾਨਕ ਉਟਾ ਘੋ ਘਰਾਓ ਜੀਓ। ਵਾਰੀ ਘੁੰਮਾਂ ਜਾਂਦਾ ਇੱਕ ਸਾਹ ਤੋਂ ਧਿਆਏ ਦਾ, ਗੁੱਜੜ ਥੀ ਵਸਾਇਓ, ਤੁਹਾਡੇ ਬਿੱਟੋਂ ਕੁਰਬਾਨ ਜੀ। ਹਰੇ ਠਹਿ ਨਿਤ ਧਿਆਏ ਦਾ, ਮਨ ਚਿੰਦੀ ਸੁਵਲ ਪਾਏ ਦਾ, ਸਭੇ ਕਾ ਸਵਾਰੀਆਂ ਨੇ ਲਾਈ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ ਗੋਸ

ਗੁਰ ਥਾਪੀ ਦਿੱਤੀ ਕੰਡ ਜੀਉ, ਸਭ ਇਕੱਠੇ ਹੋਏ ਆਇਆ ਕਰ ਜਸਨ ਵਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ, ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜ਼ਰ ਜ਼ਾਹਰਾ, ਸੁਣ ਸੁਣ ਤੁਜੇ ਧਿਆਏ ਦੇ ਤੇਰੇ ਭਗਤ ਤੇ ਗੁਣਦਾਸ ਜੀਉ, ਮੈਂ ਜੁਗ ਜੁਗ ਦਈਏ ਸੇਵੜੀ ਗੁਰ ਕੱਟੀ ਮੇਂਡੀ ਜੇਵੜੀ, ਹਾਂ ਬਾਹੁੜ ਛਿੰਝ ਨਾ ਨੱਚਾਉ ਨਾਨਕ ਅਵਸਰ ਲੱਦਾ ਭਾਲ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਪਹਿਰੇ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ ਉਰਦਤਾ ਭਿਅੰਤਰ ਕਰੀ ਬਣ ਜਾ ਰਿਹਾ ਮਿੱਤਰਾ, ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਖਾਣ ਹੈ ਉਰਦ ਧਿਆਨ ਨਿਵਲਾਗਾ, ਨਾ ਮਰ ਜਾਦਾ ਆ ਕਲ ਭੀਤਰ ਬਾਹੁੜ ਜੈਸੀ ਨੰਗਾ, ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀੜੇ ਪਾਸ, ਕਉ ਨਾਨਕ ਪ੍ਰਾਣੀ ਪਹਿਲੇ ਪੈਰ ਹੁਕਮ ਪਿਆ ਗਰਭਾਸ ਦੂਜੇ ਪੈਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਵਣ ਜਾ ਰਿਹਾ ਮਿੱਤਰਾ, ਜਿਉਂ ਜਸੋਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੀਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੈ ਮਨ ਪੀਤਰ ਤਰ ਧਿਆਨ, ਕਉ ਨਾਨਕ ਪ੍ਰਾਣੀ ਦੂਜੇ ਪੈਰੈ ਬਿਸਰ ਗਿਆ ਧਿਆਨ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਧਨ ਜੋ ਬਣ ਸਿਉ ਚਿੱਤ ਹਰ ਕਾ ਨਾਮ ਨਾ ਚਿੱਤ ਹੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟਾਂ ਜਿੱਤ ਹਰ ਕਾ ਨਾਮ ਨਾ ਚਿੱਤ ਹੈ ਪ੍ਰਾਣੀ, ਵਿਗੜ ਪਾਇਆ ਸੰਗ ਮਾਇਆ ਧਨ ਸਿਰਤਾ ਜੋਬਨ ਮੱਤਾ ਹੈ ਲਾ ਜਨਮ ਗਵਾਇਆ, ਧਰਮ ਸਿੱਧੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਕਉ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋ ਬਣ ਸਿਉ ਚਿੱਤ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਦਾ ਬਿਲਿਓ, ਜਾ ਜਾ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲਾ, ਖਿਨ ਮੈਂ ਭੈ ਪਰਾਇਆ ਸਾਈ ਬਸਤ ਪ੍ਰਾਪਤ ਹੋਈ ਜਿਸਨੂੰ ਲਾਇਆ ਹੇਤ, ਕਉ ਨਾਨਕ ਪ੍ਰਾਣੀ ਚੌਥਾ ਪੈਰਾ ਲਾਵੀਂ ਲੁਣਿਆ ਖੇਤ। ਸ੍ਰੀ ਰਾਗ ਮਹਲਾ ਪਹਿਲਾ, ਪਹਿਲਾ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਾਲਕ ਬੁੱਧਿਆ ਚੇਤ ਖੀਰ ਪੀਆ ਖੇਲਾਈਏ ਬਣ ਜਾ ਰਿਹਾ ਮਿੱਤਰਾ, ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਹੀਂ ਘਨੇਰਾ ਮਾਇਆ ਮੁਸਬਾਈ, ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਏ ਬੁੱਢੀ ਦੂਜਾ ਹੇਤ, ਕਉ ਨਾਨਕ ਪ੍ਰਾਣੀ ਪਹਿਲਾ ਪੈਰਾ ਛੁੱਟੇਂਗਾ ਹਰ ਚੇਤ, ਦੂਜਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜੋਬਨ ਮੈਂ ਮਤ ਐਨ ਸਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ, ਅੰਦਰੇ ਨਾਮ ਨਾ ਚੇਤਾ ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸਕਾ ਸਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰਹੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਈ ਭਗਤ ਨਿਸਤਾਰਾ ਦੁਬਦਾ ਵਿਆਪਿਆ ਦੂਜਾ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਸਰਹੰਸੇ ਉਲਥੜੇ ਆਏ ਜੋਬਨ ਘਟੈ ਜ਼ਰੂਆ ਜਣੈ, ਬਣ ਜਾ ਰਿਹਾ ਮਿੱਤਰਾ ਆਵ ਘਟੈ ਦਿਨ ਜਾਵੇ, ਅੰਤਕਾਲ ਪਛਤਾਸੀ ਅੰਦਲੇ ਜਾਂ ਜੰਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ ਖਿਨ ਮੈਂ ਭਇਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗੁਣ ਪਛਤਾਏ, ਕਉ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵਲਾਏ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਰਧ ਭਇਆ ਤਨ ਖੀਣ ਅਕੀ ਅੰਧਾਂ ਦੀ ਸਹੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਵੈਣ ਅਕੀ ਅੰਧ ਜੀਭ ਰਸ ਨਾਹੀਂ ਰਹੇ ਪਰਾ ਕੋ ਤਾਣਾ, ਗੁਣੰਤਰ ਨਾਹੀਂ ਕਿਉਂ ਸੁਖ ਪਾਵੇ ਮਨ ਮੁਕਾਵਣ ਜਾਣਾ, ਖੜ ਪੱਕੀ ਕੁੜ ਭੱਜੈ ਬਿਨਸੈ ਆਏ ਚੱਲੇ ਕਿਆ ਮਾਣ, ਕਉ ਨਾਨਕ ਪ੍ਰਾਣੀ ਚੌਥਾ ਪੈਰੈ ਗੁਰਮੁਖ ਸ਼ਬਦ ਪਛਾਣ, ਓੜਕ ਆਇਆ ਤਨ ਸਾਹਿਆ ਬਣ ਜਾ ਰਿਹਾ ਮਿੱਤਰਾ, ਜ਼ਰ ਜ਼ਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ, ਗੁਣ ਖੜਸਨ ਬੰਨ ਗੁਣ ਸੰਜਮ ਜਾਵੇ ਝੂਟ ਨਾ ਖਾਵੇ ਨਾ ਤਾਂ ਜੰਮਣ ਮਰਨਾ, ਕਉ ਨਾਨਕ ਕਾਲ ਜਲ ਜਮਜੂ ਨਾ ਸਕੇ ਭਾਈ ਭਗਤ ਪੈਤਰਨਾ, ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ, ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ। ਸ੍ਰੀ ਰਾਗ ਮਹਲਾ ਚੌਥਾ, ਪਹਿਲਾ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹਰ ਪਾਇਆ ਉਧਰ ਮਝਾਰ ਹਰ ਧਿਆਵੈ ਵਿਤਰਿਆ ਬਣ ਜਾ ਰਿਹਾ ਮਿੱਤਰਾ, ਹਰ ਹਰ ਨਾਮ ਸੰਭਾਰ ਹਰ ਨੰਦ ਜਪੀ ਅਰਾਧੇ ਵਿੱਚ ਅਗਨੀ ਜਪ ਜੀਵਿਆ, ਬਾਹਰ ਜਨਮ ਵੈ ਮੁਖ ਲਾਗਾ ਰਸਮਾਤੀ ਵਿਆ, ਜਿਸ ਕੀ ਵਸ ਤਿਸ ਚੇਤੋ ਪ੍ਰਾਣੀ
ਕਰ ਹਿਰਦੈ ਗੁਰਮੁਖ ਵਿਚਾਰ। ਕੌਣਾਂ ਨੂੰ ਪ੍ਰਾਣੀ ਪਹਿਲੇ ਪੈਰ, ਹਰ ਜਪੀ ਕਿਰਪਾ ਧਾਰ, ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਮਨ ਲੱਗਾ ਅਲ ਜੰਜਾਲ, ਮੇਰਾ ਮੇਰਾ ਕਰ ਪਾਲੀ ਬਣ ਜਾ ਰਿਹਾ ਮਿੱਤਰਾ। ਲੈ ਮਾਤ ਪਿਤਾ ਗੱਲ ਲਾਈ, ਲਾਵੇ ਮਾਤ ਪਿਤਾ ਸਦਾ ਗੱਲ ਸੀ, ਧੀ ਮਨ ਜਾਣਿਆ ਖਟਕਵਾਏ, ਜੋ ਦਿਵੈ ਤਿਸ ਨਾ ਜਾਣਿਆ ਮੂੜਾ ਦਿੱਤੇ ਲਟਾਈ। ਕੋਈ ਗੁਰਮੁਖ ਹੋਵੇ ਸੁ ਕਰੇ ਵਿਚਾਰ, ਹਰ ਧਿਆਵੇ ਮਨ ਲਿਵਲਾਏ। ਕਹੋ ਨਨ ਦੂਜੇ ਪੈਰੇ ਪ੍ਰਾਣੀ, ਤਿਸ ਕਾਰਨਕ ਭੂ ਖਾਏ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਮਨ ਲੱਗਾ ਅਲ ਜੰਜਾਲ, ਧਨ ਚਿਤਵੈ ਧਨ ਸੰਚਵੈ ਬਣ ਜਾ ਰਿਹਾ ਮਿੱਤਰਾ। ਹਰ ਨਾਮਾ ਹਰ ਨਾ ਸੰਭਾਲ, ਹਰ ਨਾਮਾ ਹਰ ਹਰ ਕਦੀ ਨਾ ਸੰਭਾਲਿਆ, ਜੂਵੈ ਸਿਖਾਈ। ਇਹ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ। ਜਿਸਨੋਂ ਕਿਰਪਾ ਕਰੇ ਗੁਰਮੇਲੇ, ਸੋ ਹਰ ਨਾਮ ਸੰਭਾਲ। ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਸੇ ਜੈ ਮਿਲੀ ਹਰ ਨਾਲ, ਚੌਥਾ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਹਰ ਚੱਲਣ ਵੇਲਾ ਆਉਂਦੀ, ਕਰ ਸੇਵ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ। ਸਭ ਚੱਲੀ ਰਣ ਵਿਹਾਂਦੀ, ਹਰ ਸੇਵੋ ਖਿੰਨ ਖਿੰਨ ਢਿੱਲ ਮੂੜ ਨਾ ਕਰੋ, ਜਿਤ ਅਸਤਰ ਜੁਗ ਜੁਗ ਹੋਵੋ। ਹਰ ਸੇਤੀ ਸਤਮਾਨੋ ਰਲੀਆਂ, ਜਨਮ ਮਰਨ ਦੁੱਖ ਹੋਵੋ। ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ, ਜਿਤ ਮਿਲ ਭਗਤ ਸੁਖਾਂ ਦੀ। ਕਹੋ ਨਾਨਕ ਪ੍ਰਾਣੀ ਚੌਥਾ ਪੈਰ, ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹਲਾ ਪੰਜਵਾਂ। ਪਹਿਲੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਧਰ ਪਾਇ ਤਾਇ ਉਦਰੈ ਮਾਹੇ, ਦਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰਾ। ਕਰ ਮੁਹਲਤ ਕਰਮ ਕਮਾਹੇ, ਮੁਹਲਤ ਕਰ ਦੀਨੀ ਕਰਮ ਕਮਾਣੀ, ਜੈਸਾ ਲਿਖ ਤੁਰ ਪਾਇਆ। ਮਾਤ ਪਿਤਾ ਭਾਈ ਸੁਰਬੰਤਾ, ਕਹਿੰਦੇ ਭੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਜਨਤੇ ਬਸ ਕਿਛ ਨਾ ਆਏ। ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਧਰ ਪਾਇ ਤਾਇ ਉਦਰੈ ਮਾਹੇ, ਦੂਜਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਪਰ ਜਵਾਨੀ ਲਹਿਰੀ ਦੀ, ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ। ਮਨ ਮਤਾ ਹਮੀਬ, ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆ ਗਿਆ ਪੰਥ ਕਰਾਰਾ। ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਂਡੇ ਜਮ ਜਾਂਦਾ ਰਾ। ਧਰਮ ਰਾਜ ਜਬ ਭਗਤ ਬਬਰੇ ਤਬ ਕਿਆ ਜਵਾਬ ਕਰੀ। ਕਹੋ ਨਾਨਕ ਦੂਜਾ ਪੈਰੇ ਪ੍ਰਾਣੀ ਪਰ ਜਵਾਬ ਲਹਿਰੀ ਦੇ। ਤੀਜਾ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਖ ਸੰਚੈ ਆਂਦੇ ਅਗਿਆਨ, ਪੁੱਤਰ ਕਲੱਤਰ ਮੂਲ ਲਪਟਿਆ ਬਣ ਜਾ ਰਿਹਾ ਮਿੱਤਰਾ। ਅੰਤਰ ਲਹਿਰ ਲੁਭਾਨ ਨੂੰ ਲੈ, ਅੰਤਰ ਲਹਿਰ ਲੁਭਾਨ ਪ੍ਰਾਣੀ ਸੁਪਰਚਿਤ ਨਾ ਹੋਵੇ। ਸਾਧ ਸੰਗਤ ਸਿਉ ਸੰਗ ਨਾ ਕੀਆ, ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁਤ ਜੋਨੀ ਦੁੱਖ ਪਾਵੈ। ਸਿਰਜਣਹਾਰ ਵਸਾਰਿਆ ਸਵਾਮੀ ਨਿਮਕਣ ਲੱਗੋ ਧਿਆਨ। ਕੋਨਾਂ ਨੂੰ ਪ੍ਰਾਣੀ ਤੀਜੇ ਪੈਰੇ, ਬਿਖ ਸੰਚੇ ਅੰਧ ਗਿਆਨ, ਚੌਥਾ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਦੇ ਨੇੜੇ ਆ ਸੋਏ, ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ। ਤੇਰਾ ਦਰਗਾਹ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ। ਮੋਹ ਮਾਇਆ ਤੇਰੇ ਸੰਗ ਨਾ ਚੱਲੇ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ, ਸਿਵ ਸਤਿਗੁਰ ਚਾਨਣ ਹੋਏ। ਕਹੋ ਨਾਨਕ ਪ੍ਰਾਣੀ ਚੌਥਾ ਪੈਰੇ, ਦੇ ਨੇੜੇ ਆ ਸੋਏ। ਲਿਖਿਆ ਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਓਨੀ ਤਕੜੇ ਪਾਏ ਹਾਥ। ਲਿਖਿਆ ਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰੂ ਸੇਵਿਆ ਸੀ ਦਰਗਾਹ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੋਗ ਅੰਤਰ, ਜੋ ਬੋਵੈ ਸੁਖਾਤ, ਕਹੋ ਨਾਨਕ ਭਗਤ ਸੁਹੈ ਦਰਬਾਰੀ, ਮਨਮੁਖ ਸਦਾ ਭਵਾਂਤ। ਸ੍ਰੀ ਰਾਗ ਮਹਲਾ ਚੌਥਾ, ਘਰ ਦੂਜਾ ਸ਼ੰਤ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੁੰਦ ਆਣੀ ਪਈ ਜਿਹੜਾ, ਕਿਉਂ ਹਰ ਦਰਸ਼ਨ ਪੀਕੇ, ਹਰ ਹਰ ਆਪਣੀ ਕਿਰਪਾ ਕਰੇ। ਗੁਰਮੁਖ ਸਾਹੁਰੜੇ ਕੰਮ ਸਿੱਖੈ, ਸਾਹੁਰੜੇ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਧਿਆਏ, ਸਈਆਂ ਵਿੱਚ ਫਿਰ ਸੁਹੇਲੀ ਦਰਗਾਹ ਬਾਂ ਲੁਡਾਏ। ਲਿਖਾ ਧਰਮ ਲੈ ਕੀ ਬਾਕੀ ਨਾਮ ਕ੍ਰਿਖੈ, ਮੁੰਦ ਆਣੀ ਪਈ ਜਿਹੜਾ, ਗੁਰਮੁਖ ਹਰ ਦਰਸ਼ਨ ਦਿਖੈ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੀਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਲਾਇਆ। ਬਲਿਆ ਗੁਰ ਗਿਆਨ ਅੰਧੀਰਾ, ਬਿਨਸਿਆ ਰਤਨ ਪਦਾਰਥ ਲਾਦਾ, ਹਮ ਮੈਂ ਰੁਗਿਆ ਦੁੱਖ ਲਾਤਾ, ਪਾਪੈ ਗੁਰਮਤ ਖਾਦਾ, ਕਾਰ ਬੂਰਤਵਰ ਪਾਇਆ, ਬਨਾਸ਼ੀ ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਇਆ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ, ਹਰ ਸੱਤ ਸੱਤੇ ਮੇਰੇ ਬਾਬਲਾ, ਹਰ ਜਨਮ ਮਿਲ ਜੰਝ ਸੁਹਾਂਦੀ, ਪੇਵਕੜੈ ਹਰ ਸਹੇਲੀ, ਸਾਹੁਰੜੇ ਖਰੀ ਸੁਹਾਂਦੀ, ਸਾਹੁਰੜੇ ਵਿੱਚ ਖਰੀ ਸੁਹਾਂਦੀ, ਜਿਨ ਪੇਵਕੜੈ ਨਾਮ ਸੰਭਾਲਿਆ। ਸਭ ਸਫਲੇ ਜਨਮ ਤਿਨਾਂ ਦਾ ਗੁਰਮੁਖ, ਜਿਨ ਮਨ ਜਿਨ ਪਾਸਾ ਢਾਲਿਆ, ਹਰ ਸੰਤ ਤਿਨਾਂ ਮਿਲ ਕਾਰਜ ਸੋਇਆ, ਪਾਇਆ ਪੁਰਖ ਆਨੰਦੀ, ਹਰ ਸੱਤ ਸੱਤ ਮੇਰੇ ਬਾਬਲਾ, ਹਰ ਜਨਮ ਮਿਲ ਜੰਝ ਸੁਹਾਂਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੁਭਾ ਦੇਵੋ, ਜਿਤ ਸਵਰ ਮੇਰਾ ਕਾਜੋ। ਹਰ ਹਰ ਭਗਤੀ ਕਾ ਸੁਹਿਲਾ, ਗੁਰ ਸਤਿਗੁਰ ਦਾਨ ਦਵਾਇਆ, ਖੰਡ ਵਰ ਭਾਂਡਰ ਸੋਭਾ ਹੋਈ, ਇਹ ਦਾਨਾ ਰਲਾ ਰਲਾਇਆ ਹੋਰ, ਮਨ ਮੁਖ ਦਾਜ ਜੇ ਰੱਖ ਦਿਖਾਣ,
ਸੋ ਕੂੜ ਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੂ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਧੰਦੀ ਹਰ ਜੁਗੋ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸਾ ਜਾਵੈ ਨੇ ਦੇਵੈ ਚੜ੍ਹੈ ਸੁਆਇਆ ਨਾਨਕ ਸੰਤ ਸੰਤ ਹਰੇ ਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹਲਾ ਪੰਜਵਾਂ ਸ਼ੰਤ ਕੋ ਓਅੰਕਾਰੂ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਬਹਿ ਤੇਰੇ ਨਾਲੇ ਸੰਗ ਸਹਾਈ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੀ ਸੇ ਪਲ ਪਾਵਾਂ ਚਰਨ ਕਮਚ ਲਾਏ ਜਲ ਤਲ ਪੂਰਿਆ ਬਨਵਾਰੀ ਘਟ ਘਟ ਨਦਰ ਨਿਹਾਲੀ ਨਾਨਕ ਸਿੱਖਦੀ ਮਨ ਪ੍ਰੀਤਮ ਸਾਧ ਸੰਗ ਪਰਮ ਜਾਲੀ ਮਨ ਪਿਆਰਿਆ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਧ ਕਰਤੇ ਸੈਂਸਾ ਦੁਗਨਾ ਵਿਆਪੈ ਗੁਰਪੁਰਾ ਭੇਟੈ ਉਭਾਗੀ ਆਠ ਵਜਾਪੈ ਆਦਿ ਯੁਗ ਆਦਿ ਸੇਖ ਸਵਾਮੀ ਭਗਤਾਂ ਨਾਮ ਆਧਾਰੀ ਨਾਨਕ ਸਿੱਖ ਦੀ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇ ਚਿਲ ਮੱਲੀ ਹਰ ਦਰ ਸੇਵੀ ਅਲੱਖ ਭੇ ਵੀ ਨਹੀਂ ਚੱਲਿਆ ਸੁਣ ਪਾਇਆ ਤਾਂ ਜਨਮ ਮਰਨ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀ ਮਿੱਤਰਾ ਗੁਰਸੰਤ ਸੰਗ ਨਿਵਾਸੋ ਮਨ ਪਿਆਰਿਆ ਜੀ ਮਿੱਤਰਾ ਹਰ ਨਾਮ ਜਲ ਪ੍ਰਗਾਸੋ ਸਿਮਰ ਸਵਾਮੀ ਸਿਮਰ ਸਵਾਮੀ ਸੁਖੈ ਗਾਮੀ ਸਗਲੀ ਪੁੰਨੀਆ ਪੁਰਬੇ ਕਮਾਏ ਸ਼੍ਰੀ ਰੰਗ ਪਾਏ ਮਿਲੇ ਚਰੀ ਵਿਛੁਨਿਆ ਅੰਤਰ ਬਾਹਰ ਸਰਬਦਰਵਿਆ ਮਨ ਪਜੈ ਵਿਸ਼ਵਾਸੋ ਨਾਨਕ ਸਿੱਖ ਦੀ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀ ਮਿੱਤਰਾ ਹਰ ਜਲ ਜਮੀ ਮੀਨਾ ਹਰ ਪੀਆ ਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਉੱਠੇ ਸ਼੍ਰੀ ਤਰਪਾਏ ਮੰਗਲ ਗਾਇ ਪੁਨੀ ਸਗਤ ਉੱਠੇ ਲੜ ਲੀਨੇ ਲਾਏ ਨਾਉ ਨ ਦਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਕ ਸ਼ੰਤ ਮਹਲਾ ਪੰਜਵਾਂ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਡੱਕਣਾ ਹੱਠ ਮਜਾਹੂ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸ਼ਰਨਾਈ ਲੱਭਣੇ ਨਾਨਕ ਪ੍ਰਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਤਨ ਤਨ ਮਨਾਵੈ ਜੀਉ ਦੁਤੀਆ ਭਾਉ ਵਿਪ੍ਰੀਤ ਅਨੀਤ ਦਾਸਾ ਨਾ ਭਾਵੇ ਜੀਉ ਦਾਸਾ ਨਾ ਭਾਵੇ ਬਿੰਦਰ ਸਾਵੇ ਕਹਿੰਦੀ ਰਿਜ ਕਿਉਂ ਕਰੈ ਨਾਮ ਵਿਹੂਣਾ ਜਲ ਮਲਹੀਨਾ ਬਿਨ ਜਲ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗਤ ਮਿਲ ਜਾ ਗਾਵੇ ਨਾਨਕ ਕੇ ਸਵਾਮੀ ਧਾਰਨ ਗੁਰੂ ਮੰਤਨ ਸੰਭਾਵੇ ਡੱਕਣਾ ਸੋ ਨੜੂ ਹਵਠਾਏ ਕੋਈ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰੂ ਭੇਟ ਤੇ ਸ਼ੰਤ ਤੇਰੇ ਵਚਨ ਨੂੰ ਪਪਾਰ ਸੰਤੇ ਨੇ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਕਿਰਾਸ ਪੂਰਨ ਵਿਸ਼ਵਾਸ ਹੋਏਗਾ ਮਨੋ ਵਿਸਾਰੀਏ ਜੀਓ ਕ ਮਨੋ ਵਿਸਾਰੀਏ ਨਿਮਕ ਨਹੀਂ ਟਾਰੀ ਹੈ ਗੁਣਵੰਤ ਪ੍ਰਾਣ ਹਮਾਰੀ ਮਨ ਬੰਚਤਾ ਦੇ ਸਵਾਮੀ ਜੀ ਕੀ ਬਿਰਥਾ ਸਾਰੀ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਬ ਜੂਐ ਜਨਮ ਨਾ ਹਾਰੀਐ ਨਾਨਕੀ ਬੇਨੰਤੀ ਪ੍ਰਪੈ ਕਿਰਪਾ ਕਰ ਭਵ ਜਲ ਤਾਰੀਐ ਡੱਕਣਾ ਧੂੜੀ ਮਜਨ ਸਾਥੇ ਸਾਈਂ ਦੀ ਕਿਰਪਾਲ ਲੱਦੇ ਹੱਬੀ ਥੋਕੜੇ ਨਾਨਕ ਰਤਨਵਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤਾਂ ਵਿਸ਼ਰਾਮ ਵਾਸਾ ਲਗ ਜੀ ਤੇ ਜੀਓ ਮੰਤ ਨੇ ਗਲਤਾਣ ਸਿਮਰਤ ਪ੍ਰਭਨਾਮ ਅੰਮ੍ਰਿਤ ਪੀਪ ਤੇ ਜੀਓ ਅੰਮ੍ਰਿਤ ਪੀਪ ਤੇ ਸਰਾ ਧਰਤੀ ਤੇ ਬਿਖਿਆ ਵਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਸਨ ਮਾਨਿਆ ਸਰਬਸ ਸੁਖ ਅਨੰਦ ਕਣ ਪਿਆਰੇ ਰਤਨਵੰਤ ਸੀਪ ਤੇ ਇੱਕ ਤਿਲ ਨਹੀਂ ਵਿਸਰਿਆ ਪੁਰਾਣਾ ਆਧਾਰਾ ਇੱਕ ਤਿਲ ਨਹੀਂ ਵਿਸਰਿਆ ਪੁਰਾਣਾ ਆਧਾਰਾ ਜਪ ਜਪ ਨਾਨਕ ਜੀਵ ਦੇ ਡੱਕਣਾ ਜੋ ਤੋਂ ਕਿ ਨੇ ਆਪਣੇ ਤਿੰਨਾਂ ਕੋ ਮਿਲੇ ਉਹ ਹੈ ਆਪੇ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਸ਼ੰਤ ਪ੍ਰੇਮ ਟਗੋਰੀ ਪਾਈ ਰਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਆਗਤ ਕੰਠੇ ਲਗ ਸੋਇਆ ਜੀਓ ਕੰਠ ਲਗ ਸੋਇਆ ਦੁੱਖ ਸੋਇਆ ਭਗਤ ਲੱਖਣ ਕਰਮਾਸ ਪਏ ਮਨ ਸਰਬ ਸੁਖ ਬਿਠੇ ਗੋਬਿੰਦ ਉੱਠੇ ਜਨਮ ਮਰਨ ਸਮਿਟ ਗਏ ਸਖੀ ਮੰਗਲ ਹੋ ਗਾਇਆ ਇੱਛ ਪੁਜਾਇਆ ਬਹੁ ਨਮਾਇਆ ਹੋਈ ਆ ਕਰ ਗਾ ਨੀਨੇ ਨਾਨਕ ਪ੍ਰਭ ਪਿਆਰੀ ਸੰਸਾਰ ਸਾਗਰ ਨੀ ਪੋਹਿਆ ਡੱਕਣਾ

ਨੰਗ ਮਾਨ ਦੂਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲਤਾਰਿਆ ਜੀ ਜਿਨ ਕੋ ਸਾਧੂ ਸੰਗ ਨਾ ਰੰਗ ਉਤਨੀ ਬ੍ਰਹਮਚਾਰਿਆ ਜੀ ਉਹ ਬ੍ਰਹਮਚਾਰਿਆ ਜਨ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਿਆ ਲੀਨੇ ਹਰ ਜਸੁ ਦੀਨੇ ਜੋ ਨ ਧਾਵੈ ਨਾ ਮਰੀ ਸਤਿਗੁਰ ਦਇਆਲ ਕਿਰਪਾਲ ਭੇਟ ਹਰੇ ਕਾਮ ਕਰੋੜ ਲੋ ਮਾਰਿਆ ਕਥ ਨ ਜਾਇਆ ਕਥ ਸੁਆਮੀ ਸਿਰ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਅੰਕਾਰੂ ਸਤਿਨਾਮ ਗੁਰਪ੍ਰਸਾਦੁ ਹਰ ਹਰ ਉੱਤਮ ਨਾਮ ਹੈ ਜਿਨ ਸ੍ਰੀ ਸਭ ਕੋਇ ਜੀਓ ਜੀ ਪ੍ਰਤਪਾਲ ਦਾ ਘਟ ਘਟਣ ਸੋਏ ਸੋ ਹਰ ਸਰਾ ਧਿਆਈਏ ਤੇ ਬਿਨੇ ਵਰਨਾ ਕੋਇ ਜੋ ਮੋਹ ਆਇ ਚਿਤ ਲਾਇ ਦੇ ਸੋ ਛੁਟ ਚਲੇ ਦੁਖ ਰੋਏ ਜਾਂ ਨਾਨਕ ਨਾਮ ਧਿਆਇਆ ਰੰਤ ਸਿਖਾਈ ਹੋਏ ਮੈਂ ਹਰ ਬਿਨੇ ਵਰਨਾ ਕੋਇ ਹਰ ਗੁਰ ਸੁਣਾਈ ਪਾਈਆ ਬਣ ਜਾ ਰਿਹਾ ਮਿੱਤਰਾ ਵਡ ਭਾਗ ਪ੍ਰਾਪਤ ਹੋਈ ਰਹਾਉ ਸੰਤ ਜਨਾ ਮਿਲ ਭਾਈਆਂ ਹਰ ਕਿੰਨੇ ਨੇ ਪਾਇਆ ਨਾਉ ਸੰਤ ਜਨਾ ਮਿਣ ਭਾਈਆਂ ਹਰ ਕਿੰਨੇ ਨੇ ਪਾਇਆ ਨਾਉ ਵਿੱਚ ਹੋਵੇ ਕਰਮ ਕਮਾਮ ਦੇ ਜੋ ਵਿਸ਼ਵ ਪੁੱਤ ਨਾਉ ਪਿਤਾ ਜਾਤਾਂ ਹੋਈਏ ਗੁਰ ਤੁੱਠਾ ਕਰੇ ਪਸਾਉ ਵੜ ਭਗਨ ਪਾਇਆ ਨਸ ਲੱਗਾ ਭਾਉ ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕਿਰਤ ਨ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਭਰਮ ਨਾਉ ਰਹਾਉ ਜਬ ਲਗ ਜੁਬਨ ਸਾਸ ਹੈ ਤਬ ਲਗ ਨਾਮ ਧਿਆਈ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲਏ ਛਡਾਏ ਹੋਮ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਉਠਾਏ ਜਿਨੀ ਹਰ ਨਾਮ ਚੀਤੇ ਸੀ ਅੰਤ ਗਏ ਪਛਤਾਈ ਤੁਰ ਮਸਤਕ ਕਰੋੜ ਲਿਖਿਆ ਜਾਂ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਬੜ ਭੰਗ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੈ ਲਈ ਹਰ ਆਪੇ ਭਰਮ ਭੁਲਾਏ ਦਾ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ਼ ਅਸੇ ਬਿਰਲੇ ਕੀ ਕੇ ਹੋਮ ਬਲਿਹਾਰੀ ਤਿੰਨ ਕਹੋ ਜਿਨ ਹਰ ਪਾਇਆ ਗੁਰਮਤੀ ਜਾਂ ਨਾਨਕ ਅਮਨ ਪ੍ਰਗਾਸੀਆ ਮਨ ਹਰ ਉਠੜਾਹੀ ਮਨ ਹਰ ਹਰ ਜਪਨ ਕਰੇ ਹਰ ਗੁਰ ਸੁਣਾਈ ਭਜ ਭਜਿੰਦੂ ਸਭ ਕਲਵਿਕ ਦੁਖ ਪਰ ਹਰੀ ਰਹਾਉ ਘਟ ਘਟ ਰਮਈਆ ਮਨ ਵਸੈ ਕਿਉਂ ਪਾਈਐ ਕਿਤ ਭਤ ਗੁਰਪੂਰਾ ਸਤਿਗੁਰ ਭੇਟੀਐ ਹਰ ਆਏ ਵਸੈ ਮਨ ਚੇਤੁ ਮੈਂ ਤਰ ਨਾਮੇ ਧਾਰ ਹਰ ਨਾਮੇ ਤੇ ਗਤ ਪਤ ਮੈਂ ਹਰ ਹਰ ਨਾਮ ਸਾਹ ਹਰ ਨਾਮੇ ਜਤ ਪਤ ਜਾਂ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਉ ਹਰ ਪ੍ਰਸਾਦ ਗੁਰਪਤਨੀ ਹਰ ਪ੍ਰਜਾਣਿਆ ਹਰ ਪ੍ਰਭਤੀ ਹਰਤ ਪਾਤ ਰਹਾਉ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਬਣ ਜਾ ਰਿਹਾ ਮਿੱਤਰਾ ਗੁਰ ਹਰਿ ਹਰਿ ਨਾਮ ਪ੍ਰਗਾਸੁ ਧਨ ਧਨ ਵਣ ਜਵਾ ਭਾਰੀ ਆ ਜਿਨ ਵਖਰ ਲਦਿਨ ਰਾਸ ਗੁਰਮੁਖਾਂ ਉਜਲੇ ਸੇ ਆਏ ਮਿਲੇ ਹਰ ਪਾਸ ਜਾਂ ਨਾਨਕ ਗੁਰ ਤਨ ਪਾਇਆ ਜਿਨੀ ਆਪਟ ਗੁਣ ਤਾਸੁ ਹਰਿ ਧਿਆਉ ਸਾਸ ਗ੍ਰਾਸ ਮਨ ਪ੍ਰੀਤਿ ਗੁਰਮੁਖਾਂ ਹਰਿ ਨਾਮ ਜਿਨ੍ਹਾਂ ਰਹਿ ਰਾਸ ਰਹਾਉ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹਲਾ ਚੌਥਾ ਸਲੋਕਾਂ ਨਾਲ ਸਲੋਕ ਮਹਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ ਰਤਨ ਮੂਲ ਪਾਇਆ ਗੁਰ ਕਾ ਸ਼ਬਦ ਵਿਚਾਰੂ ਜੀਵਾ ਸੱਚੀ ਮਨ ਸੱਚਾ ਸੱਚਾ ਸਰੀਰ ਕਾਰੂ ਨਾਨਕ ਸੱਚਾ ਸਤਿਗੁਰ ਸੇਵੇ ਅਸਰਾ ਸੱਚ ਵਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਬੂਹਿਆ ਵੇਖਣ ਸੁਣ ਨਾ ਹੋਏ ਸ਼ਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜੇ ਨਕੀ ਦਿੱਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕੋ ਦੀਵਾਨ ਹਰ ਇੱਕ ਸਦਾ ਹੈ ਹਰ ਇੱਕ ਚੇਤਾ ਰਹੂ ਹਰ ਤਿਸ ਬਿਨ ਕੋਈ ਨਾ ਹੈ ਡਰ ਭਰਮ ਭਉ ਦੂਰ ਕਰ ਜੇ ਹਰ ਨੂੰ ਸਲਾਹੀ ਤੋਂ ਰੱਖਿਆ ਬਾਹਰ ਘਾਰੂ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਾ ਭਉ ਬੇਖਮਦਾਰ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਪਹਿਲਾ ਸਰਕ ਸਬੂਰੀ ਸਾਧਿਕਾ ਸਬਰ ਤੂੰ ਸਭ ਮਲਾਇਕਾਂ ਦੀਦਾਰ ਪੂਰੇ ਪਾਏ ਸਾਂ ਥਾਂ ਨਹੀਂ ਖਾਏ ਕਾਂ ਪੌੜੀ ਸਭ ਆਪੇ ਤੋਂ ਦੇ ਉਪਾਏ ਕਹਿ ਆਪ ਕਰ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤੁਦੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੇ ਧਿਆਵੋ ਸੰਤ ਜਨੋਂ ਤੋਂ ਲੈ ਛਡਾਈ ਸਲੋਕ ਮਹਲਾ ਪਹਿਲਾ ਫੱਕੜ ਜਾਤੀ ਫੱਕੜ ਨਾ ਹੋ ਸਭਨਾ ਜੀਆਂ ਇੱਕ ਸ਼ਾਉ ਆਪੋ ਜੀ ਕੋ ਭਲਾ ਕਾਏ ਨਾ ਤਾਂ ਪਰ ਜਪ ਜਾਂ ਪਤ ਲੇਖੇ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਉਂ ਨੇ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਛੈ ਜੀਵਣਾ ਪੌੜੀ ਤੋਂ ਦਿਆਪੇ ਧਰਤੀ ਸਾਜੀ ਹੈ ਚੰਨ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਰ ਸਾਜਿਆ ਵਪਾਰ ਕਰੀਵੇ ਇਹਨਾਂ ਨੂੰ ਹਰ ਲਾਭ ਦੇ ਜੋਗਰ ਮੁਕਤੀ ਵੇ ਤਿੰਨ ਜਮ ਕਾਲ ਨਾ ਵਿਆਪਾਰੀ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸਿਉਂ ਤਿੰਨ ਪਿੱਛੇ ਸਭ ਜਗ ਛੁੱਟੀਵੇ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ
वक्त विचारे सो बंदा होए, कुदरत है कीमत नहीं पाए, जां कीमत पाए तां कई ना जाए, शरह शरीयत करें विचार बिन बुझे कैसे पावें पारू, सिदक कर सिजदा मन कर मकसूद, जे तिर देखा ते तिर मौजूद, महला तीजा गुरसभा इम ना पाईया ना नेड़े ना दूर, नानक सतगुर तां वलै जा मन रहे हदूर, पौड़ी सप्त दीप सप्त सागरा नव खंड चार वेद दस अष्ट पुराणा, हर सबना वि तू वरतदा, हर सबना विच तू वरदा, हर सबना भाणा, सब तु दै त्यावें जी जंत हर सारंग पाणा, जो गुरमुख हरिया रात दे तिन हो, कुरबाणा तू आपे आ वरदा का चूज बिडाणा, सलोक महला तीजा, कलों मसाज नहीं क्या सदाई है हृदय ही लिख ले, हो सरा साहिब के रंग रह कभू न टूट सने, कलों मसाजनी जाय सी लिखिया भी नाले जाए, नानक शाह प्रीत न जाय सी जो तर छोड़ी सच्चा पाए, महला तीजा, नदरी आम दा नाल ना चलई, वेखो को व्यो पाए, सतगुर सच दृढ़ाया सच रहो लिवलाए, नानक शब्द सच है करमी पलै पाए पौड़ी, हर अंदर बाहर एक तू, तू जाने पेत, जो कीचै सो हर जानदा, मेरे मन हर चेत, सो डरै जी पाप कमावदा धर्मी विकसेत, तू सच्चा अपनियो सच तां डरिया केत, जिन्हां नानक सच पछाणिया सी सच रलेत, सलोक महला तीजा, कलम जलों सणम सवाणिया, कागद भी जल जाओ, लिखण वाला जल बलो, लिखण वाला जल बलो, जिन लिखिया दूजा भाव नानक पूर्व लिखिया कमावना वरना करना जाए, महला तीजा, होर कूड़ पढ़ना कूड़ बोलना माया नाल प्यार, नानक बिना मैं कुथिर नहीं, पढ़ पढ़ होए खुआर पौड़ी, हर की वड्याई वड्डी है, हर कीर्तन हर का, हर की वड्याई वड्डी है जान्यो है धर्म का, हर की वड्याई वड्डी है जा फल है जी का, हर की वड्याई वड्डी है जा ना सुनी कह चुगल का, हर की वड्याई वड्डी है पुछया दान देव का, श्लोक महला तीजा, हाँ हाँ करती समुई संपौ किसे ननाल, दूजे पाए सुख पाया सब मोही जमकाल, नानक गुरमुख बरे साचा नाम संभाल, महला पहला, गल्ली असी चंगियां आचारी बुरियां, मनो कसुदा कालियां बाहर चिटवियां, रीसां करें तनाड़ियां जो सेवें दर खड़ियां, नाल खसमें रत्तियां माने सुखरालियां, होंदे तान तानियां रहन मानियां, नानक जन्म सकार था जितन कै संग मिला पौड़ी,

ਆਪੇ ਵਿੱਚ ਸਿਭਾਲ, ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏ ਦਾ ਕਿਨਮ ਕਰੀ ਕਰ ਖਿਆਲ, ਹਰ ਤੁਧੋਂ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ। ਸਲੋਕ ਮਹਲਾ ਤੀਜਾ, ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਤਨ ਖਸਮੈ ਚਲੈ ਰਜ਼ਾਈ, ਦਰ ਕਰ ਸੋਭਾ ਮਹਿਲ ਬਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹਲਾ ਤੀਜਾ, ਮਨਮੁਖ ਨਾਮ ਬਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ, ਸ਼ੋਸ਼ਾ ਇਸ ਦਾ ਮੁੱਲ। ਦੂਜਾ ਲੱਗੇ ਪਚ ਮੋਏ ਮੂਰਖੰਦ ਗਵਾਰ, ਬਿਸ਼ਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ, ਨਾਨਕ ਨਾਮ ਵਰਤੇ ਸਿਰੰਗਲੇ, ਗੁਰ ਕੈ ਸਾਹਿਬ ਸੁਭਾਏ ਭਗਤੀ।

ਰਹਾਏ ਨਾਨਕ ਸੋ ਨਾਮ ਉਹਨਾਂ ਨਾਲ ਵਿਸਾਰੀਏ ਜੇ ਦਰ ਸੱਚਾ ਸੂਬਾ ਪਾਏ ਮਹਲਾ ਤੀਜਾ ਸਤਿਗੁਰੂ ਸੇਵ ਸੁਖ ਪਾਇਆ ਸਚਨਾਮ ਗੁਣਤਾਸ ਗੁਰਮਤੀਆਂ ਪਛਾਣਿਆ ਰਾਮ ਨਾਮ ਪ੍ਰਗਾਸ਼ ਸਚੁ ਸਚ ਕਮਾਵਣਾ ਵਡਿਆਈ ਵੱਡੇ ਪਾਸ ਜੀਵ ਪਿੰਡ ਸਭ ਤਿਸਕਾ ਸਿਫਤ ਕਰੀ ਅਰਦਾਸ ਸੱਚਾ ਸ਼ਬਦ ਸਲਾਹਣਾ ਸੁਖੀ ਸੁਖ ਨਿਵਾਸ ਜਪ ਤਪ ਤੁੰਜ ਮਨੇ ਮਾਹੇ ਬਿਨਾ ਮੈਂ ਤ੍ਰਿਕ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੋਹ ਵਿਨਾਸ਼ ਜਿਉਂ ਭਵੈ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਨੇ ਤੇ ਸਭ ਕੁਛ ਮਿਲਿਆ ਇੱਕ ਨਾ ਦੂਰ ਹੈ ਪਾਸ ਸਭ ਤੁਰ ਬਾਜੋਂ ਥਾਂ ਕੋ ਨਹੀਂ ਜਿਸ ਪਾਸੋਂ ਮੰਗੀ ਹੈ ਤੁਰ ਬਾਜੋਂ ਥਾਂ ਕੋ ਨਹੀਂ ਜਿਸ ਪਾਸੋਂ ਮੰਗੀ ਹੈ ਮਨ ਵੇਖੋ ਕੋ ਨਰਜਾਸ ਸਭ ਤੁਧੈ ਨੂੰ ਆਰਾਧੇ ਦਰ ਗੁਰਮੁਖਾਂ ਨੂੰ ਪ੍ਰਗਾਸ਼ ਸਰੂਪ ਮਹਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਚੀਨੈ ਮਨ ਮੂਰਖ ਗਵਾਰ ਦੂਜਾ ਭਾਈ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਏ ਮਰ ਜੰਮੈ ਵਾਰੋ ਵਾਰ ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ੰ ਸੁਖ ਮਨ ਵਸੈ ਚੁੱਕੇ ਕੂਪਕਾਰ ਆਪੇ ਨੂੰ ਆਪ ਖਾਏ ਮਨ ਨਰਮਲ ਹੋਇਆ ਗੁਰਸ਼ਬਦੀ ਵਿਚਾਰ ਨਾਨਕ ਸ਼ਬਦ ਰਤੀ ਸੀ ਮੁਕਤ ਹੈ ਹਰ ਜੀਵ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਂਏ ਜਿਨ ਹਰ ਭਾਵੈ ਤਿਸ ਮਿਲੈ ਸੋ ਜੀਵੇ ਨਾਮ ਧਿਆਏ ਗੁਰਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਟ ਕਿਨ ਨ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਹਰ ਲਏ ਲਾਏ ਸਲੋਕ ਮਹਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹ ਸ਼ਬਦ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਖੋਲੇ ਨਿਸਤਾਰਿਆ ਸੋਨ ਸਚ ਦੁਆਰ ਥਾਂ ਪਿਆਰਿਆ ਮਨਮੁਖ ਪਰ ਅਹੰਕਾਰ ਮਨ ਵਿਗਾੜਿਆ ਸਭੋ ਵਰਤਾ ਹੁਕਮ ਕਿਆ ਕਰਾਂ ਵਿਚਾਰਿਆ ਆਪਾਂ ਦੂਜਾ ਲੱਖ ਸਮ ਵਿਸਾਰਿਆ ਨਾਨਕ ਬਿਨਾਂ ਸਭ ਦੁੱਖ ਸੁੱਖ ਵਿਸਾਰਿਆ ਮਹਲਾ ਤੀਜਾ ਗੁਰਪੂਰੈ ਹਰ ਨਾਮ ਦੜਾਇਆ ਤਿੰਨੀ

ਦੇਖਾ ਹਮੈ ਮਾਰੇ ਕਲਿਵ ਲਾਗੀ ਅੰਤਰ ਨਾ ਮਸਾਇਆ ਗੁਰਮਤੀ ਜਮਜੂ ਨਾ ਸਕ ਹੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੇਂ ਸੁਣਾਏ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾ ਕਲਵਿਕ ਸਵਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਦੇ ਅਸਤਰ ਜਗ ਰਿਹਾ ਸਲੋਕ ਮਹਲਾ ਤੀਜਾ ਆਤਮਾ ਦੇਵ ਪੂਜੀਐ ਗੁਰੂ ਕੈ ਸਹਿ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਡੂੜ ਨਾ ਡੂੜ ਲਈ ਗੁਰੂ ਕੈ ਸ਼ਬਦ ਸੁਭਾ ਹੋਏ ਗੁਰਮਿਟ ਸਹਿਜ ਨਾ ਆਵਈ ਲੋਭ ਮਿਲਣ ਵਿੱਚੋਂ ਜਾਏ ਖਿਨ ਪਰਾ ਮਨਾ ਮਨੁ ਸਹਿ ਸਭ ਅਠੜ ਤੀਰਥ ਨਹਾਏ ਸੱਚੀ ਮਿਲਣ ਲੱਗੀ ਸੰਭਲ ਲੱਗੇ ਦੂਜਾ ਭਾਏ ਧੂਤੀ ਮੂਲ ਨਾ ਉਤਰੇ ਜੇ ਅੜਸੜ ਤੀਰਥ ਨਹਾਏ ਮਨਮ ਕਰਮ ਕਰੀ ਅਹੰਕਾਰੀ ਸਭ ਦੁੱਖ ਦੁੱਖ ਕਮਾਏ ਨਾਨਕ ਮੇਲਾ ਉਜਲ ਤਾਂ ਤੀਜਾ ਸਤਿਗੁਰੂ ਮਾਏ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪੈਂ ਕਿਰਤ ਫਿਰ ਹੀਲੇ ਧਾਦੋਏ ਰਾਹ ਓਮਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਨ ਸਮਾਏ ਮਨ ਜੋ ਚੈਸੂ ਲੈ ਸੱਚੇ ਸ਼ਿਵ ਸੁਭਾਏ ਅਮਰਾ ਪੁੰਜੀਏ ਗੁਰਮੁਖਰ ਕਮਾਏ ਵਿਣ ਮਨੈ ਜਹੂਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹੜਹਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਣੈ ਹਰ ਸਥਿਤੀ ਦੇ ਵਿਲਾਏ ਨਾਨਕ ਗੁਰੂ ਸੱਚ ਕਮਾਏ ਮਨਮੁਖ ਵਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜ ਚਾਖੀ ਤਾਂ ਪ੍ਰਕਾਸ਼ ਭੈਣ ਦੇ ਹਾਰਾ ਜੋ ਸੂਜ ਰਣਕ ਰਾਖੀ ਅਦ੍ਰਿਸ਼ਟ ਗੋਚਰ ਰੱਖ ਦਿਖਿਆ ਗੁਰਮੁਖ ਆ ਗਈ ਸਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲਿਖੈ ਲਾਏ ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵਲਾਏ ਸਤਿਗੁਰ ਜਿੰਨਿਆਂ ਸੇਵੇ ਉਤਨ ਬਿਰਥਾ ਜਨਮ ਗਵਾਏ ਨਾਨਕ ਜੋ ਸੁਭਾਵ ਸੋ ਕਰੇ ਕਹਿਣਾ ਕਿਸੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵਿਹੜਿਆ ਵੇਕਾਰਾਂ ਕਰਮ ਕਮਾਏ ਦੂਜਾ ਭਾਏ ਗਿਆਨੀ ਪੂਜਦੇ ਦਰਗਾਹ ਮਿਲਿਆ ਸਜਾਏ ਆਤਮਦੇਵ ਪੂਜੀਐ ਸਤਿਗੁਰੂ ਪੂਜਣਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਉਣੀ ਜੋਰ ਭਾਵ ਸਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ

ਜਿਤ ਸਦਾ ਸੁਖ ਹੋਵੈ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਸ ਸਿਮਰ ਸਭ ਭੁੱਖ ਕਲੋ ਪਾਪ ਲਾਤੀ, ਹਰ ਹਰ ਨਾਮ ਜਪੋ ਮੇਰੇ ਦਾਲ ਦੁੱਖ ਭੁੱਖ ਲੈ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਗੁਰਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ, ਸਲੋਕ ਮਹਲਾ ਤੀਜਾ।

ਮ੍ਰਿਤਕ ਹੈ ਸੰਸਾਰ। 84 ਫੀਰ ਪਿਆ ਮਰ ਜੰਮੇ ਹੋਏ ਖੁਆਰ। ਸਤਿਗੁਰੂ ਕੀ ਸੇਵਾ ਸੋ ਕਰੀ ਸਮਾਪ ਕਰਾਈ ਸੋਈ ਹੈ, ਸਤਿਗੁਰੂ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਈ। ਸਚਰ ਤੇ ਗੁਰ ਸ਼ਬਦ ਸੁਣ ਤਾਂ ਸੱਚੀ ਸਾਜ ਹੋਏ, ਨਾਨਕ ਜਿਸ ਨੂੰ ਮਿਲੇ ਨਾ ਵਿਛੜਿਆ ਸਹਿ ਸਮਾਵੈ ਸੋਈ ਮਹਲਾ ਤੀਜਾ। ਸੋ ਭਗਵਤੀ ਜੋ ਭਗਵੰਤ ਜਾਣਾ ਹੈ, ਗੁਰਪ੍ਰਸਾਦੀ ਜਾਂ ਪਛਾਣ ਹੈ, ਧਾਪਤ ਰੱਖ ਇੱਕਤ ਕਰ ਆਣ ਹੈ, ਜੀਵਿਤ ਮਰਿਆ ਹਰ ਨਾਮ ਵਿਖਾਣਾ ਹੈ, ਐਸਾ ਭਗਵਤੀ ਉੱਤਮ ਹੋਏ। ਨਾਨਕ ਸਹਿ ਸਮਾਵੈ ਸੋਈ ਮਹਲਾ ਤੀਜਾ, ਅੰਤਰ ਕਵਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੀ ਅੰਤਰ ਮਲ ਲਾਏ, ਬਾਹਰ ਮਲ ਤੋਂ ਵਹਿ ਮਨ ਕੀ ਝੂਠ ਨਾ ਜਾਏ, ਸਤਸੰਗ ਸਿਉ ਬਾਦ ਰਚਾਏ, ਅਨ ਦਿਨ ਦੁਖੀਆ ਦੂਜਾ ਭੈ ਰਚਾਏ, ਹਰ ਨਾਮ ਨਾ ਚੀਤਾ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਘੜ ਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤੀ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੁਹਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਇੱਥੇ ਉੱਥੇ ਮੁਖ ਜਲੇ ਹਰ ਦਰਗਾਹ ਪੈਂਦੇ ਜਾਈ। ਸਲੋਕ ਮਹਲਾ ਦੂਜਾ। ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ। ਮੁੰਡੋ ਭੁੱਲੀ ਨਾਨਕਾ ਫਿਰ ਜਨਮ ਆਸ, ਕਸਤੂਰੀ ਕਹਿ ਭੁੱਲ ਰਹਿ ਗੰਦੇ ਡੂੰਬ ਪਈ ਆਸ, ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੀਰੀ, ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀ ਹੈ ਮਨ ਮੀਰੀ, ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀ ਹੈ ਮਨ ਮੀਰੀ, ਜੋ ਮਨ ਕੀ ਤ੍ਰਿਸ਼ਨਾ ਭੁਗਵਾਈ ਸੋ ਗੁਰਮੁਖ ਨਾਮ ਜਪੇ ਵਡ ਭਾਗੀ, ਤਿੰਨ ਨਿੰਦਕ ਜੁੜ ਸਭ ਪੈਰੀ ਪਾਏ, ਨਾਨਕ ਨਾਮ ਰਾਜ ਸਭਨਾਂ ਤੇ ਵੱਡਾ, ਸਭ ਨਾਮ ਹੈ ਗਿਆ ਨਵਾਏ। ਸਲੋਕ ਮਹਲਾ ਤੀਜਾ। ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੈ ਕੁੜਿਆਰ, ਫਿਰ ਕਹਿ ਭਾਣੇ ਨਾ ਚੱਲੇ ਹੁਕਮ ਕਰੇਗਾ ਵਾਰ, ਗੁਰੂ ਕਹਿ ਭਾਣੇ ਜੋ ਚੱਲੇ ਤਾਂ ਦੁੱਖ ਨਿਵਾਰਨ ਹਾਰੂ, ਲਿਖਿਆ ਮੀਟ ਨਾ ਸਕੀਆ ਜੋ ਤੁਰ ਲਿਖਿਆ ਕਰਤਾਰੂ, ਮਨ ਤਨ ਸੌਂਪੇ ਕੰਤ ਕੋ ਸ਼ਬਦੀ ਧਰੇ ਪਿਆਰ, ਬਿਨਕ ਨਾਮੇ ਕਿੰਨ ਪਾਇਆ ਦੇਖੋ ਰੇ ਦੇ ਵਿਚਾਰ, ਨਾਨਕ ਸਸ ਵਾਲੀ ਸੁਲੱਖਣੀ ਜੇ ਰਾਵੀ ਸਿਰਜਨਹਾਰ। ਮਹਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾਂ ਦੱਸੈ ਉਰ ਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾ ਦੁੱਖ ਪਾਏਂਦੇ ਡੁੱਬੇ ਹਰ ਨਾਮ ਵਿਸਾਰੂ, ਭਲਕੀ ਉੱਠ ਬੋ ਕਰਮ ਕਮਾ ਦੂਜਾ ਭਾਏ ਪਿਆਰੂ, ਸਤਿਗੁਰ ਸਿਵੇਂ ਆਪਣਾ ਭੋਜਲ ਉਤਰੀ ਪਾਰ, ਨਾਨਕ ਗੁਰਮੁਖ ਸੱਚ ਸਮਾਵੇਂ ਸਤਨਾਮ ਉਰਧਾਰ ਪੌੜੀ, ਹਰ ਜਲ ਤਲ ਮਹੀਲ ਭਰਪੂਰ ਦੂਜਾ ਨਾ ਹੈ ਕੋਈ, ਹਰ ਆਪੇ ਗਏ ਨਿਆਉ ਕੁੜਿਆ ਨਵਾਰ ਕਢੋਈ, ਸਚਿਆਰਾਂ ਦੀ ਵਡਿਆਈ ਹੈ ਧਰਮ ਨਿਆਉ ਕੀ ਹੋਏ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਨਾਥ ਰਾਖ ਲਈ ਹੋਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ। ਸਲੋਕ ਮਹਲਾ ਤੀਜਾ। ਮਨ ਮਕਬੈਲੀ ਕਾਮਣੀ ਕੁਲੱਖਣੀ ਕੁਨਾਰੂ, ਫਿਰ ਛੋਡਿਆ ਘਰ ਆਪਣਾ ਪਰ ਪੁਰਖਿਆ ਨਾਲ ਪਿਆਰੂ, ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪਕਾਰੂ, ਬਿਨ ਨਾਨਕ ਬਿਨ ਨਵੇਂ ਕਰੂਪ ਕਸੋਣੀ ਪਰ ਹਰ ਛੋੜੀ ਪਤਾਰ। ਮਹਲਾ ਤੀਜਾ। ਸ਼ਬਦ ਦੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰੂ, ਸਦਾ ਰਾਵੇ ਭਰਿਆ ਆਪਣਾ ਸੱਚਾ ਪ੍ਰੇਮ ਪਿਆਰ, ਅੱਤ ਵਾਲੇ ਸੁੰਦਰੀ ਸ਼ੁਭਾਵੰਤੀ ਨਾਰੂ, ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਪੌੜੀ, ਔਰ ਤੇਰੀ ਸਭ ਕਰੇ ਉਸ ਤੱਤ ਜਿਨ ਫਥੇ ਕਾਢਿਆ, ਹਰ ਤੁਧਨੋ ਕਰੇ ਸਭ ਨਮਸਕਾਰ, ਜਿਨ ਪਾਪੈ ਤੇਰਾ ਕਿਆ ਹਰ ਨਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਹੰਕਾਰੀਆਂ ਮਾਰ ਨਵਾਏ ਮਨ ਮੂੜ ਸਾਧਿਆ, ਹਰ ਭਗਤਾਂ ਦੇ ਵੜੇ ਗਰੀਬ ਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕਹਿ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਈ, ਹਰ ਕਾ ਨਾਮ ਉੱਤਮ ਮਨ ਵਸੈ ਮੀਟ ਨਾ ਸਕੈ ਕੋਈ, ਕਿਰਪਾ ਕਰੀ ਆਪਣੀ ਕਰਨ ਪ੍ਰਾਪਤ ਹੋਏ, ਨਾਨਕ ਕਰਨ ਕਰਤੇ ਵਸੈ ਗੁਰੂ ਗੁਜਾ ਕੋਏ। ਮਹਲਾ ਤੀਜਾ। ਨਾਨਕ ਹਰ ਨਾਮ ਜਿਨੀ ਆਰਾਧਿਆ ਦਿਨ ਹਰ ਲਵਤਾਰੂ, ਮਾਇਆ ਬੰਦੀ ਖਸਮ ਕੀ ਤਿੰਨੀ ਅੱਗੇ ਕਮਾਵੈ ਕਾਰੂ, ਪੂਰਾ ਪੂਰਾ ਕਰ ਛੋਡਿਆ ਸ਼ਬਦ ਸਵਾਰਨ ਹਾਰ, ਗੁਰਪ੍ਰਸਾਦੀ ਬੁੱਝਿਆ ਪਾਇਆ ਮੁਖ ਦੁਆਰ, ਮਨਮੁਖ ਹੁਕਮਾ ਜਾਣਨੀ ਤਿੰਨ ਮਾਰੇ ਜਮ ਜੰਦਾਰੂ, ਗੁਰਮੁਖ ਜਿਨੀ ਆਰਾਧਿਆ ਤਿੰਨੀ ਤਰਿਆ ਭੋਜਨ ਸੰਸਾਰੂ, ਸਭ ਔਗਣ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ, ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ, ਹਰ ਜੇਬੜ ਨਾਹੀਂ ਕੋਈ ਜਾਣ, ਹਰ ਧਨ ਵਿਚਾਰਦਾ ਕੜਾ ਅੰਦੇਸ਼ਾ ਕਿਉਂਕਿ ਜੈ ਨਾਹੀਂ ਧਨ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰਹਾਰਦਾ, ਸਲਾਹਿਓ ਭਗਤੂ ਕਰ ਜੋੜਨ ਭਗਤ ਜਨ ਤਾਰਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾਂ, ਆਪਣੇ ਪ੍ਰੀਤਮ ਮਿਲ ਰਹਾਂ, ਅੰਤਰ ਰਖਾਈ ਉਰਤਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰੂ, ਨਾਨਕ ਜਿਸ ਨਦਰ ਕਰੇ ਤਿਸ ਮੀਲ ਲਏ ਸਾਈ ਸੁਹਾਗਣ ਨਾਰ। ਮਹਲਾ ਤੀਜਾ।
ਸੇਵਾ ਤੇ ਹਰ ਪਾਈ ਹੈ ਜਗ ਨਦਰ ਕਰੀ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੀ ਹਉਮੈ ਮਰ ਮਿਲਾਇ ਨ ਗੁਰ ਕੈ ਸ਼ਬਦ ਧਰੇ ਨਾਨਕ ਸਹਿ ਸਮਾਇਆ ਨਾਲ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵਿਖਾਲੀ ਨੇ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾ ਲਿਓਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੁਰ ਚਾ ਲਿਓ ਹਰ ਭਗਤਾਂ ਦੇ ਪਿਆਰ ਕਰੰਗ ਨਿਸਤਾਰੀਆਂ ਸਲੋਕ ਮਹਲਾ ਪਹਿਲਾ ਕਬਦ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਰ ਨਾਵਣ ਨਾਮ ਜਪੇ ਹੀ ਨਾਨਕ ਅੱਗੇ ਉੱਤਮ ਸੇ ਜੇ ਪਾਪਾ ਪੰਦਨ ਦੇਹੀ ਮਹਿਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕ ਕਾਗੋਂ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮੇਰਵਾਂਦਾ ਸੀ ਰਾਖੀਐ ਨਾਨਕ ਗਾਇ ਲਖ ਪ੍ਰਭ ਲਾਖੀਐ ਸਲੋਕ ਮਹਲਾ ਤੀਜਾ ਜੀਉ ਪਿੰਡ ਸਭ ਤਿਸਕਾਰ ਸਭ ਸਹਿ ਦੀ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਤਾਰ ਹਉ ਬਲੇ ਹਰੀ ਤਿੰਨ ਕਉ ਜਿਨ ਧਿਆਇਆ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੀ ਉਹਨਾਂ ਨੂੰ ਜਗਤ ਕਰੇ ਨਮਸਕਾਰ ਮਹਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵਨਿਧ ਖਰਚਿਓ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਥਾਇ ਅਨਹਦ ਧੁਨੀ ਵੱਜਦੀ ਉਨ ਮਨ ਹਰਲੇ ਬੁਲਾਏ ਨਾਨਕ ਕਰ ਭਗਤ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਇੱਕ ਓਅੰਕਾਰੂ ਸਤਿ ਗੁਰੂ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਕਤ ਹੀ ਜਮ ਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੇ ਚੋ ਮਰਨਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਵਿਭਵ ਸਾਗਰ ਤਰਣਾ ਜਾਂ ਤਿਸ ਭਾਵੈ ਲਾਗੈ ਭਾਉ ਭਰਮ ਭੁਲਾਵਾ ਵਿੱਚੋਂ ਜਾਈ ਉਪਜੈ ਸਹਿਜ ਗਿਆਨ ਮਤ ਜਾਗੈ ਗੁਰੂ ਪ੍ਰਸਾਦ ਅੰਤਰੇ ਲਾਗੈ ਸੰਗਤ ਨਾਹੀ ਮਰਨਾ ਹੁਕਮ ਪਛਾਣ ਤਾਂ ਖਸਮੈ ਮਿਲ ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਬੋ ਮਨ ਆ ਗਲੜਾ ਪ੍ਰਾਣੀ ਜਰਾ ਮਰਨ ਪਉ ਬਿਸਰ ਗਿਆ ਕੁਟੰਬ ਦੇਖ ਬਿਗਸੈ ਕਮਲਾ ਜੋ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇਓ ਜਮੈ ਤਣਾ ਤਨੇ ਆਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠਲਾ ਲੈ ਬਾਣੀ ਬਲਾਏ ਮਿਲ ਮੇਰੇ ਰਮਈਆ ਮੈਂ ਲੈ ਛੁਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸਨਾਹੀ ਜਨਮ ਗਵਾਇਓ ਆਲਸੀਆ ਬਿਕਮ ਘੋਰ ਪੰਥ ਚਾਲਣਾ ਪ੍ਰਾਣੀ ਰੱਬ ਸਸਤਾਨਾ ਪ੍ਰਵੇਸ਼ੰਗ ਮਾਇਆ ਮੋਤਾ ਬਿਸਰ ਗਿਆ ਜਾਂ ਤਾਂ ਦੀਲੇ ਸੰਸਾਰੰਗ ਆਜ ਮੇਰੇ ਮਨ ਪ੍ਰਗਟ ਭਇਆ ਹੈ ਪੇਖੀਲੇ ਧਰਮ ਰਾਉ ਤਾਂ ਕਰਦਲ ਕਰਨ ਮਹਾਂਬਲੀ ਤਨਿਆਗ ਰੜੇ ਮੈਂ ਰਹਿਣ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤਰਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰ ਜੀ ਇੱਕ ਸੁਨੋ ਰੇ ਪੰਡੀਆ ਆਪ ਕਿਛ ਕਹਿਣ ਨਾ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖਲੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾਂ ਕਿ ਦਿਸ਼ਟ ਨਾਦ ਲਿਵ ਲਾਗੈ ਰਹਾਉ ਭਾਠੀ ਗਗਨ ਸਿੰਘਿਆ ਅਰ ਚੁੰਘਿਆ ਕਣਕ ਕਲਸ਼ੀਕ ਪਾਇਆ ਤਿਸ ਮੈਂ ਧਾਰ ਚੁਆਇਆ ਤਾਂ ਨਿਰਮਲ ਰਸ ਮੈਂ ਰਸਨ ਚੁਆਇਆ ਇੱਕ ਜੋ ਬਾਤ ਜਾਂ ਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਣ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੂਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ
मत श्री राग बाणी भगत बेणी जियो की पैरिया कह कर गावना एक ओंकार सत गुरु प्रसाद रे नर गर्भ कुंडल जब आशत उर्द ध्यान लिव लागा मृतक पिंड पद मदना एन सेक ग्यान सुनांगा ते दिन संबल कष्ट महा दुख आ बचिक अधिक बसारिया गर्भ छोड़ मृत मंडल आया तो अंदर हर मनो बसारिया फिर पछतावेगा मूड़िया तू कवन कुमत परम लागा चेत राम नहीं जमपुर जाहेगा जन बिचरे अनरा दराहाओ बाल विनोद चिंद्रस लागा खिन खिन मुह ब्यापै रस में समेद अमृत बिकचा की तो पंच प्रगट संतापै जब तब समझ छूट सुकृत मत राम नाम ना रध्या उछलिया काम काल मत लागी तो आन शक्त गल बांधिया तरण तेज पर त्रे मुख जो है तरण तेज पर त्रे मुख जो है सारे अपसर न पछाणिया उन्मत काम महा बिक भूलै पाप पुन न पछाणिया सुत संपत दे के मन गर्भया राम हृदयती खोया अवर मृत माया तन मन तूले तो भग मुख जन्म विगोया पुंडर केश कुसुम ते धौले सबत पता लकी बाणी लोचन श्रमे बुद्ध बल नाठी तां काम पव समाधानी ताते बिकै भई मत पावस काया कमल कमलाना अवगुण बाण छोड़ मृत मंडलू तो पाशा पछताना निकटी दे देखतन उपजै मान करतनी बूझै लालच करै जीवन पर कारण लोचन कछु न सूझै थाका तेज उड्या मन पंखी कर आंगण न सुखाई बेणी कह सुनो रे भगतो मरन मुक्त किन पाई श्री राग तो ही मोही मोही तो ही अंतर कैसा तो ही मोही मोही तो ही अंतर कैसा कनक कटक जल तरंग जैसा ज्यों पे हम ना

ਰਾਗ ਮਾਝ ਮਹਲਾ ਚੌਥਾ ਘਰ ਪਹਿਲਾ ਚੌਪਦੀ।

0: साधु। हर हर नाम में हर मन पाया, बड पागी हर नाम त्याया। गुरपुरे हर नाम सिद्ध पाई, को बिरला गुरमत चले जियो। मैं हर हर खर्चे लया बन पले, मेरा प्राण सखाई सदा नाल चले। गुरपुरे हर नाम दड़ाया, हर ने चल हर तन पले जियो। हर हर सज्जन मेरा प्रीत मराया, कोई आण मिलावे मेरे प्राण जीवाया। हाँ रह न सका बिन देखे प्रीतमा, मैं नीर वहे वह चले जियो। सतगुरु मित्र मेरा बाल सखाई, हाँ रह न सका बिन देखे मेरी माई। हर जियो कृपा करो गुर मिलो, जन नानक हर तन पल जियो। माज महला चौथा मधसूदन मेरे मंतन प्राणा, हो हर बिन दूजा अवर न जाना। कोई सज्जन संत मिले बड़ भागी, मैं हर पर प्यारा दसै जियो।
1: संगत खोज दसाई विच संगत हर पर वसै जियो। मेरा प्यारा प्रीतम सतगुर रखवाला, मुबारक देन गुरु प्रतपाला। मेरा मात पिता गुरु सतगुर पूरा, गुर जल मिल कंबल विकसै जियो। मैं बिन गुर देखे नीत न आवै, मेरा मन तन वेदन गुर बिरो लगावै। हर हर दया गुरु गुर मिलो, जन नानक गुर मिल रैसै जियो। माज महला चौथा हर गुण पढ़िया हर गुण सुनिया, हर गुण पढ़िया हर गुण गुणिया। हर हर नाम कथा नित सुनिया, मिलसा संगत हर गुण गाए। जग भउ जल दुत्र तरिया जियो, आओ सखी हर मेल करिया। मेरे प्रीतम का मैं दे सनेहा, मेरा मित्र सखा सो प्रीतम भाई। मैं दसे हर नर हरिया जियो, मेरी बेदन हर गुरपुरा जाने। हो रह ना सका बिन नाम वखाण, मैं ओखिद मंत्र दे जा गुरपुरे। मैं हर हर नाम धरिया जियो, हम चातरक दीन सतगुर सरनाई। हर हर नाम बूंद मुख पाई, हर जल निद हम जल के मीने। जन नानक जल बिन मरिया जियो। माज महला चौथा हर जन संत मिलो मेरे भाई। मेरा हर प्रभ दसो मैं भुख लगाई, मेरी सरदा पूर जग जीवन दाते। मेल हर दर्शन मन भीजा जियो, मिल सतसंग बोली हर बाणी। हर हर कथा मेरा मन पाणी, हर हर अमृत हर मन पावै। मिल सतगुर अमृत पीजै जी वडभागी, हर संगत पावै भागहीन। भ्रम चूटा खावै बिन भागा, सतसंग न लभै बिन संगत मैल परीजै जियो। मैं आए मिलो जग जीवन प्यारे, हर हर नाम दया मन धारे। हिंगर बतना मीठा मन पाया, जन नानक नाम मन पीजै जियो। माज महला चौथा हर गुर ज्ञान, हर रस हर पाया। मन हर रंग रहता हर रस पी आया। हर हर नाम मुख हर हर बोली, मन हर रस टुल टुल पौदा जियो। आवो संत मैं गल मिलाई है, मेरे प्रीतम की मैं कथा सुनाई है। हर के संत मिलो मन देवा, जो गुरबाणी मुख चौदा जियो। वडभागी हर संत मिलाया, गुरपुरै हर रस मुख पाया। पागहीन सतगुर नहीं पाया, मन मुख गर्भ जूनी नित पौदा जियो। आप दयाल दया प्रभ धारी, मल हो मैं बिखिया सब निवारी। नानक हट बटन विच काया, हर लैंदे गुरमुख सौदा जियो। माज महला चौथा हुण खौं गुण गोविंद हर नाम त्याई। मिल संगत मन नाम वसाई, हर प्रभ गमै गोचर स्वामी। मिल सतगुर हर रस कीचै जियो, धन धन हर जन। जिन हर प्रभ जाता, जाय पुछा जन हर की बाता। पा मलोवा मल मल धोवा, मिल हर जन हर रस पीचै जियो। सतगुर दाता नाम दड़ाया, पड़ भागी गुर दर्शन पाया। अमृत रस सच अमृत बोली, गुरपुरा अमृत लीचै जियो। हर सतसंगत सतपुरख मिलाइया, मिल सतसंगत हर नाम ते आइया। नानक हर कथा सुनी मुख बोली, गुरमत हर नाम परीचै जियो। माज महला चौथा आवो भैणे तुसी मिलो प्यारिया, जो मेरा प्रीतम दसे तिसकै हो वारिया। मिल सतसंगत लद्दा हर सज्जन, हो सतगुर विटो घुमाइया जियो। जा जा देखा ताता स्वामी, तू कट कट रव्या अंतर जामी। गुरपुरै हर नाल दिखा लिया, हो सतगुर विटो सदवारिया जियो। एको पवन माटी सब एका जोत सबाया। सब एका जोत वरतै, भिन भिन न रलई किसै दी रलाइया। गुरप्रसाद एक नदरी आया, हो सतगुर विटो वताया जियो। जन नानक बोलै अमृत बाणी, गुरसिखा के मन प्यारी भाणी। उपदेश करे गुर सतगुर पूरा, ਗੁਰੂ ਸਤਿਗੁਰ ਪਰਪਕਾਰੀਆ ਜੀਓ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕੀ ਨਿਆਈ ਤ੍ਰਿਖਾਨਾ ਉਤਰੈ ਸੰਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋਂ ਘੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਚਿਰਹਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋਂ ਘੋਲੀ ਹੋਂ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਦਾ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰੇ ਤੁਤ ਭਗਵੰਤਾ ਮੋਹੇ ਰਹਿਣ ਨਾ ਵਿਆਹਵੇ ਨੀ ਦਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹੋਂ ਘੋਲੀ ਜੀਓ ਘੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੁਆ ਗੁਰਸੰਤ ਮਿਲਾਇਆ ਪ੍ਰਭ ਵਿਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੋਂ ਘੋਲੀ ਜੀਓ ਘੋਲ ਗੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰੁਤ ਸੁਹਾਵੀ ਜਿਤ ਤੁਦ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੂਰਦਾ ਸੁਹੇਲਾ ਜਿਤੈ ਤੇਦਾ ਤੂੰ ਉਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨੌਨਿੰਦ ਤੇਰਾ ਕੁੱਟ ਭੰਡਾਰਾ ਜਿਸ ਤੂੰ ਦੇਹੇ ਸੋ ਤ੍ਰਿਪਤਿਆ ਕਾਵੈ ਸੋਈ ਭਗਤ ਤੁਮਾਰਾ ਜੀਓ ਸਭ ਗੁਆਸੈ ਤੇਰੀ ਬੈਠਾ ਕਟ ਕਟ ਅੰਤਰ ਤੂੰ ਹੈ ਗੁੱਠਾ ਸਭੇ ਸਾਜੀ ਵਾਲ ਸਦਾਇਣ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾਸ ਤੇਰਾ ਬੁਲਿਹਾਰੈ ਸਭ ਤੇਰਾ ਖੇਲ ਦਸਹਾਰਾ ਜੀਓ ਮਾਜ ਮਹੱਲਾ ਪੰਜਵਾਂ ਆਨੰਦ ਵਾਜੈ ਸਹਿ ਸੁਹੇਲਾ ਸਭ ਦਾ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀਓ ਫੇਰ ਕਿਹਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੜੀ ਦਾ ਸੋਈ ਪਾਇਆ ਤ੍ਰਿਪਤਿਆ ਕਹਿ ਰਿਹਾ ਹੈ ਸੰਤੋ ਗੁਰ ਅਨਭਉ ਪੁਰਖ ਦਿਖਾ ਰਿਹਾ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖ਼ਤ ਬਹਿ ਸਚ ਨਿਆਈ ਸਭ ਚੁਖੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇ ਹੋ ਕਿਹਾ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਿਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਘਰ ਸਖੀ ਮੰਗਲ ਗਾਇਆ ਅੰਧ ਬਿਨੋ ਤਿੱਤੈ ਕਰ ਸੋਹੈ ਜੋ ਧਨ ਕੰਤ ਸਿਗਾਰੀ ਜੀਓ ਸਾਵਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੁਗੜ ਬਚਖਣ ਜੋ ਧਨ ਕੰਤ ਪਿਆਰੀ ਜੀਓ ਅਚਾਰਵੰਤ ਸਾਹਿਬ ਪ੍ਰਧਾਨੇ ਸਭ ਸਿੰਗਾਰ ਬਣੇ ਤਸ ਗਿਆਨੇ ਸਾਕੁਲਵੰਤੀ ਸਾਸ ਭਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮਿਲ ਲਈ ਅੰਗ ਲਾਏ ਤਿਰ ਸੁਹਾਗ ਵਰਗ ਮੈਂ ਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਪਾਤ ਬਨ ਬਨਿਆ ਵਗਾਏ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੈ ਜੀਓ ਖੜ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਮੈਂ ਸਾਂਤ ਨਿਆਵੈ ਜੀਓ ਅਨੇਕ ਬਰਖ ਕੀ ਜਪ ਤਾਪਾ ਗਣ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੈ ਸਾਂਤ ਨਾ ਆਵੈ ਜੋਗੀ ਬੋੜ ਬੋੜ ਉੜਤਾਵੈ ਜੀਓ ਕਰ ਕਿਰਪਾ ਮੇ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਬਿਨਾਸੀ ਵਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੈ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ ਅਗਮ ਗੋਚਰ ਲਖਿਆ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੁੜਜਨਾ ਜਾ ਕੇ ਪੂਜੈ ਪੈਰਾ ਗੁਰਮੁਖ ਹਿਰਦਾ ਜਾ ਕੇ ਹਰ ਹਰ ਸੋਈ ਭਗਤੇ ਕਾਤੀ ਜੀਓ ਅਮੁਖ ਦਰਸ਼ਨ ਬੇਅੰਤੈ ਪਾਰਾ ਵੜ ਸਮਰਾਤ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ ਤਿਤ ਧਰੀਐ ਗਤ ਨਾਨਕ ਵਿਰਲੀ ਜਾਤੀ ਜੀਓ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾ ਤੇਰਾ ਮਾਣਾ ਸਭ ਕਿਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋਬਲ ਜਾਈ ਜੀਓ ਭਾਣੇ ਉੱਜੜ ਪਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਗਾ ਵਾਹਾ ਭਾਣੇ ਪਰਮ ਪਵੈ ਬੋ ਜੂਨੀ ਸਭ ਕਿਛ ਤਸੈ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ ਆਗਮ ਗੋਚਰ ਬੇਅੰਤ ਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪਿਖਤ ਮਾਨਿਆ ਗਾਵੈ ਨਾਨਕ ਮਿਲਣ ਸੁਪਾਈ ਜੀਓ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾਵੇ ਸਿਰ ਜਾਵੈ ਭੁੱਖ ਵੇ ਆਪੇ ਭੁਗਤ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋ ਗਈ ਹੋਂ ਪੀੜਾ ਆਪ ਕਰੈ ਪ੍ਰਤਪਾਲਾ ਜੀ ਅੰਬਾਰਕ ਵਾਂਗੀ ਹੋਂ ਸਭ ਕਿਛੁ ਮੰਗਾ ਦੇ ਦੇ ਤੋੜਨਾਈ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਓਮ ਬਲੇ ਹਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋਂ ਜੀਵਾਂ ਜੀਓ ਦੁਖ ਪੰਜਨ ਨਿਦਾਨ ਅਮੋਲੇ ਨਿਰਪੋ ਨਿਰਵੈਰ ਅਥਾ ਅਤੋਲਿਆ ਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਪਾਲਾ ਯੂਚ ਨੀਚ ਕਰ ਪ੍ਰਤ ਪਾਲਾ ਨਾਮ ਰਸਾਇਣ ਮੰਤਰ ਬਤਾਇਨ ਗੁਰਮੁਖ ਅੰਮ੍ਰਿਤ ਪੀ ਵਾ ਜੀਓ ਦੁੱਖ ਸੁੱਖ ਪਿਆਰੇ ਤੁਧ ਤੇ ਆਏ ਇਹ ਸੁਮਤ ਗੁਰੂ ਤੇ ਪਾਏ ਨਾਨਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਓ ਮਾਜ ਮਹੱਲਾ ਪੰਜਵਾਂ ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਇਹ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੁਆ ਹਰ ਮਾਰਗ ਚਲਤ ਪ੍ਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਵ ਅੰਤਰ ਬਾਹਰ ਤੇਰੀ ਬਾਣੀ ਤੁਧੇ ਆਪ ਕਥੀ ਤੇ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਸ਼ਤ ਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਭੈ ਵਸੇ ਕਮਾਂਗੋ ਕਰੋ ਬੇਨੰਤੀ ਮਾਨ ਤੇ ਆਗੋ ਵਾਰ ਵਾਰ ਜਾਈ ਲਖ ਬਰੀਆ ਦੇਵ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਮ ਸਿਮਰਤ ਸਦਾ ਸੁਖਦਾਤੇ ਸਭ ਕੋ ਤੁਮੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਵਨ ਦਰਸ਼ਨ ਤੇਰਾ ਭਵਨ ਪੁਨੀਤਾ ਆਤਮਗੜ ਬਿਖਮ ਤਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਧ ਜੇਵੜ ਅਵਰ ਨ ਸੂਰਾ ਜੀਓ ਹਰੇਣ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਭਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਕੂਰਾ ਜੀਓ ਮਾਜ ਮਹੱਲਾ ਪੰਜਾਂ ਵਿਸਰਨਾਹੀ ਵੜਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸ ਰਹਿਣ ਜਿਉਂ ਤੁਧ ਤੇ ਆਏ ਦਾਨ ਮੋਹਿ ਕਰਣਾ ਜੀਓ ਮਾਟੀ ਅੰਦੀ ਸੁਰਤ ਸਮਾਏ ਸਭ ਕਿਛ ਦੀਆ ਭਲੀਆ ਜਾਈ ਅਣਤ ਬਿਨੋਦ ਚੋਸ਼ਤ ਮਾਸਿਤ ਤੁਧ ਭਾਵੈ ਸੋ ਹੋਣਾ ਜੀਓ ਜਿਸ ਤਾ ਦਿੱਤਾ ਸਭ ਕਿਛ ਲੈਣਾ ਛਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾ ਬੁੱਧ ਦੀ ਜੈ ਜਿਤ ਵਿਸਰੈ ਨਾਈ ਸਾ ਮਤ ਦੀ ਜੈ ਜਿਤ ਤੁਧ ਤੇ ਆਈ ਸਾਸ ਸਾਸ ਤੇਰਾ ਗੁਣ ਗਾਵਾਂ ਉਠ ਨਾਨਕ ਗੁਰ ਚਰਣਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਤੇ ਅਣ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੈ ਭਾਣੈ ਪੂਰ ਗਿਆਨ ਜੀਵ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੂੰ ਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਤ ਪਾਲਾ ਸੰਤ ਕੇਲਾ ਤੂੰ ਸੰਗ ਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਣ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕਹਿ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤਿਆ ਕਾਨਾ ਜੀਓ ਮਾਜ ਮਹੱਲਾ ਪੰਜਵਾਂ ਤੂੰ ਜਲ ਨਿਧ ਹਮੀਨ ਤੂੰ ਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਕਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮੰਦਲੀਨਾ ਜੀਓ ਜੋ ਪਾਰਕ ਪੀ ਖੀਰਿਆ ਘਾਵੈ ਜਿਉ ਨਿਰਤਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹ ਮਨ ਭੀਨਾ ਜੀਉ ਜੀਵਨ ਦਿਆਰਾ ਦੀਪਕ ਪ੍ਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋ ਤੇ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੁਖੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਇ ਦੂਖ ਬਿਡਾਰਨ ਹਰੀ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਦੰਤ ਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਇ ਡੁਲਾਨਾ ਤੇ ਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀ ਠਾ ਜੀਓ ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਉ ਨਾਨਕ ਵਿਰਲੀ ਡੀਠਾ ਜੀਓ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰਾ ਜਨਮ ਪਦਾਰਥ ਗੈਰ ਗੰਭੀਰਾ ਲਾਕੁਟ ਕੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਓ ਦਰਸ਼ਨ ਪੇਖਤ ਪਏ ਪਨੀਤਾ ਸਗਲੀ ਉਦਾਰੇ ਭਾਈ ਮੀਤਾ ਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾਕੋ ਖੋਜੈ ਸਰਬਿ ਉਪਾਇ ਵੜ ਪਾਕੇ ਦਰਸ਼ਨ ਕੋ ਵਿਰਲਾ ਪਾਇਓ ਚਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਈ ਜੀਓ ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਗਤ ਪਿਆ ਜਿਸ ਦੇ ਵਸੇਰਾ ਗੁਰਬੰਧਨ ਤਿਨ ਕੇ ਸਗਲੇ ਘਾਟ ਜਨ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਿਆ ਤੇ ਮੰਗਲ ਗਾਵੋ ਉਠਤ ਬੈਠਤ ਸੋਭਤ ਜਾਗਤ ਹਰ ਧਿਆਈਐ ਸਗਲ ਅਵਰ ਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਿਲਵੇ ਕਾਟੇ ਨਿਰਮਲ ਥੀਆ, ਅਣਦ ਪਿਆ ਨਿਕਸੀ ਸਭ ਪੀਰਾ, ਸਗਲ ਬਿਨਾ ਸੇਦਰ ਦਾ ਜੀਓ। ਜਿਸ ਕਾ ਅੰਕ ਕਰੇ ਮੇਰਾ ਪਿਆਰਾ, ਸੋ ਮੁਗਤਾ ਸਾਗਰ ਸੰਸਾਰਾ। ਸਤ ਕਰੇ ਜਨ ਗੁਰੂ ਖਚਾਤਾ, ਸੋ ਕਾਏ ਕੋ ਡਰਦਾ ਜੀਉ। ਜਪਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹਉ ਗਈ ਬੁਲਾਏ। ਸਾਹ ਸਾਹ ਸਰਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ। ਮਾਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸਿੰਘ ਰਾਤਾ, ਪ੍ਰਭਿਤ ਪਾਲੇ ਸੇਵਕ ਸੁਖਦਾਤਾ। ਪਾਣੀ ਪੱਖਾ ਪੀਸੋ ਸੇਵਕੈ, ਠਾਕੁਰ ਹੀ ਕਾ ਆਹਰ ਜੀਉ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸੋ ਇੱਕ ਮਾਵੈ ਜੋ ਸਾਹਿਬ ਭਾਵੈ, ਸੇਵਕੇ ਅੰਤਰ ਬਾਹਰ ਮਾਹਰ ਜੀਉ। ਤੂੰ ਦਾਨਾ ਠਾਕੁਰ ਸਬਦ ਜਾਣੇ, ਠਾਕੁਰ ਕੇ ਸੇਵਕ ਹਰ ਰੰਗ ਮਾਣੇ। ਜੋ ਕਿਛੇ ਠਾਕੁਰ ਕਾ ਸੋ ਸੇਵਕਾ, ਸੇਵਕ ਠਾਕੁਰ ਹੀ ਸਿੰਘ ਜਾਹਰ ਜੀਉ। ਆਪਣੇ ਠਾਕੁਰ ਜੋ ਪਹਿਰਾਇਆ, ਬਹੁ ਨਾ ਲੇਖਾ ਪੁਛ ਬੁਲਾਇਆ। ਤੇ ਸੇਵਕੈ ਨਾਨਕ ਕੁਰਬਾਣੀ, ਸੋ ਗੈਰ ਗੰਭੀਰਾ ਗੋਹਰ ਜੀਉ। ਮਾਜ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਈ, ਬਾਹਰ ਟੋਲੈ ਸੋ ਪਰਮ ਪੁਲਾਹੀ। ਗੁਰਪ੍ਰਸਾਦ ਜਿਨੀ ਅੰਤਰ ਪਾਇਆ, ਸੋ ਅੰਤਰ ਬਾਰ ਸੁਹੇਲਾ ਜੀਉ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਅਣਤ ਬਿਨੋਦ ਕਰੈ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਸੁਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉ ਜਲੈ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਕਹ ਨਾਨਕ ਪ੍ਰਮ ਕੱਟੇ ਕਿਵਾੜਾ, ਬੋੜ ਨਾ ਹੋਈਆ ਜਵਲਾ ਜੀਉ। ਮਾਚ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਣ ਤੂੰ ਸੁਣਿਆ, ਤਿਸ ਬਲੇ ਹਾਰੀ ਜਿਨ ਰਸਨਾ ਭਣਿਆ। ਵਾਰ ਵਾਰ ਜਾਏ ਤਿਸ ਵਿਟੋ, ਜੋ ਮਨ ਤਨ ਤੋਂ ਦਿਆਰਾ ਦੇ ਜੀਉ। ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ। ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭਲਾ ਦੇ ਜੀਉ। ਸੇਵਡ ਪਾਗੀ ਜਿਨ ਤੁਮ ਜਾਣੇ, ਸਭ ਕੈ ਮਦੇ ਅਲਿਪਤ ਨਿਰਬਾਣੇ। ਸਾਧ ਕੇ ਸੰਗ ਗੁਣ ਭੋਜਲ ਤਰਿਆ, ਸਗਲ ਦੂਤ ਉਨਸਾ ਦੇ ਜੀਉ। ਤਿਨਗੀ ਸਰਨ ਭਰਿਆ ਮਨ ਮੇਰਾ, ਮਾਨ ਤਾਣ ਤਜ ਮੋਹ ਅੰਧੇਰਾ। ਨਾਮ ਦਾਨ ਦੀਜਾ ਨਾਨਕੋ, ਤਿਸ ਪ੍ਰਭ ਅਗਮ ਗਾ ਦੇ ਜੀਉ। ਮਾਜ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਵਾਸਤੂਲੀ। ਤੂੰ ਜਲ ਨਿਦ ਤੂੰ ਫਿਨ ਬੁੱਧ ਬੁੱਧਾ, ਤੁਦ ਬਿਨ ਅਵਰ ਨਾ ਪਾਲੀਐ ਜੀਉ। ਤੂੰ ਸੂਤ ਮਣੀਆ ਫੀ ਤੂੰ ਹੈ, ਤੂੰ ਗੰਠੀ ਮੇਰ ਸਰ ਤੂੰ ਹੈ। ਆਦ ਮਦ ਅੰਤ ਪ੍ਰਭ ਸੋਈ, ਅਵਰ ਨਾ ਕੋਇ ਦਿਖਾ ਲਿਆ ਜੀਉ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਗੁਣ ਰਸੀ ਰੰਗ ਰਾਤਾ। ਆਪਣੇ ਕਰਦਬ ਆਪੇ ਜਾਣੇ, ਆਪੇ ਤੁਧ ਸੰਭਾਲੀਐ ਜੀਉ। ਤੂੰ ਠਾਕੁਰ ਸੇਵਕ ਫਣੇ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਨਾਨਕ ਦਾਸ ਦਾ ਗੁਣ ਗਾਵੈ, ਇੱਕ ਭੋਰੀ ਨਦਰ ਨਿਹਾਲੀਐ ਜੀਉ। ਮਾਜ ਮਹੱਲਾ ਪੰਜਵਾਂ, ਸਫਲ ਸੁਬਾਣ ਜਿਤ ਨਾਮ ਵਿਖਾਣੀ, ਗੁਰਪ੍ਰਸਾਦ ਕਿਨੈ ਵਿਲ ਲੈ ਜਾਣੀ। ਧਨ ਸੁਵੇਲ ਜਿਤ ਹਰ ਗਾਵਤ ਸੁੰਦਨਾ, ਆਏ ਤੇ ਪ੍ਰਵਾਣਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਪਲੇ ਜਿਨ ਹਰ ਜਸ ਲੇਖਾ। ਸੇ ਚਰਨ ਸੁਆਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾ ਸੰਖਿਨ ਮੈਂ ਉਧਾਰੇ। ਕਿਲ ਵਿਖ ਕਾਟ ਹੋ ਅਮਣ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੁਏ ਕਰ ਜੋੜ ਇੱਕ ਬਿਨੋ ਕਰੀ, ਜੈ ਕਰ ਕਿਰਪਾ ਡੁੱਬਦਾ ਪੱਥਰ ਲਈ। ਜੈ ਨਾਨਕ ਕੋ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਿਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੁਖ ਪਿਆ ਦੁੱਖ ਦੂਰ ਪਰਾ ਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਪਰੇ ਸਰਸੂ ਭਰ, ਬਿਰਥਾ ਕੋਏ ਨਾ ਜਾਏ ਜੀਉ। ਦਇਆ ਧਾਰੀ ਤਨ ਸਿਰਜਣਾ ਹਾਰੇ, ਜੀ ਜਨ ਸਗਲੇ ਪ੍ਰਤ ਪਾਰੇ। ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤਿਆ ਕਾਏ ਜੀਉ। ਵਣ ਤ੍ਰਿਣ ਤ੍ਰਿਪਵਣ ਕੀ ਤੁਨ ਹਰਿਆ, ਕਰਨ ਹਾਰ ਖਿਣ ਪੀਤਰ ਕਰਿਆ। ਗੁਰਮੁਖ ਨਾਨਕ ਦਸਹਿਰਾ ਦੇ, ਮਨ ਕੀ ਆਸ ਪੁਜਾਏ ਜੀਉ। ਮਾਜ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾ ਪਉ ਕਿਹਾ ਕਾੜਾ ਜੀਉ, ਤੂੰ ਮੇਰੀ ਕਿਰਪਾ ਤੇ ਤੁਧ ਪਛਾਣਾ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਵਰਨਾ ਕੋਈ। ਸਭ ਤੇਰਾ ਖੇਲਿਆ ਕਾੜਾ ਜੀਉ, ਜੀ ਜੰਤ ਸਭ ਤੋਦੇ ਉਪਾਏ। ਜਿਤ ਜਿਤ ਭਾਣਾ ਤੇ ਤਿਤਲਾਏ, ਸਭ ਕਿਛ ਕੀਤਾ ਤੇਰਾ ਹੋਵੈ। ਨਾ ਹੀ ਕਿਛਿਆ ਸਾੜਾ ਜੀਉ, ਨਾਮ ਤੇ ਆਏ ਮਹਾਂ ਸੁਖ ਪਾਇਆ। ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰਪੂਰਾ ਜੀ ਵਧਾਈ। ਨਾਨਕ ਜਿਤਾ ਵਿਖਾੜਾ ਜੀਉ। ਮਾਜ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਮਨ ਆਧਾਰਾ, ਭਗਤ ਭਗਤ ਜੀਵੈ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨਸਾ ਧਾਰ ਜੋ ਕਰਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰਦਰਸਾਇਆ ਜੀਓ। ਗਮ ਗੋਚਰ ਖਿੱਚ ਮਿਤ ਨਹੀਂ ਜਾਣੀ, ਸਾਧਕ ਸਿੱਧ ਤੇ ਆਵੈ ਗਿਆਨੀ। ਖੁਦੀ ਮਿੱਟੀ ਚੂਕਾ ਭੁਲਾਵਾ, ਗੁਰ ਮਨ ਹੀ ਮੈਂ ਪ੍ਰਗਟਾਇਆ ਜੀਵ। ਅਣਦ ਮੰਗਲ ਕਲਿਆਣ ਦੇ ਦਾਨਾ, ਸੁਖ ਸਹਿਜ ਹਰ ਨਾਮ ਲਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਕਰਮ ਆਇਆ ਜੀਓ। ਮਾਜ ਮਹੱਲਾ ਪੰਜਵਾਂ, सुन सुन जीवा सोए तुम्हारी, तुम प्रीतम ठाकुर अति भारी, तुमरे करतब तुम ही जानो, तुमरी ओट गोपाला जियो, गुण गावत मन हरिया होवै, कथा सुनत मल सगली खोवै, पेड़ संग साध संतन कै, सदा जपो दयाला जियो, प्रभु प्रनासा सा समारो मत, गुरु प्रसाद मन धारो, तुमरी कृपा तो हे प्रगासा, सर्वमया पतपाला जियो, सत सत सत प्रभ सोय, सदा सदा सद आपे होई, चलत हम तुम्हारे प्रगट प्यारे, देख नानक पे निहाला जियो, माज महला पंजवा, हुक्मी वरसन लागे मेहा, साजन संत मिल नाम जपेहा, शीतल सांस सह सुख पाया, ठाड पाई प्रभ आपे जियो, सब किश बहुत बहुत उपाया, कर कृपा प्रभ सगल रजाया, दात करो मेरे दातारा, जी जिंद सब त्रापे जियो, सच्चा साहिब सच्ची नाई, गुर प्रसाद सदा त्याई, जन्म मरण पै काटे मोहा, बिन से सोग संतापे जियो, सा सास नानक सा लाहे, सिमरत नाम काटे सफाहे, पूर्णे आस करी खिन पीतर, हर हर हर गुण जापे जियो, माज मल्ला पंजवा, आओ साजन संत मीत प्यारे, मिल गावा गुण गमया पारे, गावत सुन सबे ही मुगते, सो त्याये जिन हम किए जियो, जन्म जन्म के किल वेख जावे, मन चिंदे से ही फल पावे, सिमर साहिब सो सच सुआमी, रिजक सब सुको दिए जियो, नाम जपत सर्व सुख पाइया, सब भो बिन सह हर हर त्याये, जन से व्यासो पार ग्रामी, कार्य सगले थिए जियो, आय पिया तेरी शरणाय, ज्यो भावै त्यो लह मिलाए, कर कृपा प्रभ भगति लावो, सच नानक अमृत पिए जियो, माज महला पंजवा, पै कृपाल गोविंद गुसाई, मेघ वर्षा सबनी थाई, दीन दयाल सदा कृपाला, ठाड पाई करतारे जीव, अपने जी जंत प्रत पारे, जो बारक माता सुमारे, दुख पंजन सुख सागर स्वामी, देत सगलिया हारे जियो, जल थल पूर रहया मेरवाना, सदबले हार जाइया कुरबाना, रहन दिन स तिस दा त्याई, जे खिन मैं सगल उदारे जियो, राख लिये सगले कुरबाना, रहन दिन स तिस दा त्याई, जे खिन मैं सगले उदारे जियो, राख लिये सगले प्रभ आपे, उतर गए सब सुख संतापे, नाम जबत मन तन हरियावल, प्रभ नानक नदर निहारे जियो, माज महला पंजवा, जिथे नाम जपिए प्र प्यारे, से अस्थल सोयन चोबार, जिथे नाम न जपिए मेरे गोइंदा, सही नगर उजाड़े जियो, हर रुखी रोटी खाए समाले, हर अंतर बाहर नदर निहाले, खाए खाए क्रबद फैली, जान विसु की वाड़ी जियो, संता से ती रंग न लाए साकत, संग विक्रम कमाए, दुलभ दे कोई अज्ञानी, जड़ अपनी आप पाड़ी जियो, तेरी शरण मेरे दीन दयाला, सुख सागर मेरे गुरु गोपाला, कर कृपा नानक गुण गावै, राखो सरमिया साड़ी जियो, माज महला पंजवा, चरण ठाकुर खेरे दस मान, कल कले सब दूर पयान, सांत सुख सहसुन उपजी, साधु संग निवासा जियो, लागी प्रीत न टूटे मूले, हर अंतर बहरे अपर पूरे, सिमर सिमर सिमर गुण गावा, काटे जम की फासा जियो, अमृत बरखैन हदबाणी, मन तन अंतर सांत समाणी, तृप्त गाय रहे जन तेरे, सदगुर किया दिलासा जियो, जिसका सात स्ते फल पाया, कर कृपा प्रभ संग मिलाया, वन जान रहे वड़पागी, नानक पूर्ण आसा जियो, माज महला पंजवा, मिहो पया परमेश्वर पाया, जी जंत सब सुखी वसाया, गए गया कलेश पया सुख साचा, हर हर नाम समाली जियो, जिसके से तनि प्रतपारे, पार ब्रह्म प्रभ भय रखवारे, सुनी बनंती ठाकुर मेरा, पूर्ण होई काली जियो, सर्ब जिया को देवनहारा, गुर प्रसादी नदर निहारा, जल थल महियल सब त्रपताने, साधु चरण पखाली जियो, मन की अश पुजावनहारा, सदा सदा जाई बलिहारा, नानक दान किया तुख भंजन, रते रंग रसाली जियो, माज महला पंजवा, मन तन तेरा तन भी तेरा, तू ठाकुर स्वामी प्रमेरा जियो, पिंड सब रास तुम्हारी तेरा, जोर गोपाला जियो, सदा सदा तू है सुखदाई, निव निव लागा तेरी पाई, कार कमावा जे तुद भावा, जा तू देह पिद्याला जियो, प्रभु तुन ते लहना, तू मेरा गहना, जो तू देह सोई सुख सहना, जिथे रखे बैकुंठ तिथाई, तू सबना के प्रतपाला जियो, सिमर सिमर नानक सुख पाया, आठ पैर तेरे गुण गाया, सगल मनोरथ पूर्ण होए, कद न होए दुखाला जियो, माज महला पंजवा, पार ब्रह्म प्रभ मेघ पठाया, जल थल महल दया दिस वरसाया, सांत भई बुझी सब तृष्णान, दप्यास बिठाई जियो, सुखदाता दुख पंजन हाया, पे बख्श करे जी सारा, अपने की तेनु आपत पाले, पै पै रीत सहमनाई जियो, जाकी सुरन पे अंगत पाई है, सास सास हर हर नाम त्याई है, ਜਾ ਕੀ ਸਰਨ ਭਿਆਗਤ ਪਾਈਐ ਸਾ ਸਾ ਸਰਨ ਨਾਮ ਤੇ ਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀ ਆ ਜਾਇ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਭ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪੈਰ ਤੁਧ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਧ ਲਗੀ ਲਵੇ ਅੰਤਰ ਸੋ ਰਸ ਸੋਈ ਜਾਣੇ ਜੀਉ ਅਗਮ ਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਲਿਪਤ ਜੀਆਂ ਕਾ ਦਾਤਾ ਕੋਵਿੜ ਲਾ ਪਛਾਣੇ ਜੀਉ ਪ੍ਰਮਿਲ ਨੈ ਕੀ ਨਿਸਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੇ ਅਣਦ ਕਸਮ ਕੈ ਪਾਣੇ ਜੀਉ ਹਥੇ ਦਿੱਤੀ ਪ੍ਰਭ ਦੇਵਨ ਹਾਰ ਜਨਮ ਮਰਨ ਰੋਗ ਸਭ ਨਿਵਾਰੈ ਨਾਨਕ ਦਾਸ ਕੇ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹੱਲਾ ਪੰਜਵਾਂ ਕੀ ਨੀਂਦ ਅੰਗ ਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਈ ਅੰਗੀਕਾਰ ਕੀ ਯਤਨ ਕਰਤਾ ਦੋਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਂ ਦਿਸੈ ਕੋਈ ਦੂ ਦੁਸ਼ਮਨ ਸਭ ਸੱਜਣ ਹੋਏ ਕੋ ਸਵਾਮੀ ਆਹਿਆ ਜੀਉ ਜੋ ਕਿਸੇ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਸ਼ਵਨ ਜਾਪੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁੱਲਾ ਵਾਲ ਆਹਿਆ ਜੀਉ ਚਰਨ ਕਮਲ ਜਨਕਾਇਆ ਦਾਰੂ ਆਠ ਪੈਰ ਰਾਮ ਨਾਮ ਵਪਾਰੋ ਸਹਿਜਾਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸਤਿ ਧਿਆਈ ਹੈ ਸੁਰਦਾ ਸੁਹੇਲ ਜਿਤ ਹਰ ਗੁਣ ਗਾਈ ਹੈ ਸਾ ਤਿਰਥ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋ ਕੁਰਬਾਣੇ ਜੀਉ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸਤ ਸਾਲਾਂ ਨੂੰ ਅਟਪਾਗੀ ਪਾਈ ਅੰਗਰ ਪ੍ਰਸਾਦੀ ਹਰ ਗੁਣ ਗਾਈ ਹੈ ਰੰਗ ਰਤੇ ਤੇਰਾ ਤੁਦ ਭਾਵ ਹੈ ਸੱਚ ਨਾਮ ਨਿਸ਼ਾਨੋ ਜੀਉ ਸੱਚੇ ਅੰਤ ਨਾ ਜਾਣੈ ਕੋਈ ਥਾਂ ਤਨੰਤਰ ਸੱਚਾ ਸੋਈ ਨਾਨਕ ਸੱਚ ਤੇ ਆਈ ਹੈ ਸਭ ਹੀ ਅੰਤਰ ਜਾਮੀ ਜਾਣੋ ਜੀਉ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਥਾਈ ਜੀਉ ਸਿਮਰਤ ਨਾਮ ਦੁੱਖ ਸਬਲਾ ਥੇ ਅੰਤਰ ਬਾਹਰ ਹਰ ਪ੍ਰਭ ਸਾ ਥੇ ਭੈ ਭਉ ਪਰਮੁਖ ਹੋਇਆ ਅੰਗੁਰ ਪੂਰੈ ਦੇਖਾ ਸਭਨੀ ਜਾਈ ਜੀਉ ਪ੍ਰਭ ਸਮਰੱਥ ਵੱਡ ਊਚੈ ਪਾਰਾ ਨੌਨਦ ਨਾਮ ਪ੍ਰੈ ਭੰਡਾਰਾ ਆਦਿ ਅੰਤ ਮਧ ਪ੍ਰਭ ਸੋਈ ਦੂਜਾ ਲਵਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਧਰਵਲ ਦੇਹ ਦਾਨ ਨਾਨਕ ਜਨਮਾ ਗਿਆ ਸਦਾ ਸਦਾ ਹਰ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਐਥੈ ਤੂੰ ਹੈ ਅਗੈ ਆਪੇ ਜੀ ਜੰਤਰ ਸਭ ਤੇਰਾ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓੜ ਤੁਮਾਈ ਜੀਉ ਰਸਨਾ ਜਪ ਜਪ ਜੀਵੈ ਸਵਾਮੀ ਪਾਰ ਪਰਮ ਪ੍ਰਭ ਅੰਤਰ ਜਾਮੀ ਜਨ ਸੇਵੈ ਤੈਨੀ ਸੁਖ ਪਾਇਆ ਸੋ ਜਨਮ ਨ ਜੁਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰਾ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲਿਆ ਹੈ ਕਾਰੀ ਜੀਉ ਦ੍ਰਿਸ਼ਟ ਧਾਰ ਆਪਣਾ ਦਾ ਸਵਾਰਿਆ ਘਟ ਘਟ ਅੰਤਰ ਪਰ ਬ੍ਰਹਮ ਨਮਸਕਾਰਿਆ ਕਿਸ ਵਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਕੀ ਮਤ ਸਾਰੀ ਜੀਉ ਮਾਝ ਮਹੱਲਾ ਪੰਜਵਾਂ ਬਣ ਤੰਡ ਤਾਰਾਮ ਪਿਆਰੇ ਸਰਬਸਤੀ ਜਾਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਬਿਸਰਨਾ ਕੋਈ ਸਾ ਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜਾ ਸਾਗਰ ਘਟੀਆ ਜਨਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਲਖ ਪੇਵਾ ਕਾਮ ਕ੍ਰੋਧ ਕਿਰਵੇ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਪੈ ਜਿਸ ਪ੍ਰਾਣੀ ਸਾ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਸੇ ਅੰਤਰ ਪ੍ਰਵਾਨ ਗਿਰਸਤ ਉਦਾਸਾ ਜੀਉ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾਖਿਆ ਗ੍ਰਹਿ ਨਾਮ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਏ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨ ਮੈਂ ਥਾਪਿਉ ਥਾਪਨ ਹਾਰਾ ਆਪੇ ਕੰਥੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸਨ ਡਿੱਠੇ ਲੈਣ ਜੋਗਾ ਜੀਉ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਉ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿਥੈ ਰੱਖਿਆ ਸਾ ਭਲੀ ਜਾਏ ਸੋਈ ਸਿਆਣਾ ਸੁਪਤਵੰਤਾ ਹੁਕਮ ਲੱਗਿਆ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਏ ਲਏ ਸੁਚਰਣੀ ਲਾਗੇ ਉਦ ਕਵਲ ਜਿਸ ਹੋਏ ਪ੍ਰਗਾ ਸਾ ਤਿਨ ਸਰਬ ਨਿਰੰਜਨ ਡੇਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹੁਮਲੇ ਹਰੇ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਤਿਆਏ ਤਿਆਏ ਜੀਵੈ ਬਿਨਸਿਆ ਪਰਮ ਭਉ ਤੀਠਾ ਜੀਉ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੈ ਘੜੀ ਨਾ ਲਾਗੈ ਪਾਰ ਬ੍ਰਹਮ ਸੋ ਸਦ ਹੀ ਸੇਵੈ ਸੋ ਗੁਰ ਮਿਲ ਨਹਿ ਚਲ ਕਹਿਣਾ प्रेम भक्त जिसके मन लागे गुण गावे, अर दिन नित जागी बा पकड़ ते स्वामी मेला, जिसके मस्तक लहना चरण कमल भक्ता मन उठे, बिन परमेश्वर सगले मुठे, संजना की धूड़ नित बांचे, नाम सचे का गहना, उठत बैठत हर हर गाय, जो सिमरत वरना चल पाइय, नानक को प्रभु हो दयाला, तेरा कीता सहना। राग माजस्ट परिया महला पहला, कर पहला एक ओंकार सत गुरु प्रसाद, सबद रंगा हुक्म सुबाए, सचे नरगा महल बुलाए, सचे दीन दयाल मेरे साहिबा, सचे मन पतिया बनया, हो वारी जियो वारी, शब्द सुहा बनया, अमृत नाम सदा सुखदाता, गुरमति मन वसा बनया, रोहाओ नाक मेरा हो किसकेरा, साचा ठाकुर त्रिपवन मेरा, हो मैं कर कर जाए कनेरी, कर अवगण पछता बनया, हुक्म पछाण सो हर गुण बखाण, गुर कै शब्द नाम निशान, सबना का दर लेखा, सचै छूट सनाम सुहावने, मनमुख भूला ठौर न पाए, जमदर बड़ा छोटा खाए, बिना वै को संग ना साथी, मुक्ते नाम ते आवणिया, साकत कूड़े सच ना पावे, दुबदा बादा आवै जावे, लिखे लिख न मेटा कोई, गुरमुख मुक्त करा बनया, पेड़ प्रजा तो ना ही, झूठ वि छुन्नी रोवै ता ही, अवगुण मुठी मैल न पाए, अवगुण गुण भुगसा बनया, पेड़ जन जाता प्यारा, गुरमुख बूझा तत बिचारा, आवण जाना ठाकर हाए, सचै नाम समावणिया, गुरमुख बूझा खत कहावे, सचे ठाकुर सचो भावै, नानक सच कह बिनंती, सच मिलै गुण गावणिया, माज महला तीजा, कर पहला कर्म होवै सतगुरु मिलाए, सेवा सुरत शब्द चित लाए, हो मैं मार सदा सुख पाया, माया मोह चुकावणिया, हो वारी जियो वारी, सतगुर कै बले हारणिया, गुरमति प्रगा सुहा जी अणदिन, हर गुण गावणिया, रोहाओ तन मन खोजै ता ना उपाय, धावत राखै ठाकर हाय, गुर की बाणी अणदिन गावै, सहजे भगत करावणिया, सकाया अंदर बसते असंख, गुरमुख साच मिलै ता वेखा, नौ दरवाजे दसवें मुक्ता, अनहद शब्द बजावणिया, सचा साहब सची नाई, गुर प्रसादी मन वसाई, अंदर सदा है रंगड़ा तंदर, सचा सोभी सोजी पावणिया, पाप उन की सार न जाने, दूजा लागी परम फलानिया, ज्ञानी अंधा मग न जाने, फिर फिरिया बन जावणिया, गुर सेवा ते सदा सुख पाया, हो मैं मेरा ठाक रहाया, गुर साखी मिटिया दियारा, बजरग पाठ खुलावणिया, हो मैं मेरा मैं मार मन वसाया, गुर चरणी सदा चित लाया, गुर कृपा ते मन तन निर्मल, निर्मल नाम ध्यावणिया, जीवन वरना सब तुदै ताई, जिस बख्शे तिस दे वडिआई, नानक नाम ते आए सदा तू, जमन मरण सवारणिआ, माज महला तीजा, मेरा प्रभु निर्मल अगै मैं अपारा, गुण तकड़ी तोलै संसारा, गुरमुख होवै सोई पूजा, गुण कह गुणी समावणिआ, हो वारी जियो वारी, हर का नाम मन वसावणिआ, जो सच लागे से अणदिन जागे, दर सचै सोभा पावणिआ, रहाउ आप सुणै थै आपै वेखै, जिसनु नदर करै सोई जिन लेख है, आपे लाए लाए सो लाग्या, गुरमुख सच कमावणिया, जिस आप लाए सो किथे हथ पाए, पूर्व लिखिया सुमिट ना ना जाए, जिन सतगुर मिलिया से वडपागे, पूरा करम मिलावणिया, पेड़ तन अणदिन सुती, कंत विसारी अवगण मुती, अणदिन सदा फिरै बिललादी, बिन फिर नींद ना पावणिया, पेड़ सुखदा तां जाता, हमै मार गुर शब्द पछाता, सेज सुहावी सदा फिर रावै, सच सिगार बनावणिया, लख चौरासी जीव पाए, जिसनु नदर करै तिस गुरु मिलाए, किल विकार सदा जन निर्मल, दर सचै नाम सुहावणिया, लेखा मागै ताकण दीऐ, सुख नाए फुण दुआ थी, आपे बख्श लई प्रभु साचा, आपे बख्श मिलावणिया, आप करे तै आप कराए, पूरा गुर कै शब्द मिलाए, नानक नाम मिलै वडिआई, आपे मेल मिलावणिया, माज महला तीजा, एको आप फिरै पर छन्ना, गुरमुख वेखा तायो मन भिन्ना, तृष्णा तज सहज सुख पाया, एको मन वसावणिया, हो वारी जियो वारी, एक सिंह चितलावणिया, गुरमति मन एकत करे आया, सचै रंग रगावणिया, रहाउ यो जग भूला तया भुलाया, कि विसार दूजा लो पाया, दिन सदा फिरै परम भूला, बिन नावै दुख पावणिया, जो रंग राते करम बिदाते, गुर सेवा ते जुग चारे जाते, जिसनो आप दे वडिआई, हर के नाम समावणिया, माया मोहे हर चेतै नाही, जंपुर बदा दुख सहाई, अन्ना बोला किस नदर न आवै, मनमुख पाप पचावणे, एक रंग राते जो तुद आप लिवलाए, पाए भगत तेरा मन पाए, सतगुरु सेवन सदा सुखदाता, सब इच्छा आप जावणिया, हर जियो तेरी सदा सरनाया, पे बगसे दे वडिआई, जमकाल तस नेड़ न आवै, जो हर हर नाम ते आवणिया, अणदिन राते जो हर पाए, मेरा प्रभ मेले मेल मिलाए, सदा सदा सचे तेरी सरनाई, तू आपे सच बजावणिया, जिन सच जाता से सच समाणे, हर गुण गावे सच बखाणे। ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੀ ਲਾਵਣੇ ਆਮ ਆਜ ਮਹੱਲਾ ਤੀਜਾ ਸ਼ਬਦ ਮੇਰਾ ਸੋ ਮੂਆ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋਂ ਵਾਰੀ ਜੀਓ ਵਾਰੀ ਹਰ ਕੈ ਨਾਇ ਸੋਭਾ ਪਾਵਣਿਆ ਸਤਿਗੁਰ ਸੇਵ ਸਾਚਿਤ ਲਾਇਆ ਗੁਰਮਤੀ ਸਹਿ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੈ ਲਾਗੀ ਮਹਿਲ ਨਾ ਪਾਏ ਅਣਦਿਨ ਜਲਦੀ ਫਰੈ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਤਨਿਆ ਗੈ ਜਾਇ ਜਿੱਥੇ ਲੇਖਾ ਮੰਗੀਐ ਤਿੱਥੇ ਛੁਟੈ ਸੱਚ ਕਮਾਏ ਸਤਿਗੁਰ ਸੇਵਨ ਸੇ ਤਨਵੰਤੇ ਐਥੈ ਉਥੈ ਨਾਮ ਸਮਾਵਣਿਆ ਪੈ ਪਾਏ ਸੀ ਗਰ ਬਣਾਏ ਗੁਰ ਪ੍ਰਸਾਦੀ ਮਹਿਲ ਕਰਪਾਏ ਅਣਦਿਨ ਸਦਾ ਰਾਵੈ ਦਿਨ ਰਾਤੀ ਮੈਂ ਜੀਠੈ ਰੰਗ ਬਣਾਵਣਿਆ ਸਭਨਾ ਫਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾਇਆ ਮਿਲਾ ਬਣਿਆ ਮਾਇਆ ਮੋਹੇ ਇਹ ਜਗ ਸੁੱਤਾ ਨਾ ਵਿਸਾਰ ਅੰਤ ਵਿਗੁਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤ ਸੋ ਜੀ ਪਾਵਣਿਆ ਅਪਿਓ ਪੀਐ ਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀਆ ਮਾਇ ਮਿਲਾ ਬਣਿਆ ਆਪਿਓ ਪਾਏ ਸੰਧੈ ਲਾਏ ਲਾਉ ਚੋਰਾ ਸਿਰਜਕ ਆਪ ਪੜਾਏ ਨਾਨਕ ਨਾਮ ਤੇ ਆਏ ਸਚਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਜ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਿਖਾਣਿਆ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਹਿੰਦ ਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇ ਅੰਦਰ ਬਹੁਤ ਪਸਾਰਾ ਨਾਮ ਨਿਰੰਜਨਾ ਤੱਕ ਮਿਆ ਪਾਰਾ ਗੁਰਮੁਖ ਹੋਵੈ ਸੋਈ ਪਾਇਆ ਪੇ ਬਖਸ ਮਿਲਾਵਣਿਆ ਮੇਰਾ ਠਾਕੁਰ ਸੱਚ ਦ੍ਰਿੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤਾ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪਰਵਾਹੋ ਸੱਚ ਮੇਰਾ ਪਿਆਰਾ ਕੁਲ ਵੇਖ ਅਵਗਣ ਘਾਟਣ ਹਾਰਾ ਪ੍ਰੇਮ ਰੀਤ ਸਦਾ ਤਿਆਈ ਐ ਫੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇਣਾ ਪਸ਼ੂ ਤਾਵੈ ਸਭਨਾ ਜੀਆ ਕਹਿ ਕੋ ਦਾਤਾ ਸਭ ਦੇ ਮਾਰ ਜੀ ਵਾਵਣਿਆ ਹਰ ਤੁਦੋ ਬਾਜੋ ਮੈਂ ਕੋਈ ਨਾਹੀ ਹਰ ਤੁਦੈ ਸੇਵੀ ਤੈ ਤੁਦ ਸਲਾਹੀ ਆਪੇ ਮੇਲ ਹੈ ਹੋ ਪ੍ਰਭ ਸਾਚੇ ਪੂਰੈ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਦਰੀ ਸਿ ਜਿਸ ਦੇਹਾ ਅਨੁਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿ ਸਮਾਵਣਿਆ ਤੂੰ ਜੀਵਨ ਮੈਂ ਹੋਰ ਨਾ ਕੋਈ ਤੁਦੇ ਆਪੇ ਸਿਰਜੇ ਆਪੇ ਗੋਈ ਤੂੰ ਆਪੇ ਹੀ ਕੜਪਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਕਿਹੜੇ ਆਪੇ ਭੋਗਣ ਹਾਰਾ ਲੱਖ ਵਰਤਿਆ ਗਮਿਆ ਪਾਰਾ ਗੁਰ ਕਹਿ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ ਸਹਿਜੇ ਸੱਚ ਸਮਾਵਣਿਆ ਹੋ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੈ ਤਾਂ ਮਨ ਸੋ ਲੂਜੈ ਮਨਸਾ ਮਨ ਸਮਾਵਣਿਆ ਰਹਾਉ ਪੰਚ ਦੂਤ ਮੋਹਿ ਸੰਸਾਰਾ ਮਨਮੁਖੇ ਅੰਦੇ ਸੋਧਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਕਰ ਰਾਖੇ ਪੰਚ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਦਰ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੁਭਾ ਪਾਵਣਿਆ ਇੱਕ ਮੈਂ ਇੱਕ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਦ ਮਾਇਆ ਚੌਥੀ ਪੌੜੀ ਗੁਰਮੁਖੀ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵ ਹੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖਰਨੀ ਸੱਚੇ ਸੇਵੇ ਸੱਚੇ ਜੈ ਸਮਾਵਣਿਆ ਸੱਚੇ ਬਾਜੋ ਕੋ ਅਵਰਨਾ ਦੂਆ ਦੂਜਾ ਲਾਭ ਜਬ ਖਬ ਖੰਮੂਗਾ ਗੁਰਮੁਖੋ ਵੈਸੋ ਏਕੋ ਜਾਣੈ ਕੋ ਸੇਵ ਸੁਖ ਪਾਵਣਿਆ ਜੀ ਜਿੰਦ ਸਭ ਸਰਣ ਤੁਮਾਰੀ ਆਪੇ ਤਾਂ ਦੇਖੈ ਕੱਚੀ ਪੱਕੀ ਸਾਰੀ ਅਣਦਨ ਆਪੇ ਆਕਾਰ ਕਰਾਈ ਆਪੇ ਮਿਲ ਮਿਲਾਵਣਿਆ ਤੂੰ ਆਪੇ ਮੇਲੇ ਵੇਖਿਆ ਦੂਰ ਸਾਮੇ ਆਪਰਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋ ਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੈ ਕਿਨੈ ਚੱਕ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਅੰਦਰ ਸੱਚਾ ਸੋ ਸ਼ਬਦ ਵਜਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲਾ ਚਿਤ ਲਾਇਆ ਤੁਧ ਸਾ ਲਾਹੇ ਨਾ ਰਜਾ ਕਬਹੂੰ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾ ਅਵਰਨਾ ਪੀਆ ਗੁਰ ਪ੍ਰਸਾਦ ਦੀ ਅੰਮ੍ਰਿਤ ਪੀਆ ਗੁਰ ਕਹਿ ਸਭ ਤਿਖਾ ਨਿਵਾਰੀ ਸਹਿਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨਮੁਖੰਦਾ ਦੂਜੈ ਪਾਏ ਲਾਗੈ ਸੋ ਬੀਜੈ ਸੋਈ ਫਲ ਪਾਵੈ ਜੋ ਬੀਜੈ ਸੋਈ ਫਲ ਪਾਏ ਸੁਪਨੈ ਸੁਖ ਨਾ ਪਾਵਣੇ ਆਪਣੀ ਕਿਰਪਾ ਕਰੈ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਅਣਦਿਨ ਸਦਾ ਰਹਿ ਪੈ ਅੰਦਰ ਪੈ ਮਹਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜ ਗਾਵਣਿਆ ਸਿਮਰਤ ਸਾਸਤ ਵੇਦ ਵਖਾਣਿਆ ਪਰ ਮੈਂ ਪੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁਖ ਮਾਵਣਿਆ ਆਪ ਕਰੇ ਕਿਸੇ ਆਖਿਆ ਕੋਈ ਆਖਣ ਜਾਈਐ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਵੇਂ ਨਾਮ ਸੁਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮਨ ਤਨ ਲੱਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾਵਣਿਆ ਓ ਵਾਰੀ ਜੀ ਓ ਵਾਰੀ ਨਿਰਪੋ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪੋ ਤਿਆ ਵਿਖ ਭੋਜਲ ਸ਼ਬਦ ਤਰਾ ਬਣਿਆ ਰਹਾਉ ਮਨਮੁਖ ਮੁਗਧ ਕਰੈ ਚਤੁਰਾਈ ਨਾ ਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤਿਆ ਜਾਸੀ ਕਰ ਅਵਗਣ ਪਛਤਾਵਣਿਆ ਮਨਮੁਖ ਅੰਦੇ ਕਿਛੁ ਨਾ ਸੂਝੈ ਬਣ ਲਿਖਾਇਆ ਨਹੀਂ ਬੂਝੈ ਮਨਮੁਖ ਕਰਮ ਕਰੈ ਨਹੀਂ ਪਾਏ ਬਿਨ ਨਾਵੈ ਜਨਮ ਗਵਾਵਣਿਆ ਸਚ ਕਰਨੀ ਸਬਦੈ ਸਾਰ ਪੂਰਾ ਗੁਰ ਪਾਈਐ ਮੁਖ ਦੁਆਰਾ ਨਿਧਨ ਬਾਣੀ ਸਬਦ ਸੁਣਾਏ ਸਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਪਾਇਆ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸੇ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੇ ਉਂਬਲਿਆ ਰਸਦਾਤਨ ਵਿਟੋਂ ਗੁਰ ਸੇਵਾ ਚਿਤ ਲਾਵਣਿਆ ਸੱਚੋ ਸੱਚਾ ਸੱਚੋ ਸੱਚ ਪਤੀ ਜੈ ਗੁਰ ਪ੍ਰਸਾਦੀ ਅੰਦਰ ਪੀ ਜੈ ਬੈਸ ਸੁਥਾਨ ਹਰ ਗੁਣ ਗਾਵਿਆ ਪੇ ਕਰ ਸਤ ਮਨਾਵਣਿਆ ਜਿਸਨੂੰ ਅੰਦਰ ਕਰੇ ਸੋ ਪਾਏ ਜਿਸਨੂੰ ਨਦਰ ਕਰੇ ਸੋਭਾਏ ਗੁਰ ਪ੍ਰਸਾਦੀ ਹੋਮੈ ਜਾਏ ਨਾਨਕ ਨਾਮ ਸਹਿਮਨੇ ਅੰਤਰ ਦਲ ਸੱਚਾ ਸੋਭਾ ਪਾਵਣਿਆ ਮਾਜ ਮਹਲਾ ਤੀਜਾ ਸਤਿਗੁਰੂ ਸੇਵੀਆ ਵੱਡੀ ਵਡਿਆਈ ਹਰ ਜੀ ਅਚਿੰਤ ਵਸਹਿਮਨੇ ਆਈ ਹਰ ਜੀ ਉਹ ਸਫਲਿਮ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਰਸ ਤਿੱਖਾ ਲਹਾਵਣਿਆ

ਗੁਰਮੁਖ ਹੋਵੈ ਸੋ ਇੱਕ ਸਿਉ ਚਿਤ ਲਾਏ। ਗੁਰਮੁਖ ਹੋਵੈ ਸੋ ਇੱਕ ਸਿਉ ਲਿਵ ਲਾਏ। ਦੂਜਾ ਭਰਮ ਗੁਰ ਸ਼ਬਦ ਜਿ ਲਾਏ, ਕਾਇ ਅੰਦਰ ਵਣਜ ਕਰੇ ਬਾਬਾ ਰਾ ਨਾਮ ਨਿਦਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰਾ ਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰਾ ਭਾਗ ਮਨ ਸਬਦ ਵਸਾਇਆ। ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮੁਹੱਲਾ ਤੀਜਾ, ਆਪ ਮੰਨਿਆਏ ਤਾਂ ਸਭ ਕੁਛ ਪਾਏ, ਗੁਰ ਸਬਦੀ ਸੱਚੀ ਲਿਵ ਲਾਏ। ਸੱਚ ਵਣੰਜਾ ਸੱਚ ਸੰਗ੍ਰਹਿ, ਸੱਚ ਵਪਾਰਖ ਰਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਗੁਣ ਅਣਦਿਨ ਗਾਵਣਿਆ। ਹਉ ਤੇਰਾ ਤੂੰ ਠਾਕੁਰ ਮੇਰਾ, ਸਬਦ ਵਡਿਆਈ ਦੇਵਣਿਆ। ਰਹਾ ਵੇਲਾ ਵਕਤ ਸਭ ਸੁਹਾਇਆ, ਵੇਲਾ ਵਕਤ ਸਭ ਸੁਹਾਇਆ। ਜਿਤ ਸੱਚਾ ਮੇਰਾ ਮਨ ਭਾਇਆ, ਸੱਚੇ ਸੇਵਿਆ ਸੱਚ ਵਡਿਆਈ। ਗੁਰ ਕਿਰਪਾ ਤੇ ਸੱਚ ਪਾਵਣਿਆ, ਪਾਉ ਭੋਜੂ ਭਾਉ ਭੋਜਨ ਸਤਿਗੁਰ ਤੁਠੈ ਪਾਏ। ਅੰਨ ਰਸ ਚੁਕੈ ਹਰ ਰਸ ਮਨ ਵਸਾਏ, ਸਾ ਸੰਤੋਖ ਸਹਿਜ ਸੁਖ ਬਾਣੀ ਪੂਰਾ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖੰਤ ਗਵਾਰਾ, ਫਿਰ ਕਿਥੋਂ ਪਾਇਣ ਮੁਖ ਦੁਆਰਾ। ਮਰਮਰ ਜੰਮੈ ਫਿਰ ਫਿਰ ਆਵੈ, ਜਮਦਰ ਛੋਟਾ ਖਾ ਬਣਿਆ। ਸਬਦਾ ਸਾਧ ਜਾਣੈ ਤਾਂ ਆ ਪਛਾਣੇ, ਨਿਰਮਲ ਬਾਣੀ ਸਬਦ ਵਖਾਣੈ। ਸੱਚੇ ਸੇਵ ਸਦਾ ਸੁਖ ਪਾਇਣ, ਨੋਨੇ ਦਾ ਨਾਮ ਮਨ ਵਸਾ ਬਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤ ਸੰਗਤ ਬੈ ਹਰ ਗੁਣ ਗਾਇਆ। ਦਿਨ ਹਰ ਸਾ ਲਾਏ ਸਾਚਾ, ਨਿਰਮਲ ਨਾਦ ਵਜਾ ਬਣਿਆ। ਮਨ ਖੋਟੀ ਰਾਸ ਖੋਟਾ ਪਾਸਾ ਰਾ, ਕੂੜ ਕਮਾਵਣ ਦੁੱਖ ਲਾਗਿਆ ਭਾਰਾ। ਭਰਮੈ ਪੂਲੈ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਹਿਮੈ ਹੱਥ ਪਿਆਰਾ, ਪੂਰਾ ਗੁਰ ਕਿਆ ਸਭ ਦੇ ਆਧਾਰਾ। ਨਾਨਕ ਨਾਮ ਲੈ ਵਡਿਆਈ, ਦੁੱਖ ਸੁੱਖ ਸਮਕਰ ਜਾਣਿਆ। ਮਾਜ ਮਹੱਲਾ ਤੀਜਾ, ਤੇਰੀਆ ਖਾਣੇ ਤੇਰੀਆ ਬਾਣੀ, ਬਿਨ ਨਾ ਵੈਸਾ ਪਰਮ ਫੁਲਾਣੀ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹੋ ਵਾਰੀ ਜਿਉ ਵਾਰੀ, ਹਰ ਸੇਤ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਇਆ, ਸਹਿਜੇ ਮਨ ਵਸਾਵਣਿਆ। ਰਹਾਉ ਸਤਿਗੁਰੂ ਸੇਵੇ ਤਾਂ ਸਭ ਕੁਛ ਪਾਏ, ਜਹੀ ਮਨ ਸਾਕਰ ਲਾਗਿਆ ਤੇ ਆਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰਾ ਭਾਗ ਮਿਲਾਵਣੇ। ਉਹ ਮਨ ਮਹਿਲਾ ਇੱਕ ਨਾ ਤੇ ਅੰਤਰ ਮਹਿਲਾ ਗਈ, ਉਹ ਦੂਜਾ ਭਾਏ ਤੜ ਤੀਰਥ ਦਸੰਦਰ ਪਵੇ ਅੰਕਾਰੀ। ਹੋਰ ਵਧੇ ਰਹਾਂ ਮੈਂ ਮਿਲਾਵਣਿਆ, ਸਤਿਗੁਰ ਸੇਵੇ ਤਾਂ ਮਿਲ ਜਾਏ। ਜੀਵਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੈ। ਸੱਚ ਲਾਗੈ ਮੈਲ ਗਵਾਵਣਿਆ, ਬਾਜ ਗੁਰੂ ਅੰਧ ਗੁਬਾਰਾ। ਅਗਿਆਨੀ ਅੰਧ ਅੰਧ ਅੰਧਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਫਿਰ ਬਿਸ਼ਟਾ ਮਾਏ ਬਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੈ ਮਮਤਾ ਸਭ ਦੇਖੋ ਵੈ। ਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਗਸੇ ਮੇਲ ਮਿਲਾਏ, ਪੂਰਾ ਗੁਰ ਤੇ ਨਾਮ ਨਿਧ ਪਾਏ। ਸੱਚਾ ਨਾਮ ਸਦਾ ਮਨ ਸਾਚਾ, ਸਤ ਸੇਵੈ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰਸਬਦੀ ਹਰ ਅੰਦਰ ਪਛਾਣੋ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਚ ਮਹੱਲਾ ਤੀਜਾ, ਇੱਥੇ ਸੱਚ ਸੁਆ ਗਿਆ ਸੱਚ ਮਨ ਸੱਚਾ, ਸੱਚਾ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹੋ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਿਤ ਪੜੈ ਸਾਧਨਾ ਪਾਵੈ, ਦੂਜੈ ਭਾਏ ਮਾਇਆ ਮਨ ਪਰਮਾਵੈ। ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗਣ ਪਛਤਾਵਣਿਆ। ਸਤਿਗੁਰ ਮਿਲ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੈ ਮਨ ਮਾਰੇ ਆਪਣਾ, ਮੁਕਤੀ ਕਾਦਰ ਪਾਵਣਿਆ। ਕਿਲਵੇ ਕਾਟੇ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖਿਆ ਔਰ ਉਤਾਰੇ। ਸੱਚ ਰਿਤੇ ਸਦਾ ਬੈਰਾਗੀ, ਹੋ ਮੈਂ ਮਾਰ ਮਿਲਾਵਣਿਆ। ਅੰਤਰਨ ਰਤਨ ਮਿਲੈ ਮਿਲਾਇਆ, ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ। ਪੜ ਪੜ ਪੰਡਿਤ ਜੋਨੀ ਥੱਕੇ, ਪੜ ਪੜ ਪੰਡਿਤ ਮੋਨੀ ਥੱਕੇ। ਚੌਥੇ ਪਦ ਕੀ ਸਾਰ ਨਾ ਪਾਵਣਿਆ, ਪੇ ਰੰਗੇ ਰੰਗ ਚੜਾਏ। ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਤੇ ਅਪਾਰਾ। ਹਰ ਰਸ ਰਸ ਗੁਣ ਗਾਵਣਿਆ, ਗੁਰ ਗੁਰਮੁਖ ਰਿਦ ਸਿੱਧ ਸਤਸੰਜਮ ਸੋਏ। ਗੁਰਮੁਖ ਗਿਆਨ ਧਿਆਨ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਤ ਸਭ ਆਪੇ। ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ, ਉਤਪਤ ਪੜ ਲੋ ਸਬਦ ਹੋਵੇ, ਸਬਦ ਹੀ ਫਿਰ ਉਪਤ ਹੋਵੇ। ਗੁਰਮੁਖ ਵਰਤਾ ਸਭ ਆਪੇ, ਸੱਚਾ ਗੁਰਮੁਖ ਉਪਾਏ ਸਮਾਵਣਿਆ। ਹੋ ਵਾਰੀ ਜੀਓ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਾਉਣ ਬੈਸੰਤ ਰੱਖੇ ਲੈ ਵਡਾਣੀ। ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰਾ ਆਵਣ ਜਾਵਣਿਆ। ਤਨ ਕਰਤਾ ਇੱਕ ਖੇਲ ਰਚਾ, ਕਾਇਆ ਸਰੀਰ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਨਾ ਮਹਿਲ ਪਾਏ, ਸ਼ਬਦ ਭੇਦ ਕੋਈ ਮਹਿਲ ਪਾਏ। ਮਹਿਲੇ ਮਹਿਲ ਬੁਲਾਵਣਿਆ, ਸੱਚਾ ਸਭ ਸੱਚੇ ਵਣਜਾਰੇ। ਸੱਚ ਵਣੰਜਾ ਗੁਰ ਹੇ ਤੇ ਅਪਾਰੇ, ਸੱਚ ਵਿਆਹ ਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਅਥ ਕਿਉ ਪਾਏ, ਮਨਮੁਖ ਭੁੱਲੇ ਲੋਕ ਸਬਾਏ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਵਣੰਜਿਆ ਗੁਰ ਸ਼ਬਦ ਪਿਆਰੇ, ਆਪ ਤੇਰੇ ਸਗਲੇ ਖੁਲਤਾਰਿਆ। ਇਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸ

ਬਾਰ ਭਾਲੇ ਮਨ ਮੁਖਿਆਂਦੇ ਫਿਰੇ ਬਿਤਾ ਲੈ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਏ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਪਰਮ ਭੁਲਾ ਬਣਿਆ ਆਪੇ ਦੇਵੈ ਸ਼ਬਦ ਭੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਲੈ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਚ ਸਿਖ ਸੁਣਾਏ ਹਰ ਚੇ ਤੂੰ ਅੰਤ ਹੋਏ ਸਿਖਾਈ ਹਰ ਗਿਮ ਗੋਚਰਨਾਥ ਜੋਨੀ ਸਤਿਗੁਰ ਕੇ ਪਾਏ ਪਾਵਣਿਆ ਹੋਂ ਵਾਰੀ ਜੀਓ ਵਾਰੀ ਆਪਣੇ ਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਿਆ ਸੰਭਾਵਣਿਆ ਰਹਾਉ ਪੂਰਬ ਲਿਖਿਆ ਸੁ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਆ ਨਾਈ ਸਬਦੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹਿ ਸੰਸਾਰ ਗੁਰ ਕਹਿ ਤਕੀਆ ਨਾਮੇ ਆਧਾਰੇ ਗੁਰਮੁਖ ਜੋਰ ਕਰੇ ਗਿਆ ਤਿਸਨੂੰ ਆਪੇ ਖੱਪ ਦੁਖ ਪਾਵਣਿਆ ਮਨਮੁਖ ਕਹਿੰਦੇ ਸੁਧ ਨਾ ਕਾਈ ਆਤਮ ਘਾਤੀ ਆ ਜਗਤ ਕਸਾਈ ਨਿੰਦਾ ਕਰ ਕਰ ਬੋ ਭਾਰ ਉਠਾਵੇ ਬਿਨ ਬੰਜੂਰੀ ਭਾਰ ਪਹੁੰਚਾਵਣਿਆ ਇਹੋ ਜਗਵਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜਿਹੀ ਵਸ ਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਿਣਾ ਬਣਿਆ ਮਨਮੁਖ ਰੋਗੀਐ ਸੰਸਾਰ ਸੁਖਦਾਤਾ ਵਿਸਰਿਆ ਗਮੈ ਪਾਰਾਂ ਦੁਖੀਐ ਨਿਤ ਫਿਰੈ ਬਿਲ ਲਾਦੇ ਬਿਨ ਗੁਰ ਸਾਥ ਨਾ ਪਾਵਣਿਆ ਜਿਨ ਕੀਤੇ ਸੋਈ ਬਿਧ ਜਾਣਿਆ ਵਿਕਰੇਤਾ ਹੁਕਮ ਪਛਾਣਿਆ ਜਿਹਾ ਅੰਤਰ ਜਿਹਾ ਅੰਦਰ ਪਾਏ ਤਿਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾ ਵਸੈ ਕਟੇ ਅੰਦਰ ਜਿਸ ਦੇਵ ਹੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾ ਮਨ ਵਸਾਇ ਹੋ ਮੈਂ ਮੇਰਾ ਸਭ ਦੁੱਖ ਗਵਾਇਆ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣੇ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਸੁਖ ਵੈਣੀ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖਿਆ ਪਰਖਿਆ ਸਦਾ ਨੈਣੀ ਅੰਮ੍ਰਿਤ ਕਥਾ ਰਹਿ ਸਦਾ ਦਿਨ ਰਾਤੀ ਅਵਰਾਯਾਗ ਸੁਣਾਵਣਿਆ ਅੰਮ੍ਰਿਤ ਰੰਗਰਤਾ ਲਿਵਲਾਏ ਅੰਮ੍ਰਿਤ ਗੁਰਸਬਦੀ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆਵਣਿਆ ਸੋ ਕਿਸੇ ਕਰੇ ਜਿਤ ਚਿਤ ਨਾ ਹੋਈ ਸੋ ਕਿਸੇ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੇੜ ਨਾ ਸਕਿਆ ਕੋਈ ਹੁਕਮੈ ਵਰਤੈ ਅੰਮ੍ਰਿਤ ਬਾਣੀ ਹੁਕਮੈ ਅੰਮ੍ਰਿਤ ਪੀਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਮਨ ਭੁਲਾ ਜਾਂਦਾ ਫਿਰ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤੁਧ ਆਪਿਓ ਪਾਏ ਤੁਧ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਜਾਣੈ ਪਾਏ ਖੋਟੇ ਪਰਮ ਭੁਲਾ ਬਣਿਆ ਕਿਉ ਕਰ ਵੇਖਿਆ ਕਿਉ ਸਲਾਹ ਹੀ ਗੁਰਪ੍ਰਸਾਦ ਦੀ ਸ਼ਬਦ ਸਲਾਹੀ ਤੇਰੇ ਪਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਬਾਣੀ ਸਤਿਗੁਰ ਸੇਵ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿ ਸੁਪਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸਨਾ ਬੁਝਾਵਣਿਆ ਹੋਂ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਨੁਬਦਾ ਮਾਰੇ ਇੱਕ ਸਿਉਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸਤ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਨੇਰੀ ਤੁਸ਼ਤੇ ਬਾਰ ਕਿਸ ਨਾ ਹੋਵੈ ਗੁਰਮੁਖ ਸੋਜੀ ਭਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਪਾਵਣ ਸਤਿਗੁਰ ਸੇਵੈ ਸੋਜਨ ਸੋਹ ਹੈ ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ ਅੰਮ੍ਰਿਤ ਮਨ ਤਨ ਬਾਣੀ ਰਤ ਅੰਮ੍ਰਿਤ ਸਹਿਜ ਸੋ ਰਾਵਣਿਆ ਮਨਮੁਖ ਭੂਲਾ ਦੂਜੈ ਪਾਏ ਖੁਆਏ ਨਾਮ ਨਲੇ ਵੈ ਮਰੈ ਬਿਖ ਖਾਏ ਅੰਦਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੂੰ ਆਪੀ ਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਿਆ ਸਭੇ ਆਪੇ ਗੁਰਮਤੀ ਗੁਰਮਤ ਨਦਰੀ ਆਵਣੇ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਨੇ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸਤ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵੈ ਸਹਿਜ ਸੁਭਾਏ ਸੱਚੈ ਸ਼ਬਦ ਸੱਚਾ ਸਲਾਹੀ ਸੱਚੈ ਮਿਲ ਮਿਲਾਵਣਿਆ ਹੋਂ ਵਾਰੀ ਜੀਓ ਵਾਰੀ ਸਤ ਸਲਾਹਣਿਆ ਸੱਚ ਤੇ ਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਦ ਦੇਖਾ ਸੱਚ ਸਭਨੀ ਥਾਏ ਗੁਰਪ੍ਰਸਾਦੀ ਮਨ ਵਸਾਈ ਤਨ ਸੱਚ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭਿਆਵਣ ਜਾਣੀ ਸਤਿਗੁਰ ਸੇਵ ਸਦਾ ਮਨ ਨੈਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਿ ਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸਲਾਏ ਸੇਵੜ ਪਾਏ ਕਿ ਸੱਚਾ ਸ਼ਬਦ ਆ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖਾ ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ
पड़पड़ था के सांत न आए तृष्णा जाले सुध न काए बिख बिहाजे बिख मोह प्यासे कूड़ बोल बिखा वणिया। गुरु प्रसादी एको जाना दूजा मार मन सस माणा नानक एको नाम वरत मन अंतर। गुरु प्रसादी पावणिया माज महला तीजा वर्ण रूप वरत सब तेरे मर मन जमै फिर पवे कनेरे तू एको नैच लगमे अपारा गुरमति बूझ बजावणिया। हो वारी जियो वारी राम नाम मन वसावणिया तस्वरूप न रेख्या वर्णना कोई गुरमति आ बुझावणिया रहाव। सब एका जो जाने जे कोई सतगुरु सेविया प्रगट होई गुप्त प्रगट वरता सब थाई ज्योति ज्योत मिला वणिया। तस नागन जलै संसार लुभ अभिमान बहुत अंकार मर्म जन्मै पत गवाए अपनी मिर्था जन्म गवा वणिया। गुरखा शब्द को विरला पूजा मारे ता तृपण सो जाय फिर उमर न मरना होवै सहजे सत मावणिया। माया मैं फिर चित न लाए गुर के शब्द सद रह समाए सस लाए सब खड़े अंतर सचो सत सुहावणिया। सस लाए सदा हजूरे गुर के शब्द रिया भरपूरे गुर प्रसाद जी सजन दरिया वै सचे ही सुख पावणिया। सच मन अंदर रहा समाए सदा सच न चलिया वे न जाए सचे लागे सो मन निर्मल गुरमति सच समावणिया। सच सलाही अवर न कोई जित से भी सदा सुख होई नानक नाम रते विचारी सचो सच कमावणे आ। माज महला तीजा निर्मल शब्द निर्मल है बाणी निर्मल जोत समाय समाणी निर्मल बाणी हर सलाही जप हर निर्मल मैल गवावणे आ। वारी जियो वारी सुखदात मन वसावणे आ। हर निर्मल गुरु शब्द सलाही शब्दों सुन शब्दो सुन तसा मिटावणे आ। रहा निर्मल नाम वस्या मन आए मन तन निर्मल माया मोह गवाए निर्मल गुण गावे नित साचे के निर्मल नाद वजावणिया। निर्मल अमृत गुरु ते पाया विचो आप मुआ तथ्य मोना माया निर्मल ज्ञान त्याने हथ निर्मल निर्मल बाणी मन वसावणिया। जो निर्मल सेवे सो निर्मल होवै हो मैं मैल गुरु शब्दे तोवै निर्मल बाजे अनद तुन बाणी दर सचा सोभा पावणिया। निर्मल ते सब निर्मल होवै निर्मल मनुगा हर शब्द पुरोवै निर्मल नाम लगे वडभागी निर्मल नाम सुहावणिया। सो निर्मल जो शब्द सुख है निर्मल नाम मन तन मोह है नाम सच सच नाम मलक दान लागे सच नाम मलक दिन लागे मुख उजल सच करावणिया। मन मैला है दूजा पाए मैला चौका मैला थाए मैला खाए फिर मैल वधाए मनमुख मैल दुख पावणिया। मैले निर्मल सब हुक्म सबाए से निर्मल जो हर साचै पाए नानक नाम सिमरे अंतर गुरमुख मैल चुकावणिया। माज महला तीजा गोविंद उजल उजल हंस मन बाणी निर्मल मेरी मनसा मन उजल सदा मुख सोहै आति उजल नाम ते आवणिया। हो वारी जियो वारी गोबिंद गुण गावणिया गोबिंद गोबिंद कह दिन राति गोबिंद गुण शब्द सुनावणिया। रहाओ गोबिंद गावै सिया सुपाए गुर कै पै उजल होमै मल जाए सदा आनंद रह दिन रह सदा आनंद रह भगत करै दिन राति सुन गोबिंद गुण गावणिया। मनुगा नाचै भगत दृढ़ाए गुर कै शब्द मनै मन मिलाए सच्चा ताल पूरा माया मोह चुकाए शब्द निरथ करावणिया। उचा कु केतने पछाड़े माया मोहे जोहा जिम काले माया मोह इस मनै नचाए अंतर कपट दुख पावणिया। गुरमुख भगत जाप कराए तन मन राता सह सुभाए बाणी वजा शब्द वजाए गुरमुख भगत थाए पावणिया। बो ताल पूरे वाजे वाजाए ना को सुनै ना मन वसाए माया कारण पिट बंद नाचै दूजा पाए दुख पावणिया। जिस अंतर प्रीत लगै सो मुगता इंद्री वस सच संजम जुगता गुर कै शब्द सदा हर त्याए हर भगत हर पावणिया। गुरमुख भगत जुगचारे होई होर तो भगत ना पाए कोई नानक नाम गुर भगती पाई है गुर चरणी छित लावणिया। माज महला तीजा सचा सेवी सत सलाही सचै नाए दुख कभी नाए सुखदाता सेवन सुख पायण गुरमत मन वसावणिया। हो वारी जियो वारी सुख सहज समाद लगावणिया जो हर सेवे से सदा सोहे सुबा सुरत सुहावणिया। रहाओ सबको तेरा भगत कहाए थे भगत तेरा मन पाए सच बाणी तुद ऐसा लाहन रंग राते भगत करावणिया। सबको सच्चे हर जियो तेरा गुरमुख मिले ता चूकै फेरा जा तुद भावै ता नाय रचावै तू आपे नाउ जपावणिया। गुरमति हर मन वसाया हर कसोग सामोह गवाया इक स्यों लिव लागी सद ही हर नाम मन वसावणिया। भगत रंग राते सदा तेरा चाए नौ निद नाम वस्या मन आए पूरे भाग सतगुरु पाया
ਸਭਦੇ ਮੇਲ ਮਿਲਾ ਬਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੈ ਤੁਧ ਸਾ ਲਾਹੀ ਗੁਰਮੁਖ ਜਾਤਾ ਦੂਜਾ ਗੁਨਾਹੀ ਕਸਿਉ ਮਨ ਰਿਆ ਸਮਾਏ ਮਨ ਮੰਨੀਐ ਮਨੈ ਮਿਲਾਵਣਿਆ ਗੁਰਮੁਖ ਹੋਵੈ ਸੋ ਸਾ ਲਾਹੇ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਸਹਿ ਮਨ ਅੰਤਰ ਗੁਰ ਸਬਦੀ ਹਰ ਮਿਲਾਵਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੁਹੈ ਸਾਚੇ ਦਰਬਾਰੇ ਗੁਰ ਕਹਿ ਸਬਦ ਨਾਮ ਸਵਾਰੇ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਓ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉਚੋ ਉਚਾਓ ਮੈਂ ਮਰ ਮਿਲਾਵਣਿਆ ਰਹਾਓ ਹਰ ਜੀਉ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਇਸੇ ਵਿਛੜੈ ਨਾਹੀ ਸਹਿਜੇ ਸਤ ਸਮਾਵਣਿਆ ਤੁਸੇ ਬਾਰ ਕਛੁ ਨਾ ਹੋਏ ਤੂੰ ਕਰ ਕਰ ਵੇਖਿਆ ਜਾਣਾ ਸੋਏ ਆਪੇ ਕਰੈ ਕਰਾਏ ਕਰਤਾ ਗੁਰਮਥਿਆ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸੀ ਗਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌੜ ਨਾ ਠਾਓ ਪਰਮ ਭੂਲੇ ਜੋ ਸੁਣਿਆ ਕਰ ਕਾਓ ਹਲਤ ਪਲਤ ਤਿਨੀ ਦੋਵੇਂ ਗਵਾਏ ਦੁਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਖ ਹੋਏ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੇ ਕੂੜ ਕਮਾਵੈ ਜਲ ਜਾਵੈ ਕੂੜ ਚਿਤਲਾ ਬਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸਿਜਨ ਸੱਚੇ ਪਾਵੇ ਮੁਖ ਦੁਆਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹੋਮੈ ਮੈ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਦਾ ਨਮਸਕਾਰ ਕੀ ਜੈ ਜਵਾਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਰਨ ਕਰਾ ਜਿਤ ਭਾਵੇ ਤੇ ਤਰਾਹੇ ਚਲਾਏ ਪੂਰਾ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਸ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦਸੰਤਰ ਪਵੈ ਦੂਜੈ ਭਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕੁਰ ਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਾਹੁ ਮੈਂ ਸੋ ਕੈਸੇ ਸਾਧਕ ਮੋਣ ਧਾਰੀ ਰਹਿ ਲਵਲਾਏ ਤਿਨ ਪੀ ਤਨ ਮੈਂ ਮੰਦਨਾ ਦਿਖਾ ਬਣਿਆ ਆਪ ਕਰਾਇ ਕਰਤਾ ਸੋਈ ਹੋਰ ਕਹਿ ਕਰੈ ਕੀਤਾ ਕਹਿ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਪੰਡੋਰਾ ਤਿਸ ਵਿੱਚ ਵਸੈ ਜੀਓ ਲੱਖ ਪਾਰਾ ਇਸ ਵਿੱਚ ਵਸ ਹਰ ਲਾਖਿਆ ਪਰ ਆਪੇ ਗੁਪਤ ਪ੍ਰਗਟਾਇਆ ਆਪੇ ਗੁਰ ਸਬਦੀ ਆਪ ਵੰਜਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਅੰਨ ਵਸਾਵਣ ਅੰਮ੍ਰਿਤ ਨਾਮ ਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾਵ ਉਹ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਮੁੱਲ ਗੁਰੂ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਤੇ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਦੀਰਘ ਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਭਾਲਣ ਕੋ ਬਾਹਰ ਜਾਏ ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਏ ਮਨਮੁਖ ਅੰਦਰ ਸੁਜੈ ਨਾਹੀ ਫਿਰ ਘਿਰੇ ਆਏ ਗੁਰਮੁਖ ਵਥ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖਿਆ ਮੈਂ ਮਿਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੈ ਸੱਚੈ ਸ਼ਬਦ ਸਮਾਵਣਿਆ ਨੌਂਦਰ ਠਾਕਿਆ ਧਾਵਤ ਰਹਾਏ ਦਸਵੈ ਨਿਜ ਕਰ ਵਾਸਾ ਪਾਏ ਉਥੈ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸਬਦ ਸੁਣਾਵਣਿਆ ਬਿਨ ਸ਼ਬਦ ਅੰਤਰਿਆ ਨੇਰਾ ਨਾ ਵਸਤ ਲਹਿ ਨਾ ਚੁੱਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੈ ਨਾਹੀ ਗੁਰਪੂਰੈ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਤਾਈ ਗੁਰਪ੍ਰਸਾਦ ਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਚ ਮਹੱਲਾ ਤੀਜਾ ਗੁਰਮੁਖ ਮਿਲ ਮਿਲਾਏ ਆਪੇ ਕਾਲ ਨਾ ਜੋ ਦੁਖ ਨਾ ਸੰਤਾਪੇ ਉਮੈ ਮਰ ਬੰਧਨ ਸਭ ਤੂੜੇ ਗੁਰਮੁਖ ਸਭ ਸੁਹਾਵਣਿਆ ਹਉ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਕਾਵੈ ਗੁਰਮੁਖ ਨਾਚੈ ਹਰ ਸੇ ਤੀ ਚਿਤ ਲਾਵਣਿਆ ਰਹਾਵ ਗੁਰਮੁਖ ਜੀਵੈ ਮਰੇ ਪ੍ਰਵਾਨ ਆਰਜਨ ਚੀਜੈ ਸਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਕਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਤਦੇ ਨਾ ਲੱਗੇ ਸਰੀਰ ਗੁਰਮੁਖ ਦੁੱਖ ਕਦੇ ਨਾ ਲੱਗਿਆ ਸਰੀਰ ਗੁਰਮੁਖ ਮੈਂ ਚੁੱਕਿਆ ਪੀਰ ਗੁਰਮੁਖ ਮਰਨ ਦੇ ਮਲ ਫਿਰ ਮੈਲ ਨਾ ਲੱਗ ਗਿਆ ਗੁਰਮੁਖ ਸਹਿ ਸੰਭਾਵਣਿਆ
ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਡਨ ਸਬਦੇ ਰਾਤਾਂ, ਗੁਰਮੁਖ ਜੁਗ ਚਾਰਿਆ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸਬਦੇ ਭਗਤ ਕਰਾਵਣਿਆ। ਵਾਹਿਗੁਰੂ ਹੈ ਆਂਦੇ ਅੰਦਾਰਾ, ਜਮਕਾਲ ਗਰਠੇ ਖਰੇ ਪੁਕਾਰਾ, ਜਮਕਾਲ ਗਰਠੇ ਕਰੇ ਪੁਕਾਰਾ, ਅਣ ਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣੇ ਆ, ਗੁਰਮੁਖ ਆਪੇ ਕਰੈ ਕਰਾਏ, ਗੁਰਮੁਖ ਹਿਰਦੈ ਬਿਠਾਇਆ ਪਿਆਏ, ਨਾਨਕ ਨਾਮ ਮਿਲੈ ਵਡਿਆਈ, ਗੁਰ ਕਿਰਪਾ ਤੇ ਪਾਵਣੇ ਆ। ਮਾਝ ਮਹਲਾ ਤੀਜਾ। ਇਕ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰੂ ਪੂਰਾ, ਆਪੇ ਫਰਕ ਕੀ ਤੁਣ ਘਟੇ ਅੰਤਰ, ਆਪੇ ਬਣਤ ਬਣਾਵਣਿਆ, ਹੋਂ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ ਰਹਾਉ, ਤੂੰ ਆਪੇ ਸੋ ਹੈ ਆਪੇ ਜੁਗ ਮੋਹ ਹੈ, ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋਵੈ, ਤੂੰ ਆਪੇ ਦੁੱਖ ਸੁੱਖ ਦੇਵੈ, ਕਰਤੇ ਗੁਰਮੁਖ ਹਰ ਦੇਖਾਵਣਿਆ, ਆਪੇ ਕਰਤਾ ਕਰੈ ਕਰਾਏ, ਆਪੇ ਸਬਦ ਗੁਰ ਮਨ ਵਸਾਏ, ਸਬਦ ਉਪਜੈ ਅੰਮ੍ਰਿਤ ਬਾਣੀ, ਗੁਰਮੁਖਿਆ ਸੁਣਾਵਣੇ, ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ, ਬੰਧਨ ਤੋੜੇ ਸਦਾ ਹੈ ਮੁਗਤਾ ਸਦਾ ਮੁਕਤੇ, ਆਪੇ ਸੱਚਾ ਆਪੇ ਲਖ ਲਖਾਵਣੇ, ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ, ਆਪੇ ਕਰੈ ਕਰਾਏ, ਆਪੇ ਆਪੇ ਥਾਪਿਓ ਥਾਪੇ, ਆਪੇ ਤੁਸਤੇ ਬਾਲ ਕੁਛ ਨਾ ਹੋਵੇ, ਤੂੰ ਆਪੇ ਕਰ ਲਾਵਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸੇ ਆਪ ਵਿਖਾਲ ਸੋ ਵੇਖੈ ਕੋਈ, ਨਾਨਕ ਨਾਮ ਵਸੈ ਘਟੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹਲਾ ਤੀਜਾ। ਮੇਰਾ ਪ੍ਰਭਰਪੂਰ ਰਹਿਆ ਸਵਥਾਏ, ਗੁਰ ਪ੍ਰਸਾਦ ਦੇ ਘਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮੰਤੇ ਆਏ, ਗੁਰਮੁਖ ਸਤ ਸਮਾਵਣਿਆ, ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ, ਰੁਹਾਓ ਘਰ ਮੈਂ ਥਤੀ ਤੁਲ ਪਤਾਲਾ, ਕਰਮਿਆ ਪ੍ਰੀਤਮ ਸਦਾ ਹੈ ਬਲ, ਸਦਾ ਆਨੰਦ ਰਹਿ ਸੁਖਦਾਤਾ, ਗੁਰਮਤ ਸਹਿਜ ਸਮਾਵਣਿਆ, ਕਾਇਆ ਅੰਦਰ ਹੋ ਮੈਂ ਮੇਰਾ, ਜਿਮਣ ਮਰਨਾ ਚੁੱਕਿਆ ਫੇਰਾ, ਗੁਰਮੁਖ ਵੈਸੋ ਮੈਂ ਵਾਰੇ ਸੱਚੋ ਸੱਚ ਤੇ ਆਵਣਿਆ, ਕਾਇਆ ਅੰਦਰ ਪਾਪ ਪੁੰਨ ਦੇ ਭਾਈ, ਦੁਹੀ ਮਿਲ ਕੇ ਸ੍ਰਿਸ਼ਟੀ ਉਪਾਈ, ਦੋਵੇਂ ਮਾਰ ਜਾਏ ਕਤ ਕਰੇ ਆਵੈ, ਗੁਰਮਤ ਸਹਿ ਸਮਾਵਣਿਆ, ਘਰ ਹੀ ਮਾਹੇ ਦੂਜੇ ਪਾਇਆ ਨੇਰਾ, ਚਾਨਣ ਹੋਵੈ ਛੋਡੈ ਹਮੈ, ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ, ਅਣਦਨ ਨਾਮ ਤੇ ਆਵਣਿਆ, ਅੰਤਰ ਜੋਤ ਪ੍ਰਗਟ ਪਾਸਾ ਰਾਮ, ਗੁਰਸਾਖੀ ਮਟਿਆ ਦਿਆਰਾ, ਕਮਲ ਵਿਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ, ਅੰਦਰ ਮਹਿਲ ਇਤਨੀ ਪਰੇ ਪੰਡਾਰਾ, ਗੁਰਮੁਖ ਪਾਏ ਮੁਖ ਦੁਆਰਾ, ਗੁਰਮੁਖ ਪਾਇਆ ਨਾਮ ਅਪਾਰਾ, ਗੁਰਮੁਖ ਵਣ ਦੇ ਸਦਾ ਵਾਪਾਰੀ, ਲਾਹਾ ਨਾਮ ਸਦਭਾਵਣਿਆ, ਆਪੇ ਵਸ ਰਾਖੈ ਆਪੇ ਦੇ, ਗੁਰਮੁਖ ਵਣ ਜੈ ਕੇਈ ਕੇ, ਨਾਨਕ ਦਿਸੈ ਨਦਰ ਕਰੈ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹਲਾ ਤੀਜਾ। ਹਰਿ ਆਪੇ ਮੇਲਾ ਸਿਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਾਮ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ, ਹੋਂ ਵਾਰੀ ਜੀਓ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰਸ਼ਬਦੀ ਮਨ ਵਸਾਵਣਿਆ, ਰਹਾਉ ਆਪੇ ਗੁਰਦਾਤਾ, ਕਰਮ ਵਿਦਾਤਾ, ਸੇਵਕ ਸੇਵੇ, ਗੁਰਮੁਖਰ ਜਾਤਾ, ਅੰਮ੍ਰਿਤ ਨਾਮ ਸਦਾ ਜਿਨ ਸੋਹੈ, ਗੁਰਮਤ ਹਰ ਰਸ ਪਾਵਣਿਆ, ਸੁਗੁਫਾ ਮੈਂ ਕਥਾਨ ਸੁਆਇਆ, ਪੂਰੈ ਗੁਰ ਹੋ ਮੈਂ ਭਰਮ ਚੁਕਾਇਆ, ਅੰਦਰ ਨਾਮ ਸਲਾਹਣ ਰੰਗਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਾਗਾਤੀ ਦੂਜਾ ਭਾਏ ਕਰ ਲਾਏ, ਨਵ ਭੁੱਲੇ ਦੇ ਸਜਾਏ, ਕੜੀ ਮਹਤ ਕਾਲੇ ਖਾਲੇ ਵੈ, ਰਤੀਓ ਮਾਸਾ ਤੁਲ ਕਡਾਵਣਿਆ, ਪੀੜੈ ਪ੍ਰਚੇ ਤੇ ਨਾਹੀ, ਦੂਜਾ ਮਿੱਠੀ ਰੋਵੈ ਤਾਹੀ, ਖਰੀ ਕੁਆਲਿਓ ਕੁਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ, ਪੀੜੈ ਪਿਰ ਮਨ ਵਸਾ, ਪੂਰੈ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ, ਕੰਠ ਲਾਏ, ਸਬਦੇ ਪਿਰ ਰਾਵੈ, ਸੇਜ ਸੁਹਾਵਣਿਆ, ਆਪੇ ਦੇਵੈ ਸਦ ਬੁਲਾਏ, ਆਪਣਾ ਨਾਂ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅਣਦਿਨ ਸਦਾ ਗੁਣ ਗਾਵਣਿਆ। ਮਾਝ ਮਹਲਾ ਤੀਜਾ। ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਕਰ ਮਾਹੀ ਉਦਾਸਾ, ਹਰ ਰੰਗ ਰਹੇ ਸਤਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ, ਹੋ ਵਾਰੀ ਜਿਉ ਵਾਰੀ, ਪੜ ਬੁੱਝੇ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚਾ ਸੋਭਾ ਪਾਵਣਿਆ, ਰਹਾਉ ਅਲਖ ਭਿਉ, ਹਰ ਰਸ ਮਾਇਓ ਪਾਇ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ, ਦੂਜਾ ਭਾਏ ਪੜਾ ਨੇ ਬੂਜਾ, ਤ੍ਰਿਪਦ ਮਾਇਆ ਕਾਰਨ ਲੂਜੈ, ਤ੍ਰਿਪਦ ਬੰਧਨ ਟੂਟੈ, ਗੁਰਸਬਦੀ ਗੁਰਸਬਦੀ ਮੁਕਤ ਕਰਾਵਣਿਆ, ਮਨ ਚੰਚਲ ਵਸਨ ਆਵੈ, ਦੁਬਦਾ ਲਾਗੈ, ਦੈ ਦਸਤਾਵੈ, ਬੇਖਾ ਕੀੜਾ ਬਿਖ ਮੈਂ ਰਾਤਾਂ, ਬੇਖੀ ਮਾਏ ਪਚਾਵਣਿਆ, ਹੋ ਹੋ ਕਰੇ ਤਾਇ ਆਪ ਜਿਨ ਨਾਇ, ਬੋ ਕਰਮ ਕਰੈ ਕਿਛੁ ਤਾਇ ਨਾ ਪਾਏ, ਤੁਸਤੇ ਬਰ ਕਿਛੁ ਨਾ ਹੋਵੈ, ਬਗਸੈ ਸਬਦ ਸੁਆਵਣਿਆ, ਉਪਜੈ ਪਚੈ ਹਰ ਪੂਜੈ ਨਾਹੀ, ਅਣਦਿਨ ਦੂਜਾ ਭਾਈ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਫਿਰ ਪਰਦੇਸੀ ਘਰ ਬਣਾਏ,
मनमुख अंध ऐसे कर्म कमाए, हलत न सोभा पलत न ढोही, बिरथा जन्म गवावण अर्खा मन किनै, हरका नाम किनै विलदा जाता, पूरा गुरख्या शब्द पछाता, अण दिन भगत करै दिन राति, सहजे सुख पावण्या। समय वरतै इको सोई, गुरमुख विरला पूजा कोई, नानक नाम रति जन सोहे, कर कृपाया मिलावणिया। माज महला तीजा, मनमुख पढ़े पंडित कहावे, दूजा पाए मां दुख पावे, विख्या माते किछ सूजा नाही, फिर जुनिया बणिया। हो वारी जियो वारी, ओ मैं मार मिलावण्या, गुर सेवा ते हर मन वसिया, हर रस सहज पिया बणिया, रहाओ वेद पढ़े हर रस नहीं आया, वाद बखाण मोहे माया, ज्ञान मोती सदान दियारा, गुरमुख बूझ हर गावणिया, अकथो कथिय सब सुहावे, गुरमति मन सचो पावे, सचो सच रवै दिन राति, ओ मन सच रंगावणिया, जो सच रते तिन सचो पावे, आपे देना पछो तावे, गुर कै शब्द सदा सच जाता, मिल सच सुख पावणिया, कूड़ कु सत ना मैल न लागे, गुर प्रसाद अंदन जागे, अंदर मिल ना वसै कट भीतर, ज्योति ज्योति मिलावणिया, त्रै गुण पड़े हर तत न जाने, मूलो भुले गुर शब्द न पछाणे, मोहे बयापे के सूजै नाही, गुर शब्दी हर पावणिया, वेद बुकारे त्रिपद माया, मनमुख न बूझा दूजा पाया, त्रै गुण पड़े हर एक न जाने, बूझै बिन बूझे दुख पावणिया, जत सुभावे ताया मिलाए, गुर शब्दी सहसा दुख चुकाए, नानक नावे की सच्ची वडियाई, नामो मन सुख पावणिया, माज महला तीजा, निर्गुण सरगुणिया, पे सोई तत पछाणिया, सो पंडित होई, आप तरै सगले कुल तारे, हर नाम मन वसावणिया, हो वारी जियो वारी, हर रस चाख साध पावणिया, हर रस चाखे सेजन निर्मल, निर्मलता नाम ते आवणे, आरोहाओ सोने कर्मी, जो शब्द विचारे, अंत तत ज्ञान हो मैं मारे, नाम पदार्थ नौ निंद पाए, त्रै गुण मेट समावणे, हो मैं करै नह कर्मी ना होवै, गुरस प्रसादी हो मैं खोवै, अंदर विवेक सदा आप विचारे, गुर शब्दी गुण गावण, हर सर सागर निर्मल सोई, संत चुगै नित गुरमुख होई, स्नान करै सदा दिन राति, हो मैं मैल चुकावणिया, निर्मल हंसा प्रेम बेयार, हर सर वसै, हो मैं मारण प्रीत शब्द साचै, हर सर वासा पावणे, मनमुख सदा भग मैला, हो मैं मल्लाई, स्नान करै पर मैल न जाए, जीवत मरै गुर शब्द विचारे, हो मैं मैल चुकावण, रत्न पदार्थ करते पाया, पूरा सब गुर शब्द सुनाया, गुर प्रसाद मिटियां दियारा, कर चानन आप छानन आप उपाए, तो आपे वेखै, सतगुर सेवै सुजन लेखै, नानक ना वसै खड़े अंतर, गुर कृपा ते पावणिया, माज महला तीजा, माया मोह जगत सबाया, त्रैगुण दिसै मोहि माया, गुर प्रसाद दी कविड़ला पूजा, चौथे पद लै लावणिया, हों वारी जियो वारी, माया मोह शब्द जिलावणिया, माया मोह जिलाए, हर स्यों चित लाए, हर दर महली शोभा पावणिया, रहाओ देवी देवा मूल है माया, सिमित सास्त जिन्नी उपाया, काम क्रोध पसरिया संसार आए, जय दुख पावणिया, तिस विच ज्ञान रतने क पाया, गुर प्रसादी मन सत सत संजम सच कमावे, गुर पूरा नाम ते आवणिया, पेड़ तन परम पुलाणी, दूजा लागी फिर पछताणी, अलत पल दुवै गवाए, सुपने सुख न पावणिया, पेड़ तन कंध संभाले, गुर प्रसादी वेखे नाले, फिर कै सहज रह रंग राती, शब्द सिंगार बनावणे, सफल जन्म जिना सतगुर पाया, दूजा भाव गुर शब्द जलाए, कोरा वरह कटे अंतर, मिल सतसंगत गुण गावणिया, मिल सतसंगत हर गुण गावणिया, सतगुरु ना सेवै सो काहे आया, त्रिग जीवन बिरथा जन्म गवाया, मनमुख नाम न चेतै, मनमुख नाम चेतना आवै, बिन नावै बोध को पावणे, जिन शिष्ट साजी सोई जाणै, आपे मिलै शब्द बचाणै, नानक नाम मिलिया जन तिन जन को, जिन तुर मस्तक लेख लिखावणिया, माज महला चौथा, आदि पुरख परंपर आपे, आपे थापे था प्यो थापे, समय वरतै को सोई, गुरमुख सोभा पावणिया, हो वारी जियो वारी, निरंकारी नाम ते आवणिया, ते स्वरूप न रेख्या घट घट देख्या, गुरमुख अलख लिखावणिया, रहाओ तूं दयाल कृपाल प्रभु सोई, तुज बिन दूजा वरना कोई, गुर प्रसाद करे नाम देवै, नामे नाम समावणा, तू आपे सच्चा सृजनहारा, भक्ति भरे तेरे भंडारा, गुरमुख नाम मिलै मन भीजै, सह समाध लगावणिया, अंदर गुण गावा प्रभु तेरे, तुद सलाहे प्रीतम मेरे, तुद बिन अवर ना कोई जाचा, गुर प्रसादी तू पावणिया, अगम गोचर मित नहीं पाई, अपनी कृपा करै तू लह मिलाए, पूरा गुर कह शब्द ते आई है, शब्द सेव सुख पावन, रसना गुणवंती गुण गावै, नाम सलाहे सच्चे भावै,
ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅੰਕਾਰੀ, ਜੁਗੈ ਜਨਮ ਸਭ ਬਾਜੀ ਹਾਰੀ, ਅੰਤਰ ਲੋ ਮਾਂਗ ਬਾਰਾ ਫਿਰ ਫਿਰਿਆ ਵਣ ਜਾਵਣਿਆ। ਆਪੇ ਕਰਤਾ ਦੇਵੜੀ ਆਏ ਜਨ ਕੋ, ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੈ ਪਉ ਪੰਜਨ, ਗੁਰ ਸਬਦੀ ਸੁਖ ਪਾਵਣਿਆ ਮਾਜ ਮਹਲਾ ਪੰਜਵਾਂ ਕਰ ਪਹਿਲਾ, ਅੰਤਰ ਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ, ਗਮ ਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਣਿਆ, ਹੋ ਵਾਰੀ ਜਿਉ ਵਾਰੀ, ਕਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ, ਰਹਾਉ ਸਾਧਕ ਸਿੱਧ ਜਸੈ ਕੋ ਫਿਰਦੇ ਬ੍ਰਹਮੇਂਦਰ, ਧਿਆਨ ਹਿਰਦੈ ਕੋਟ ਤੀਸਾ, ਖੋਜੈ ਤਾਕੋ ਗੁਰਮਿਲ ਹਿਰਦੈ ਗਾਵਣਿਆ, ਅਠ ਪੈਰ ਤੁਧ ਜਾਪੇ ਪਵਣਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੈ, ਪੂਰਾ ਗੁਰ ਕੈ ਸ਼ਬਦ ਸੰਜਾਪੈ, ਜਿਨ ਪੀਆ ਸਹੀ ਤ੍ਰਿਪਤਾ, ਸਹਿ ਸੱਚੇ ਸਾਚੇ ਕਾਵਣੇ, ਤਿਸ ਘਰ ਸਹਿਜਾ ਸੋਏ ਸੋਏ, ਲਾਂਦ ਬਨੋਦ ਕਰੇ ਸਦਕੇ ਲਾ, ਸੁਤ ਨਵੰਤਾ ਸੋਵੜ ਸਾਹਾ, ਜੋ ਗੁਰ ਚਰਨੀ ਮਨ ਲਾ ਬਣਿਆ, ਪਹਿਲੋ ਦੇ ਤੈ ਜਗ ਸਮਾਹਾ, ਪਿੱਛੋ ਦੇ ਤੈ ਜੰਤੀ ਉਪਾਹਾ, ਤੁਜੇ ਵਰਦਾਤਾ ਵਰਨਾ ਸੁਆਮੀ, ਲਵਨ ਕੋਈ ਲਾਵਣਿਆ, ਜਿਸ ਤੋਂ ਤੁਠਾ ਸੋ ਤੁਧ ਧਿਆਏ, ਸਾਜਨਾ ਕਾ ਮੰਤਰ ਕਮਾਏ, ਆਪ ਤੇਰਾ ਸਗਲੇ ਗੁਲਤਾਰੇ, ਤਿਸ ਦਰਗਾਹ ਠਾਕ ਨਾ ਪਾਵਣਿਆ, ਤੂੰ ਵੱਡਾ ਤੂੰ ਉੱਚਾ ਉੱਚਾ, ਤੂੰ ਬੇਅੰਤ ਤੂੰ ਉੱਚਾ ਉੱਚਾ, ਹੋ ਗੁਰਬਾਣੀ ਤੇਰੇ ਵੰਨਿਆ, ਨਾਨਕ ਦਾਸ ਦਸਾਵਣਿਆ, ਮਾਜ ਮਹਲਾ ਪੰਜਵਾਂ। ਕੌਣ ਸੁਮੁਖਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਮੁਗਤਾ, ਕੌਣ ਸੋ ਗਿਰੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨਾ ਕਰਮਾ, ਕੌਣ ਸੋ ਕਹਿ ਕਹਾਏ ਜੀਉ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਵਿਮੁਖੀਆ, ਕਿਨ ਬਿਦ ਮਿਲੀਆ ਕਿਨ ਬਿਦ ਬਿਸ਼ਰੈ, ਇਹ ਬਿਦ ਕੌਣ ਪ੍ਰਗਟਾਏ ਜੀਉ, ਕੌਣ ਸੋ ਅਖਰਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀਉ, ਗੁਰਮੁਖ ਮੁਗਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ, ਹੋਮੈ ਬਾਦਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਤੂਟਾਂ, ਗੁਰਮੁਖ ਕਰਮ ਗੁਰਮੁਖ ਨਾ ਕਰਮ, ਗੁਰਮੁਖ ਕਰੇ ਸੋ ਸੁਭਾਏ ਜੀਉ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਆ ਮਨਮੁਖ ਵਿਛਰੈ, ਗੁਰਮੁਖ ਬਿਦ ਪ੍ਰਗਟਾਏ ਜੀਉ, ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ, ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ, ਥਾਪੇ ਕਸਤੇ ਹੋਏ ਆਨੰਤਾ, ਨਾਨਕ ਇੱਕ ਸਮਾਏ ਸਮਾਏ ਜੀਉ, ਮਾਜ ਮਹਲਾ ਪੰਜਵਾਂ। ਪ੍ਰਭ ਵਿਨਾਸੀ ਤਾਂ ਕਿਆ ਕਾਲਾ, ਹਰ ਭਗਵੰਤਾ ਤਾ ਜਨ ਖਰਾ ਸੁਖਾਲਾ, ਜੀ ਪੁਰਾਣ ਮਾਣ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ, ਹੋ ਵਾਰੀ ਜੀਉ ਵਾਰੀ, ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੂੰ ਸੰਗ ਲਵੈ ਨਾ ਲਾਵਣਿਆ, ਰਹਾਉ ਤੇਰਾ ਕੀਤਾ ਜਿਸ ਲਾਗਿਆ ਮੇਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਤਾਂ ਤਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ, ਸਗਲ ਮਨੋਰਥ ਤੂੰ ਦੇ ਬਣਾ ਹਾਰਾ, ਭਗਤੀ ਪਾਈ ਤੇਰੇ ਪੰਡਾਰਾ, ਦਇਆ ਧਾਰ ਹੈ ਰਾਖੇ ਤੁਦ ਸੇਈ, ਪੂਰਾ ਕਰਮ ਸਮਾ ਬਣਿਆ, ਅੰਤ ਗੁਪ ਤੇ ਕੰਡਾ ਚਾੜੇ, ਕਰ ਕਿਰਪਾ ਦਾਸ ਨਿੰਦਰ ਦੇ ਹਾਲੇ, ਗੁਣ ਗਾਇ ਪੂਰਨ ਅਬਿਨਾਸੀ, ਕਹਿ ਸੁਣ ਤੋੜ ਮਾਇਆ ਬਣਿਆ, ਇੱਥੇ ਉੱਥੇ ਤੂੰ ਰਖਵਾਲਾ, ਮਾਤ ਕਰਮੈ ਤੁਮੀ ਪਾਲਾ, ਮਾਇਆ ਅਗਣ ਨਾ ਪੋਹੈ ਤਿਨ ਕੋ, ਰੰਗ ਰਤੇ ਗੁਣ ਗਾ ਬਣਿਆ, ਕਿਆ ਗੁਣ ਤੇਰੇ ਆਗ ਸੰਭਾਲੀ, ਮਨ ਤਨੇ ਅੰਤਰ ਤੁਦ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਦ ਬਿਨ ਅਵਰ ਨਾ ਜਾਣਿਆ, ਜਿਸ ਕੋ ਤੂੰ ਪ੍ਰਭ ਭਇਆ ਸਹਾਈ, ਤਿਸ ਤੱਤੀ ਵਾਉ ਨ ਲੱਗਿਆ ਕਾਈ, ਤੂੰ ਸਾਹਿਬ ਸਰਣ ਸੁਖਦਾਤਾ, ਸਾ ਸੰਗਤ ਜਪ ਘਟਾਵਣਿਆ, ਤੂੰ ਚਥਾ ਪਾਰਿਆ ਬੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੇਰਾ ਸਾਚੀ ਠਕੁਰਾਈ, ਨਾਨਕ ਬਲਬਲ ਜਾਵਣਿਆ, ਮਾਜ ਮਹਲਾ ਪੰਜਵਾਂ। ਕਰ ਦੂਜਾ ਨਿਤ ਨਿਤ ਦਈ ਸੰਭਾਲੀਐ, ਮੂਲ ਨਾਮ ਨੋ ਵਿਸਾਰੀਐ, ਰਹਾਉ ਸੰਤਾ ਸੰਗਤ ਪਾਈਐ, ਜਿਤ ਜੰਮ ਕੇ ਪੰਥ ਨਾ ਜਾਈਐ, ਤੋ ਸਾਰ ਕਾ ਨਾਮ ਲੈ ਤੇਰੇ ਕੁਲੈ ਨਾ ਲਾਗਿਆ ਗਾਲ ਜੀਉ, ਜੋ ਸਿਮਰਨ ਦੈ ਸਾਈਐ ਨਰਕ ਨ ਸਹੀ ਪਾਈਐ, ਤੱਤੀ ਵਾ ਉਹਨਾਂ ਲੱਗ ਗਏ ਜਿਨ ਮਨ ਬੁੱਠਾ ਆਏ ਜੀਉ, ਸਹੀ ਸੁੰਦਰ ਸੋਹਣੇ ਸਾ ਸੰਗ ਜਿਨ ਬੈਣੇ, ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਉ, ਹਰ ਅਮਿਉ ਰਸਾਇਣ ਪੀਵੀਐ, ਮੋਇ ਡਿੱਠਾ ਜਿਨ ਕੇ ਜੀਵੀਐ, ਕਾਰਜ ਸਭ ਸਵਾਲ ਲੈ ਨਿਤ ਪੂਜੋ ਗੁਰ ਕੇ ਪਾਵ ਜੀਉ, ਜੋ ਹਰ ਕੀਤਾ ਆਪਣਾ ਤਿਸੈ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਤੈ ਪਾਗ ਜੀਓ, ਮਨ ਮੰਦੇ ਪ੍ਰਭ ਅਵਗਾਹੀ ਆਏ, ਰਸ ਭੋਗਣ ਪਾਤਸ਼ਾਹੀਆ, ਮੰਦਾ ਮੂਲ ਨਾਪ ਜੀਓ, ਤਰੇ ਸੱਚੀ ਕਰ ਲਾਗ ਜੀਓ, ਕਰਤਾ ਮਨ ਵਸਾਇਆ ਜਨਮੈ ਕਾਫਲ ਪਾਇਆ, ਮਨ ਪਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ, ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ, ਲਾਏ ਅੰਚਲ ਨਾਨਕ ਤਾਰੀਅਨ ਜਿੱਤਾ ਜਨਮਿਆ ਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਜ ਮਹਲਾ ਪੰਜਵਾਂ। ਕਰ ਤੀਜਾ
हर जप जपे मन धीरे रहाउ, सिमर सिमर गुरदेउ, मिट गए पै दूरे, सन्न आवे पार ब्रह्म की ता, फिर काय झूरे, चरण सेव संत साध के, सगल मनोरथ पूरे, घट घट एक वरतदा, जल थल महील पूरे, पाब नासन सेविया, पवित्र संतन के धूरे, सब छडाई खसम आप, हर जप भई ठरूरे, करता किया तप पावसो, दुष्ट मुए हुए मूरे, नानक रता सच नाय, हर वेख्या सदा हजूरे। बारह महा माज महला पंजवा, कर चौथा एक ओंकार, सत गुर प्रसाद, किरत कर्म के विछड़े, कर कृपा मेलो राम, चार कुंट ददस भ्रमे, थाके आए प्रभ की साम, तेन दुदै ते बाहरी, कितना आवै काम, जल बिन साख मिलावत उपजै नाही दाम, हर नाह न मिलिय साजन, कत पाया बिसराम, जित घर हर कंत न प्रगटई, पाठ नगर से ग्राम, सरब सिगार तंबूल रस, सन दही सब खाम, प्रभ स्वामी कंत भी हुनिया, मीत सज्जन सब जाम, नानके बेनंतिया, कर कृपा दीजै नाम, हर मेलो स्वामी संग प्रभ, जिसका न चल धाम, चेत गोविंद आराधिया, हुए आनंद गणा, संत जना मिल पाइया, रसना नाम प्रणाम, जिन पाया प्रभु अपना, आए तिस है गणा, एक खिन तिस बिन जीवना, बिरथा जन्म जना, जल थल महील पूरे, आ रव्या विचवना, सो प्रभ चित न आवे, कितड़ा दुख किणा, जिनी रव्या सो प्रभु तिन्ना भाग मना, हर दर्शन को मन लोचदा, नानक प्यास मना, चेत मिलाए सो प्रभु, तिस कह पाए लगा, वैसाख तीरन क्यों वाडिया, जिन्ना प्रेम बिछो, हर साजन पुरख विसार कै, लगी माया धोह, पुत्र कलत्र ना संगत ना, हर अवनासी ओह, पलच पलच सुगली मोई, तू झूठे तंद मोहे, कसर के ना बिन गै लइय खोहे, दई विसार विगुचना, प्रभ बिन अवर ना कोए, प्रीतम चरणी जो लगे, तिनकी निर्मल सोए, नानकी प्रभ बेनती, प्रमिलो प्राप्त होए, वैसाख सुहावा ता लगे, जा संत पेट हर सोए, हर जेठ जुड़न दा लोड़िए, जिसे अग्गे सब निवन, हर सज्जन दावन लगे, किसे न देई बन, माणक मोती नाम प्रभ उन लगे नाही सन, रंग सबे नारायण, जेते मन पावन, जो हर लोड़े सो करे, सोई जी करन, जो प्रभ की ते अपने, सही कहिए धन, अपन लिया जे मिले विछड़ के ओरवन, साधु संग प्रभ ते नानक रंग माणन, हर जेठ रंगीला तिस्तनी, जिस कै भाग मथन, आषाढ़ तपंदा तिस लगे, हर नौ नजना पास, जग जीवन पुरख ते आगै, मानस संधि आस, दई पाए विगुची, एंगल पईए सचमकी फास, जेहा बीजा सोलुना, मथा जो लिखे आस, रैन विहानी पछताणी, उठ चली गई निरास, जिनको साधु भेटी है, सो दरगा होए खलास, कर कृपा प्रभ अपने, तर दर्शन होए प्यास, प्रभ तुद बिन दूजा को नहीं, नानकी अरदास, या साड़ सोहंदा तिस लगै, जिस मन हर चरण निवास, सावन सरसी कामणी, चरण कमल स्यों प्यार, मन तन रता सच रंग, इको नाम आधार, बिख्या रंग कूड़ा विया, दिसन सबे छार, हर अमृत बूंद सुहावनी, मिल साधु पीवन हार, वन तिन प्रभ संग मोलिया, समरथ पुरख्या पार, हर मिलने नु मन लोचदा, करम मिलावन हार, जिन सखिए प्रापाया, ओ तिन कैसद बलिहार, नानक हर जी माया कर, शब्द सवारण हार, सावन तिना सुहागणी, जिन राम नाम मुरहार, पादे परम पुलाणिया, दूजा लगा हीत, लख सिगार बनाया, कर जनाही कीत, जित दिन दे बिन ससी तित, वेला कैसन प्रीत, पकड़ चलायण दूत जम, किसा न देनी भेत, छड़ खड़ोते खिन माहे, जिनसो लगा हेत, हाथ मरुड़ै तन कपे, स्याव हुआ सीत, जेहा बीजै सोलुण, करमा संदड़ा खेत, नानक प्रभ शरणागति, चरण बोहित प्रभ देत, से पादो नरक न पाइय, अंगुर रखन वाला हेत, असुन प्रेम माहड़ा, क्यंबलिया हर जाए, मन तन प्यास दर्शन घनी, कोई आण मिलावे माए, संसहाय प्रेम के, हों तिनके लागा पाए, बिन प्रभ क्यों सुख पाए, दूजी नाही जाए,
जिनी चाख्या प्रेम रस से तृप्त रहे आ काहे आव त्याग बेनती करे लेहो प्रभु लड़लाए जो हर कंत मिलाई आस विछड़क तै ना जाए प्रभु बिन दूजा को नहीं नानक हर सरनाए असु सुखी वसन दिया जिना मैं हर राय कतक कर्म कमावणे दोसना काहु जोग परमेश्वर ते भूलिया व्यापन सभे रोग वे मुख हुए राम ते लगन जन्म विजोग खिन मैं कौड़े हुए गे जितड़े माया भोग विच ना कोई कर सके किस थैरो वै रोज कीता किश न हो वे लिखिया दुर संजोग पड़पा की मेरा प्रभ मिलै तां उतरै सब योग नानक को प्रभ राख ले हे मेरे साहिबंदी मोच कतक हो वै साध संग बिन सह सबे सोच मंगर माए सुहंदिया हर पिर संग बैठड़िया तिनकी शोभा क्या गणी जे साहिब में लड़िया तन मन मोलिया राम सियो संग साध सहे लड़िया साध जना ते बाहरी से रहने के लड़िया तिन दुख न कबहू तरह से जम के वस पड़िया जिनी रावया प्रभ अपना से दसन नित खड़िया रतन जवे हर लाल हर कंठ तिना जड़िया नानक बाशा धूड़ तिन प्रभ सरनी दरपड़िया मंगर प्रभ आराधना बोहड़ ना जिन मड़िया पोख तुखा ना व्यापई कंठ मलिया हर ना हो मन बेद्या चरणार बिंद दर्शन लगड़ा साहो ओट गोविंद गोपाल राय सेवा स्वामी लाहो मिख्या पै ना सके मिल साधु गुणंगा हो जहते उपजी तह मिली सचे प्रीत समाहो कर गलीनी पार ब्रह्म बहुड़ ना विछड़िया हो बार जाओ लख बेरिया हर सजन अगमया गाहो शर्म पई नारायण नानक दर पैया हो पोख सुहंदा सर्ब सुख जिस बग सहवे परवाह माघ मजन संग साधु आ तूड़ी कर स्नान हर का नाम ते आए सुन सबना नो कर दान जन्म कर्म मल उतरै मन ते जाए गुमान काम क्रोध न मोहिया बिनसै लोभ सुवान सच्चे मार्ग चल दया उसत करै जहान अड़सठ तीरथ सगल पुन जी दया प्रवान जिसनु देवै दया कर सोई पुरख सुजान जिना मिलिया प्रभु अपना नानक तिन कुरबान माग सुचे से कांडिया जिन पूरा गुर मेहरवान फल गुण अन्ना दियो पार जिना हर सज्जन प्रगटे आए संसहाई राम के कर कृपा दिया मिलाए सेज सुहावे सर्ब सोखण दुखा नाही जाए छपुन्नी वड़भागणी वर पाया हर राय मिल सहिया मंगल गावे गीत गोविंद लाए हर जेहा अवर न दिसे कोई दूजा लवे न लाए हलत पलत सवारियन नैचल दितियन जाए संसार सागर ते रखियन बहुड़ ना जन्मै ताहे जेहवा एक अनेक गुण तरे नानक चरणी पाए फल गुण नित सलाही है जिसनो तिल न तमाए जिन जिन नाम ते आया तिनके काज सरे हर गुरपुरा राधिया दरगा सच खरे सर्ब सुखा नित चरण हर पौजल बिखम तरे प्रेम भगत तिन पाईया बिखिया नाहे जरे कूड़ गए दुबदा नसी पूर्ण सच परे पार ब्रह्म प्रभ सेव दे मन अंदर एक तरे महादिवस मूर्त भले जिसको नदर करे नानक मंगै दर्श दान कृपा करो हरे माज मला पंजवा दिन रैनिक ओंकार सतगुर प्रसाद सेवी सतगुर अपना हर सिमरी दिन सब रैन नाम त्याग सरणी पवा मुख बोली मिठड़े वैन जन्म जन्म का विछड़े हर मेलो सज्जन सैन जो जी हर ते विछड़े से सुख न वसन पैन हर पेर बिन चैन ना पाईए खोज डिठे सब गैन आप कमाना विछड़ी दूसना काहू देन कर कृपा प्रभ राख लेहो होर नाही करन करेन हर तो दिवन खाकू रोलना कहिए किथे वैन नानकी बेनंती हर सुरजन देखा नैन जी की बिरथा सो सुने हर समृत पुरख्या पार मरण जीवन आराधना सपना का आधार ससुर पई ते सिकंद की वड्डा जिस परवार उचाग मैं गाद बोध के संत न पारावार सेवा सात सुभाव सी संता की होए चार दीना नाथ दयाल देव पतित उदारण हार आजुगा दी रखदा सच नाम करतार कीमत कोई ना जाने को ना ही तुलन हार मन तने अंतर वस रहे नानक नहीं समार दिन रहन जे प्रभ को सेव दे तिन गया सद बुलेहार
संते राधन सत सदा सबना का भगसेंद जीव पिंड जन साजिया करके पदे तीन जिंद गुर सब दिया राधिया जपिया निर्मल मन कीमत कहण न जाइए परमेश्वर बेअंत जिस मन वसै नारायणो सो कही है भगवंत जी की लोचा पूरी है मिले स्वामी कंत नानक जीवै जप हरि दुख सब ही हंत दिन रहन जिस न विसरै सो हरिया होवै जंत सर्व कला प्रपूर्णो मन निमाणी था हरि उठ गई मन अंदरे जब जब जीवा नाओ कर कृपा पर वे अपनी जन धूड़ी संग समाओ जो तू राखे त्यो रहा तेर दिता पैना खाओ दम सोई कराए प्रभ मिल साधु गुण गाओ दूजी जाय न सुजई किथे कुकण जाओ अज्ञान बिना सन तम हरण उचै अगमिया माओ मन विछड़िया हर मेलिया नानक्यो सो आओ सर्ब कल्याण तित दिन हर परसी गुर के पाओ वार माज की तथा श्लोक महला पहला मलक मुईद तथा चंद्रड़ा सोहिया की तुनि गावनी को ओंकार सतनाम करता पुरख गुरप्रसाद श्लोक महला पहला गुरदाता गुर हिवै घर गुरदीपक तेलोए अमर पदार्थ नानका मन मानिए सुख हुए महला पहला पहले प्यार लगा तन दुद दूजा माए बाप की सुद तीजा भया भाभी बेब चौथा प्यार उपनी खेड पंजवै खान पीन की धात छिवै कामना पुछै जात सतवै संज किया करवा सठवै क्रोध हुआ तन नास नावै धोले बै साध समय ददा हुआ सुवाह गए संगीत पुकारी ताहुड़िया हंस दिसाए राह आया गया मुया नाओ पिछे बतल सद्यो काव नानक मनुख अंध प्यार बाज गुरु डुबा संसार महला पहला दस बाल तन बी सरवण तीसा का सुंदर कहावै चालीसी पुर हो पचासी पग खिसै सठे के बड़े पाया वै सत्र का मतहीन आसीहां का व्यवहार न पावै नवै का सह जासनी मूल न जाने आप बल टंडोलम टूडम डेठ मैं नानक जग धुए का तौल हर पौड़ी तू करता पुरख गम है आप सृष्ट उपाति रंग परंगी उपार जना बो बो विद पाती तू जाने जन उपाई सब खेल थुमाती एक आवे एक जाए उठ बिन नावे मर जाती गुरमुख रंग चलू लिया रंग हर रंग राती सो सेवो सत निरंजनो हर पुरख बिदाती तू आपे आप सुजान है बड़ पुरख बढ़ाती जो मन चित तुद ते त्याय दे जो मन चित तुद त्याय दे मेरे सचया बल बल हौ तिन जाती श्लोक मैला पहला जी पाए तन साजया रखे बंत बना खी देखे जे बोला कन्नी सुरत समाए प्यारी चल हाथी करण दिता पैना खाए जिन रचरा चत से न जाने अंधा अंध कमाए जा भजै ता ठीक करो होवे काढ़त कड़ी न जाए नानक गुर बिन नाहे पत पत बिन पार ना पाए महला दूजा निंद था वो दिता चंगा मनु क्या सा जानिया सुरत मत चतुराए ताकि क्या करे आख वखाणिया अंतर बाह अंतर बह के कर्म कमावे सोचो कुंडी जानिए जो धर्म कमावे तिस धर्म नाउ होवे पाप कमाणे पापी जानिए तू आपे खेल करे सब करते क्या दूजा आख वखाणे जिचर तेरे जोत तिचर ज्योति विच तू बोलै विण ज्योति कोई ना विण ज्योति कोई किश करियो दिखा वस्याणी है नानक गुरमुख नदरी आया हर को सुगड़ सुजाणी है पौड़ी तुदिया पे जगत उपाय के तुदिया पे तंदा लाया मुठ गोली पाय कै तुदिया पो जगत खोवाय तस अंदर तसना अंदर अगण है ना तपत ना तिबत भुखा तिहाया सह सह संसार है मर जमे आया जाया बिन सदगुर मोह न टुटे सब थके कर्म कमाया गुरमति ना त्याई सुख रजा जा तुद पाया कुल उदार अपना तन जने दी माया सुबह सुरत सुहावनी जिन हर सेरती चित लाया श्लोक महला दूजा अखी बाजो वेखना विण कन्ना सुनना पैरी बाजो चलना विण हथा करना जिबे बाजो बोलना इं जीवत मरना नानक हुकम पछाण कै तो कसमै मिलना महला दूजा तस्सा सुनिया जानिया साओ ना पाया जाए रोहला ढूंढा अंदला क्यों गड़ लग्या ताहे पै के चरण कर भाव के लोयन सुरत करे नानक है सियाणिया विकंत मिलावा हुए पौड़ी सदा सदा तू एक है तुद दूजा खेल रचाय हो मैं गर्भ पाए कै लोभ अंतर जनता पाया जो भावै त्यो रख तू सब करे तेरा कराय कना बख्शे मिल लहे गुरमति तुद लाया गुरमति तुद लाया एक खड़े कर त्रिचा करीवन नावै होर ना पाया होर काल विकार एक सच्ची कार लाया पोतक लत कुटंब है कै अलिप्त रहे जो तुद पाया ओए अंदरों बाहरों निर्मले सचै नाय समाया ਸਲੋਕ ਮਹੱਲਾ ਪਹਿਲਾ ਸੁਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਾਇਆਲ ਕੈ ਵਿੱਚ ਧਰਤੀ ਕੈ ਆਕਾਸ਼ੀ ਉਰਦਰਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ
ਧੋਵਾ ਸਦਾਕਾਰ ਬਗਰ ਤਾ ਪੀਏ ਲਾਕਾਰ ਲਾਭੇ ਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲਗੇ ਨਹੀਂ ਜਾਣੇ ਬਾਹਰੋਂ ਮਲ ਮਲ ਧੂ ਵਹਿ ਅੰਦਾ ਭੂਲ ਪਿਆ ਜਮਝਾਲੇ ਵਸਤ ਪਰਾਏ ਆਪਣੇ ਕਰ ਜਾਣ ਮੈਂ ਵਿੱਚ ਤੁਖ ਘਾਲੇ ਨਾਨ ਗੁਰਮੁਖ ਹੋ ਮੈਂ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੈ ਨਾਮ ਆਰਾਧੇ ਨਾਮੇ ਸੁਖ ਸਮਾਵੈ ਪੌੜੀ ਕਾਇਆ ਸੰਯੋਗ ਮੇਲ ਮਿਲਾਇਆ ਤਿੰਨੀ ਕੀਆ ਵੀ ਯੋਗ ਜਨਿ ਉਪਾਇਆ ਮੂਰਖ ਭੋਗਿਆ ਭੋਗ ਦੁੱਖ ਸੁਭਾਇਆ ਸੁਖ ਉੱਠੇ ਰੋਗ ਭਾਵ ਕਮਾਇਆ ਹਰ ਕੋ ਸੁਖ ਵਿਯੋਗ ਉਪਾਇ ਖਪਾਇਆ ਮੂਰਖ ਗਣਤ ਗਣਾਇ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸੋ ਹੋਗ ਨਾ ਚਲਾ ਚਲਾਇਆ ਸਲੋਕ ਮਹਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮਿਠਾਇਆ ਮੁਹਾਏ ਸਾਥ ਹੈ ਨਾਨਕ ਐਸਾ ਗੁਰ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਹੈ ਛੱਪੜਨਾ ਤੈਸ ਕੋਈ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣਦਿਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕੁਟੰਬ ਸਿਉਂਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ ਜਿਣ ਨਾਨਕ ਤਿਸ ਬਲੇ ਹਾਰਨ ਜੋ ਆਪ ਜਪੈ ਅਵਰ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ ਜੋਗੀ ਸੁਨਿਆਸਾ ਅੰਦਰ ਤ੍ਰਿਪਤਾ ਬਹੁਤ ਛਾਦਿਨ ਭੋਜਨ ਕੀ ਆਸਾ ਵਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸ ਜਮ ਕਾਲ ਸਿਰੁ ਨਾ ਉਤਰੈ ਤ੍ਰਿਪਦ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੈ ਜਹ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਇਓ ਦਾਸ ਨਾਨਕ ਸਤਿਗੁਰ ਸੇਵਣੇ ਆਪਣਾ ਸੇ ਆਸ ਤੇ ਨਿਰਾਸਾ ਸਲੋਕ ਮਹਲਾ ਪਹਿਲਾ ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਮ ਖੁਦਾਏ ਕਾ ਦਿਲ ਹੱਛੈ ਮੁਖ ਲੇ ਹੋ ਅਵਰ ਦਿਵਾਜਾ ਦੁਨੀ ਕਹਿ ਝੂਠੇ ਮੁਲਖ ਰੇਹੋ ਮਹਲਾ ਪਹਿਲਾ ਜਾਹੋ ਨਾਹੀ ਤਾਂ ਕਿਆ ਆਖਾਂ ਕਿਉ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕੁਤਨਾ ਭਰਿਆ ਪਰ ਧੋਵਾ ਆਪਣਾ ਬੁਝਾ ਲੋਕ ਬੁਝਾਇਆ ਸਾਗੂ ਹੋਵਾ ਨਾਨਕ ਕਹਿੰਦਾ ਹੋਏ ਕਦਸੇ ਰਾਹੇ ਸਭ ਸੁਹਾਏ ਸਾਥ ਹੈ ਅੱਗੇ ਗਿਆ ਮੋਹੇ ਮੋਹੇ ਪਾਹੇ ਸਵੈ ਸਾਗੂ ਜਾਪੇ ਪੌੜੀ ਮਹਾਰੁਤੀ ਸਭ ਤੋਂ ਕੜੀ ਮੂਰਤ ਵਿਚਾਰਾ ਤੂੰ ਗਣਤਾ ਕਿਨੈ ਨਾ ਪਾਇਓ ਸੱਚੇ ਲਾਖਿਆ ਪਾਰ ਪੜਿਆ ਮੂਰਖ ਆਖੀਐ ਤਿਸ ਲਭ ਲੋਭੰਕਾਰਾ ਨਾ ਪੜਿਆ ਨਾ ਬੁਝਿਆ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਗੁਰ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨੇ ਆ ਅੰਦਰ ਸੱਚਾ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹੁ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਮੀ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਚ ਤਸਬੀ ਸਤ ਸੁਭਾਵ ਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕ ਉਸ ਸੂਰਸ ਗਾਏ ਗੁਰ ਪੀਰ ਹਾ ਮਾਤਾ ਪਰੇ ਜਾ ਮੁਰਦਾਰ ਨਾ ਖਾਏ ਗਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ ਮਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜ ਨਾਉ ਪਹਿਲਾ ਸੱਚ ਹਲਾਲ ਦੇ ਤੀਜਾ ਖੈਰ ਖੁਦਾਏ ਚੌਥੀ ਨੀਤ ਰਸ ਮੰਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾਇਆ ਕਹਿਤਾ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚਾ ਦੇ ਵਪਾਰ ਸਤਿਗੁਰ ਤੁਠੈ ਪਾਈਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨਨ ਲੱਦੇ ਆ ਅੰਦੇ ਭੋਕ ਮੋਏ ਕੁੜਿਆਰ ਮਨੁੱਖ ਦੂਜਾ ਪਚ ਮੋਏ ਨਾ ਬੂਝੈ ਵਿਚਾਰਾ ਇੱਕ ਸਬਾਜੂ ਦੂਜਾ ਕੋ ਨਹੀਂ ਕਿਸ ਆਗੈ ਕਰੈ ਪੁਕਾਰਾ ਇੱਕ ਨਿਰਤਨ ਸਦਾ ਭੋਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਨ ਨਾਹੀ ਹੋਰ ਵੇਖਿਆ ਸਭ ਚਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਵੱਲ ਔਲ ਦੀਨ ਕਰ ਮਿੱਠਾ ਮੁਸਕਲ ਅਵਲ ਔਲ ਦੀਨ ਕਰ ਮਿੱਠਾ ਮੁਸਕਲ ਮਾਨਾ ਮਲ ਮੁਸਾਵੈ ਹੋਏ ਮੁਸਲਿਮ ਦੀਨ ਮਹਾਨ ਮਨ ਜੀਵਨ ਕਾ ਪਰਮ ਚੁਕਾਵੈ ਰੱਬ ਕੀ ਰਜਾ ਮੰਨੈ ਸੁਰੀ ਉੱਪਰ ਕਰਤਾ ਮੰਨੈ ਆਪ ਗਵਾਵੈ ਤੋ ਨਾਨਕ ਸਰਬਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅੰਕਾਰ ਸੁਕਾਵੈ ਤਜ ਕਾਮ ਕਾਮਣੀ ਮੂੰਹ ਤਜੈ ਤਾਂਜਣ ਮਾਇਆ ਨਿਰੰਜਣ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਹੈ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ ਅਟਪਟਨ ਬਾਦ ਜਾ ਰੱਖੋ ਕਮੀ ਢਹਿਸੀਓ ਪੱਕੇ ਬੰਕ ਦੁਬਾਰ ਮੂਰਖ ਜਾਣੇ ਆਪਣੇ ਅੰਦਰ ਪਰੇ ਪੰਡਾਰੀ ਤੇ ਇੱਕ ਖਿਣੇ
ताजी रथ कुथार ताजी रथ तुखार हाथी पाखरे बाघ मिलख कर बार किथे से आपने तंबू पलंग निवार सराय चलालती नानक सच दा तास नकत कुदरती श्लोक महला पहला। नदिया होवै तेण वा सुम होवै तुद कियो सगली धरती सकर होवै खुशी करे नित जियो प्रभत सोयना रूपा होवै हीरे लाल जड़ा पी तू ऐसा लाहना आखण लहना चाओ महला पहला। पार अठारह मेवा होवै गरुड़ा होए सुआ चंद सूरज दुए फिरदे रखिए नैचुल होवै थाओ पी तू ऐसा लाहना आखण लहना चाओ महला पहला। जे देह दुख लाइए पाप गरो दे राहे जे देह दुख लाइए पाप गरा दे राहो रत पीने राजे सिरे उपर रखिए एवै जापै पाओ पी तू ऐसा लाहना आखण लहना चाओ महला पहला। अगी पाला कपड़ होवै खाना होवै वाओ सुरगे दिया मोहनिया स्त्रियां होवन नानक सबो जाओ पी तू ऐसा लाहना आखण लहना चाओ पौड़ी। मुझ फैली गै बाणा कसम ना जानी सो कहिए दे बाणा अपना पछाण कलर कलै बुरी संसार वाद खपी है विणना विवेकार पर मैं पची है। राह दोवै एक जाने सुई सजसी कुफर गो कुफराना पया दजसी सब दुनिया सुबहान सच मै सजा दर दीवान अब गवाई है महला पहला श्लोक। सो जीव्या जिस मन वस्या सोए नानक वरना जीवै खोए जे जीवै पत लथी जाए सब हराम जे तग सिखाए राज रंग माल रंग रंग रता नचैनंग नानक ठग्या मुठा जाए विणना वै पत गया गवाए महला पहला। क्या खादै क्या पैदा हुए जामण नाही सच्चा सोए क्या मेवा क्या क्यों गुड़ मिठा क्या मैदा क्या मास क्या कपड़ क्या से सुखाली की जय भोग बिलास क्या लश्कर क्या खेब निवासी आवे महली वास नानक सच्चे नाम विण सबे टोल विनास पौड़ी जाति दै क्या हाथ सच परखी है मोरा होवै हाथ मरिया चखिया सच्चे की सरकार जुग जुग जानिए हुक्म मन्ने सरदार दर्दी बाणी है फरमाणी है कार कसम बठाया तबल बाज विचार शब्द सुनाया एक होय सब वार एक ना साखती एक नी बदे भार एक ना ताकती श्लोक महला पहला। जा पक्का ता कट्टिया रही सो पलड़वार जा पक्का ता कट्टिया रही सो पलड़वाड़ सन की सारा चिथिया कण लिया तन झाड़ दुए पड़ चकी जोड़ के पीसना बैठ जो दर रहे सो बरे नानक जब डेठ महला पहला वेख जे मिठा कट्टिया कट कुट बुद्धा पाए खंडा अंदर रख के दिन सुमल सजाए रस कस टटर पाई है तपै तै बदलाए पी सो फोग संभाले दिचै अग जलाए नानक मिठा पत्री है वेखो लोका आए पवड़ी। एक ना मरन ना चेत आस कनेरिया मरम जमै नित किसे ना फेरिया पंद्रह मन चेत कहन चंगिया जमराज नित नित मनमुख हेरिया मनमुख लूण हराम क्या ना जानिया बदे करन सलाम खसम ना भाणिया सच मिले मुख नाम साहिब भावसी करसन तख्त सलाम लिखिया पावसी महला पहला श्लोक। मच्छी तारो क्या करे पंखी क्या आकाश पत्थर पाला क्या करे कुसरे क्या करवास कुत्ते चंदन लाइए पीसो कुत्ती धात बोला जिसम जाइए पढ़िए स्मृत पाठ अंधा चानन रखिए दिवे बले पचास चुने सुना पाइए चुन चुने खावे घास लोहा मरन पाइए टह न होए कपास नानक मूर्खे हे गुण बोले सदा विनाश महला पहला। कहा कंचन तुटै सार अग्नि बंड पाए लोहार गोरी सेती तुटै पतार पुते गंड पवै संसार राजा मंगे दिता गंड पाए भुखिया गंड पवै जा खाए काला गंड नदिया मी झोल गंड प्रीति मिठे बोल बेदा गंड बोले सच कोए मुया गंड नेकी सत होए एत गंड वरतै संसार मूर्ख गंड पवै मुए मार नानक आख्या विचार सिफती गंड पवै दरबार पौड़ी आपे कुदरत साज के आपे करे विचार एक खोटे एक खरे आपे परखण हार खरे खजाने पाई है खोटे सटी है बाहर बार खोटे सची दरगाह सुटी है कैसे आगे करे पुकार सतगुर पिछे भज पवै या करनी सार सतगुर खोटे खरे करे शब्द सवार नार सचे दरगा मनी अन्नंगुर कै प्रेम पे यार गणत तना दी को क्या करे जो आप बगसे करतार श्लोक महला पहला। हम जे जिमी दुनिया पीरा मसाय कर आया मेरा वद बाद साहब जो खुद आए
एक तू ही महला पहला न देव दानवा नरा न सिद्ध साधका तरा अस्त एक दुगर कोई एक तू ही महला पहला न दादे देहंदे आदमी ना सप्त जेर जमी अस्त एक दिगर कोई एक तू ही महला पहला न सूर सास मंडलो न सप्त दीप न जलो अन्न पौन थिर न कोई एक तू ही महला पहला न रिजक दस्त आकसे हमारा एक आस वसे अस्त एक दिगर कोई एक तुई महला पहला परंदय न गिराह जार दरखत आग आस कर देहंदम सुई एक तुई महला पहला नानक ले लाड़ लिखिया सोए मीट न सकै कोए कला धरै हिरै सुई एक तुई।

ਜੀਵੈ ਲੈ ਸਾਹਾ। ਜੀਵਾ ਲਿਤਾ ਕਿਆ ਸਾਹ ਨਾਨਕ, ਜੋ ਜੋ ਸੱਚੇ ਭਾਵੈ ਤਿਉ ਤਿਉ ਦੇਹ ਗਿਰਾਹ। ਮਹੱਲਾ ਪਹਿਲਾ। ਇੱਕ ਮਸਾਰੀ ਇੱਕ ਤਰਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਨਾ ਮਿਟਿਆ ਮੈਂ ਮਿਟਿਆ ਖਾਏ, ਇੱਕ ਪਾਉਣ ਸੁਮਾਰੀ ਪਾਉਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰਨ ਕੋਏ। ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਪੌੜੀ, ਪੁਰ ਗੁਰ ਕੀ ਕਾਰ ਕਰਮ ਗਮਾਇਆ ਗੁਰਮਤੀ ਅਪ ਗਵਾਏ। ਨਾਮ ਤੇ ਆਈਏ ਦੂਜੀ ਕਰ ਲੱਗ ਜਨਮ ਗਵਾਏ, ਵਿਣ ਨਾਵੈ ਸਭ ਵਿਸ ਭੈ ਜੈ ਖਾਈਏ। ਸੱਚਾ ਸ਼ਬਦ ਸਲਾਏ ਸਤਸਮਾਈਏ, ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰੇ ਆਈਐ। ਦੁਨੀਆਂ ਖੋਟੀ ਰਾਸ ਕੁੜ ਕਮਾਈਆ, ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈ। ਇਸ ਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਵਾਵੇ ਗਾਵੇ, ਤੁਧ ਭਾਵੈ ਜਲ ਨਾਵੇ, ਤੁਧ ਭਾਵੈ ਤਾਂ ਕਰੇ ਵਿਪੂਤਾ ਸਿੰਘੀ ਨਾਦ ਵਜਾਵੈ, ਤੁਧ ਭਾਵੈ ਤਾਂ ਪਣਿਕ ਤੇ ਬਾ ਮੁੱਲਾ ਸਿਕਾਵੈ। ਜਦ ਤੁਧ ਭਾਵੇ ਤਾਂ ਹੋਵੇ ਰਾਜੇ, ਰਸ ਕਸ ਬਹੁਤ ਕਮਾਵੇ, ਜਦ ਤੁਧ ਭਾਵੇ ਤਾਂ ਧੇਕ ਵਗਾਵੇ ਸਿਰ ਮੁੰਡੀ ਕਟ ਜਾਵੇ। ਜਾ ਤੁਧ ਭਾਵੈ ਜਾਹਿਦ ਸੰਤਰ ਸੁਣ ਗੱਲਾਂ ਕਰੇ ਆਵੈ, ਜਾ ਤੁਧ ਭਾਵੈ ਨਾਇ ਰਚਾਵੈ, ਤੁਧ ਭਾਣੇ ਤੂੰ ਭਾਵੈ ਨਾਨਕੇ ਕਹਿ ਬੇਨੰਤੀ। ਹੋਰ ਸਗਲੇ ਕੂੜ ਕਮਾਵੇ, ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੁਛ ਸੱਚਾ ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੈ ਵਿੱਚ ਰੱਖਿਆ ਨਾਨਕ ਸੱਚਾ ਆ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚਕਾਇਆ, ਸਤਿਗੁਰ ਆਖਿਆ ਕਾਰ ਸੁਕਾਰ ਕਮਾਇਆ, ਸਤਿਗੁਰ ਹੋਏ ਦਿਆਲਤ ਨਾਮ ਤੇ ਆਈਐ। ਅਲਾਹ ਭਗਤ ਸੁਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਲ ਕੂੜ ਕਮਾਈਐ, ਸੱਚੈ ਦੈ ਦਰਜਾਏ ਸੱਚ ਮਾਈਐ, ਸੱਚੈ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਦਰਮਾ ਦੀਸੈ ਨਾਈ ਕਾ ਚੜਿਆ, ਹੋ ਪਾਲ ਵਿਕੁੰਨੇ ਹੋਈ, ਅਧੇਰੇ ਰਾਹ ਨਾ ਕੋਈ, ਵਿੱਚ ਹੋਮੈ ਕਰ ਦੁਖ ਰੋਈ, ਕੋ ਨਾਨਕ ਕਿਨ ਬਿਦਗਤ ਹੋਈ। ਮਹਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ। ਭਗਤਾ ਤੈਸੈ ਸਾਰੀਆ, ਜੁੜਕ ਦੇ ਨਾ ਆਇਆ, ਕਰਤਾ ਆਪਾ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲਣ ਜਿਨੇ ਸੱਚੋ ਸੱਚ ਗਮਾਇਆ, ਸਹਿ ਸਾਰੀਆ ਭੁਖੋ ਆਇਣ ਜਿਨੇ ਕੂੜ ਬੋਲ ਬੋਲ ਵਿਖ ਖਾਇਆ, ਚੱਲਣ ਸਾਣ ਨਾ ਜਾਣਨੇ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਕਸਮੈ ਕਹਿ ਦਰ ਮੁਖ ਉਜਲੇ। ਸੱਚਾ ਸ਼ਬਦ ਸੁਹਾਇਆ, ਸਲੋਕ ਮਹਲਾ ਪਹਿਲਾ। ਸਬਾਈ ਸਾਲਾਹ ਜਿਨੀ ਤਿਆਏ ਇੱਕ ਮਨ, ਸਹੀ ਪੂਰੇ ਸਾਹ ਵਕਤ ਉੱਪਰ ਲੜ ਮੂਏ, ਦੂਜੇ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ, ਬਹੁਤ ਪਏ ਅਸ ਗਾਹ ਗੋਤੇ ਖਾਏ ਨਾ ਨਿਕਲੈ, ਤੀਜੀਐ ਮੂਏ ਗਰਾਹ ਭੁੱਖ ਤਿਖਾ ਦੇ ਪੌਕੀਆ, ਖਾਦਾ ਹੋਏ ਸੁਵਾਹ ਪੀ ਖਾਣੇ ਸਿਉਂ ਦੋਸਤੀ, ਚੌਥੇ ਆਈ ਓਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਉਣ ਵਾਦ ਸਹਿਵਰਿਆ ਕੀ ਪਿੜ ਬੱਧੀ, ਸਬੇ ਵੇਲਾ ਵਕਤ ਸਭ ਜੇ ਅੱਠੀ ਪਉ ਹੋਏ, ਨਾਨਕ ਸਹਿਮਨ ਵਸੈ ਸੱਚਾ ਨਾਵਣ ਹੋਈ। ਮਹੱਲਾ ਦੂਜਾ। ਸਹੀ ਪੂਰੇ ਸਾਜਨੀ ਪੂਰਾ ਪਾਇਆ, ਅੱਠੀ ਵੇ ਪਰਵਾਰ ਐਣਕ ਤੈ ਰੰਗ ਦਰਸ਼ਨ ਰੂਪ, ਥਾਹ ਵਿਰਲੇ ਪਾਈਆ ਕਰਮ ਪੂਰੇ, ਪੂਰਾ ਗੁਰੂ ਪੂਰਾ ਜਾ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਪੌੜੀ ਜਾ ਤੂੰ ਤਾਂ ਕਿਹਾ ਹੋਰ, ਮੈਂ ਸੱਚ ਸੁਣਾਈਐ ਮੁੱਠੀ ਧੰਦੈ ਚੋਰ, ਮੈਲ ਨਾ ਪਾਇਆ ਇੰਨੈ ਚਿੱਤ ਕਠੋਰ, ਸਿਵ ਗਵਾਈਐ ਜਿੱਤ ਘੱਟ, ਸੱਚ ਨਾ ਪਾਏ ਸੋ ਪੰਨ ਕਢਾਈਐ, ਕਿਉਂ ਕਰ ਪੂਰੇ ਵੱਟ ਧੁਲ ਤੁਲਾਈਐ, ਕੋਈ ਨਾ ਆਖੈ ਘੱਟ ਹੋ ਮੈਂ ਜਾਈਐ, ਲਈਨ ਖਰੇ ਪਰਖ ਦਰ ਬਿਨਾਈਐ, ਸੌਦਾ ਇਕਤ ਹੱਟ ਪੂਰਾ ਗੁਰ ਪਾਈਐ। ਸਲੋਕ ਮਹਲਾ ਦੂਜਾ। ਅੱਟੀ ਪੈਰੀ ਅੱਠ ਖੰਡ ਨਾਵ ਅਖੰਡ ਸਰੀਰ, ਜਿਸ ਵਿੱਚ ਨੌਨਦ ਨਾਮ ਇੱਕ ਭਾਲਿਆ ਗੁਣੀ ਗਈ ਹੀਟ ਕਰਮਵੰਤੀ ਸਾਲਾਹਿਆ, ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾਅ ਕੇ ਸੁਰਤ ਅਬਜਾ ਚਾਓ, ਤਿਨਾ ਦਰਿਆ ਵਸਿਓ ਦੋਸਤੀ, ਮਨਮੁਖ ਸੱਚਾ ਨਾਓ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਵੰਨੀ ਚੜਾ ਚੜਾਓ, ਜੇ ਹੋ ਵਿਨਦਰ ਸਰਾਸ ਕੀ ਬੋੜ ਨਾ ਪਾਈ, ਤਾਓ ਸੱਤੀ ਪੈਰੀ ਸੱਤ ਭਲਾ ਬਹੀਐ ਪੜਿਆ ਪਾਸ, ਉੱਥੇ ਪਾਪਨ ਵਿਚਾਰਿਆ ਕੂੜਾ ਕੱਟੈ ਰਾਸ, ਉੱਥੇ ਖੋਟਾ ਸੱਟੀਐ ਖਰੇ ਕੀ ਚੈਸਾ ਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਸਮੈ ਪਾਸ। ਮਹਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ, ਦਿਨ ਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ, ਸਤ ਸਤਿਗੁਰ ਦੱਸਿਆ ਸੱਚੇ ਪਤੀ ਆਏ, ਸੱਚ ਵਿਗਸਿਆ ਸੱਚੈ ਘੋਟ ਗਿਰਾਏ, ਨਿਜ ਕਰ ਵਸਿਆ ਸਤਿਗੁਰ ਤੁਠੈ ਨਾਓ, ਪ੍ਰੇਮ ਰਹੱਸਿਆ ਸੱਚੈ ਦੇ ਦੀ ਬਾਣੀ।

0: ਕੂੜ ਨਾ ਜਾਈਆ, ਝੂਠੋ ਝੂਠ ਵਖਾਣ ਸੋ ਮੈਲ ਖੁਆਈਆ, ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਆ, ਸੱਚ ਸੁਣ ਬੁੱਝ ਵਖਾਣ ਮੈਲ ਬੁਲਾਈਆ। ਸਲੋਕ ਮਹਲਾ ਪਹਿਲਾ। ਪਹਿਰ ਆਗਣ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ, ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਗ ਚੜਾਈ, ਏੜ ਵੱਦਾ ਮਾਵਾ ਨਾਹੀ, ਸਭ ਸਹਿ ਨਾ ਚਲਾਈ, ਤਾ ਤਾਣ ਹੋਵੈ ਮਨ ਇੰਦਰ, ਕਰੇ ਭੀ ਆਖ ਕਰਾਈ, ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸਚਨਾ ਮੁੜਿਆਈ ਮਹਲਾ ਦੂਜਾ। ਆਖਣੇ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਇਕ ਕਵਨ, ਭੁੱਖਿਆ ਭੁੱਖ ਨਾ ਉਤਰਾਂ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜਾ ਗੁਣ ਕਹਿ ਗੁਣੀ ਸਮਾਏ ਪੌੜੀ। ਵਿਣ ਸੱਚੇ ਸਭ ਕੂੜ, ਕੂੜ ਕਮਾਈਏ, ਵਿਣ ਸੱਚੇ ਕੂੜ ਯਾਰ, ਬੰਨ ਚਲਾਈਏ, ਵਿਣ ਸੱਚੇ ਤਨ ਛਾਰ, ਛਾਰ ਲਾਈਏ, ਵਿਣ ਸੱਚੇ ਸਭ ਭੁੱਖ ਜੇ ਭੈਜੈ ਪਾਈਏ, ਵਿਣ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੈ ਲਾਲਚ ਲੱਗ, ਮਹਿਲ ਖੁਆਈਏ, ਸਭ ਜਗ ਠੱਗਿਓ ਠੱਗ, ਆਈਏ ਜਾਈਏ ਧਨ ਮੈਂ ਤ੍ਰਿਸ਼ਨਾਏ ਅੱਗ, ਸਭ ਦੂ ਜਾਈਏ। ਸਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ ਰਸ ਰਸਿਆ, ਹਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧਕਾ ਦਲ ਹੈ ਦਾਨਾ ਕੈ ਸਰਦਾਨ। ਮਹਲਾ ਪਹਿਲਾ। ਸੁਨ ਕੈ ਪ੍ਰਭਤ, ਸੁਨ ਕੈ ਬਿਰਖ ਪਤ ਪ੍ਰਵਾਲਾ, ਫੁੱਲ ਜਿਵੇ ਹਰ ਲਾਲ ਤਿਤ ਫਲ, ਰਤਨ ਲੱਗਿਆ ਮੁੱਖ ਭਾਖਿਤ, ਹਿਰਦੈ ਹਿਰਦੈ ਨਿਹਾਲ, ਨਾਨਕ ਕਰਮ ਹੋਵੈ ਮੁੱਖ ਮਸਤਕ ਲਿਖਿਆ ਹੋਵੈ, ਲੇ ਕੜਸਰ ਤੀਰਥ ਗੁਰ ਕੀ ਚਰਣੀ, ਪੂਜਸ ਦਾ ਵਿਸੇਖ ਸੇਤ, ਲੋਭ ਕੋਪ ਚਰ ਨਦੀਆ ਅੱਗ ਪਵੈ, ਦਜੈ ਨਾਨਕਾ ਤਰੀਏ ਕਰਮੀ ਲੱਗ ਪੌੜੀ। ਜੀਵ ਦੇ ਅਮਰ ਮਾਰ ਨਾ ਪਛੋਤਾਈਐ, ਝੂਠਾ ਓ ਸੰਸਾਰ ਕਿਨ ਸਮਝਾਈਐ, ਸੱਚ ਨ ਤਰੈ ਪਿਆਰ ਧੰਦੈ ਤਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨੀਆ, ਹੁਕਮੇ ਸਿਰ ਜੰਦਾਰ ਮਾਰੈ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੁਹਾਤਨਾ ਚੱਸਾ ਵਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸਤ ਸਮਾਈਐ। ਸਲੋਕ ਮਹਲਾ ਪਹਿਲਾ। ਤੁਮੀ ਤੁਮਾ ਵਿਸ ਅੱਕ, ਧਤੂਰਾ ਨਿਮ ਫਲ, ਮਨਮੁਖ ਵਸੈ ਤਿਸ, ਜਿਸ ਤੂੰ ਚਿਤ ਨਾ ਆਵੇ, ਨਾਨਕਈਐ ਕਿਸ, ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ। ਕਿਤੇ ਕਹੇ ਵਖਾਣ ਕਹਿ ਕੇ ਜਾਵਣਾ, ਵੇਲ ਕਹਿ ਵਖਿਆਂਤ ਨਾ ਪਾਵਣਾ, ਪੜੀਆ ਨਾ ਭੇਦ ਬੁੱਝੀਐ ਪਾਵਣਾ, ਖੱਟ ਦਰਸ਼ਨ ਪੈ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਿਸੰਖ ਦਰਗਾਹ ਪਾਵਣਾ, ਖਾਲਕ ਕਵਾ ਦੇਸ਼ ਢਾਡੀ ਗਾਵਣਾ, ਨਾਨਕ ਜਗ ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਠੂਹਿਆ, ਨਾ ਗਿਲ ਗਿਆ ਜਾਏ, ਆਪਣਾ ਥੀ ਆਪਣਾ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾਤੀਓ, ਤੱਕਾ ਖਾਏ ਗੁਰਮੁਖ ਸਿਓ, ਮਨ ਮਖੇੜਾ ਡੁੱਬੇ ਹੱਕ ਨਿਆਏ, ਦੁਆ ਸਰੀਆ ਖਸਮ ਆਪੇ ਵੇਖੈ, ਕਰਵੇ ਉਪਾਏ, ਨਾਨਕੇ ਵੈ ਜਾਣੀਐ ਸਭ ਕਿਸ ਸਹਿਰ ਜਾਏ। ਮਹੱਲਾ ਦੂਜਾ। ਨਾਨਕ ਪਰਖੈ ਆਪ ਕੋ ਤਾਂ ਪਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ, ਵਾੜ ਨ ਕਰੀ ਮਾਮੁਲੇ ਜਾਣੇ ਮਹਿਮਾਨ, ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨਾ ਚੱਲੇ ਸੱਚ ਰਹੇ, ਸੋ ਵਿਸ਼ਟ ਪ੍ਰਵਾਨ ਸਰ ਧੰਦੈ, ਸਰਸੰਧਿਆ ਗਾਸ ਕੋ ਕਿਉ ਪੋਚੈ, ਬਾਣ ਅੱਗੈ ਉਹ ਅਗੰਮ ਹੈ ਵਾਹੇ ਦਰਜਾਨ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀ ਹੈ, ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀ ਆ, ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀ ਆ, ਸੱਚ ਕਹਿਣ ਅਰਦਾਸੇ ਵਿਚਾਰੀ ਆ, ਸੋਹਣ ਕਸਮੈ ਪਾਸ ਸੁਕਮ ਸੁਧਾਰੀ ਆ, ਸਖੀ ਕਹਿਣ ਅਰਦਾਸ ਮਨੋ ਪਿਆਰੀ ਆ, ਬਿਣਨਾ ਮੈਂ ਤ੍ਰਿਗ ਫਾਸ, ਫਿਟ ਸੁਜੇ ਵਿਆ ਸ਼ਬਦ ਸਵਾਰੀ, ਸਮ੍ਰਿਤ ਪੀ ਵਿਆ। ਸਲੋਕ ਮਹਲਾ ਪਹਿਲਾ। ਮਾਰੂ ਮੀਹ ਨਾ ਤ੍ਰਿਪਤਿਆ, ਅੱਗੇ ਲੈ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਮਹਲਾ ਦੂਜਾ। ਨਿਫਲੰਗ ਤਸ ਜਨਮ ਸਜਾਵਤ, ਬ੍ਰਹਮ ਨ ਬਿੰਦ ਤੇ ਸਾਵਰੰਗ ਸੰਸਾਰਸ, ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ, ਕੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ ਪੌੜੀ, ਕਸਮੈ ਕੈ ਦਰਬਾਰ ਢਾਡੀ ਵਸਿਆ, ਸੱਚ ਕਸਮ ਕਲਾਣ ਕਮਲ ਵਿਕਸੇ ਆ, ਕਸਮ ਪੂਰਾ ਪਾਏ ਮਨੋ ਰਹਿਸੇ ਆ, ਦੁਸ਼ਮਣ ਕੱਢੇ ਮਾਰ ਸਜਨ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦੋਸੇ ਆ, ਢੱਡੀ ਢਾਡੀ ਕਹੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗਹਿ ਰਾਸ ਹਰ ਜੀਵ ਮਿਲ ਪਿਆਰਿਆ। ਸਲੋਕ ਮਹਲਾ ਪਹਿਲਾ। ਖਤਿਓ ਜਮੈ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੇ, ਧੋਤੇ ਬੋਲਣੇ ਉਤਰਿਆ ਜੇ ਸੋ ਧੋਵਣ ਪਾਏ, ਨਾਨਕ ਬਖਸੈ ਬਖਸੀਐ ਨਾਏ ਤਾਂ ਪਾਹੀ ਪਾਏ। ਮਹਲਾ ਪਹਿਲਾ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਐ ਸੁਖ, ਸੁੱਖ ਦੁੱਖ ਦੁਇਦਰ ਕੱਪੜੇ ਪੈਰੇ ਜਾਏ, ਮਨੁੱਖ ਜਿੱਥੇ ਬੋਲਣਾ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ, ਚਾਰੇ ਕੁੰਡਾ ਦੇਖ ਅੰਦਰ ਭਾਲਿਆ, ਸੱਚੈ ਪੁਰਖੇ ਲਖ ਸਿਰਜ ਨਿਹਾਲਿਆ, ਉਜੜ ਭੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਭਾਰ ਤਨ ਕਰਾਹੋ ਦੀਵਾ ਬਾਲਿਆ, ਸੱਚੈ ਸਬਦ ਸਲਾਹੇ ਸੁਖੀਏ, ਸੱਚ ਬਾਲਿਆ ਨਿਡਰਿਆ ਡਰ ਲਾਗ ਗਰਭ ਸੇ ਗਾਲਿਆ, ਨਾਮ ਭੁੱਲਾ ਜਗ ਫਿਰੈ ਬਿਤਾਲਿਆ। ਸਲੋਕ ਮਹਲਾ ਤੀਜਾ। ਪੈ ਵਿੱਚ ਜੰਮੈ ਪੈ ਮਰੈ ਪੀਪੋ ਮਨ ਮੈਂ ਹੋਏ, ਨਾਨਕ ਪੈ ਵਿੱਚ ਜੇ ਮਰੈ ਸਹਿ ਲਾਇਆ ਸੋਏ। ਮਹੱਲਾ ਤੀਜਾ। ਪੈ ਵਿਣ ਜੀਵੈ ਬਹੁਤ ਬਹੁਤ ਗੁੱਸਿਆਂ ਗੁੱਸੇ ਕਮਾਏ, ਨਾਨਕ ਪੈ ਵਿਣ ਜੇ ਮਰੈ ਮੋਏ ਕਾਲੈ ਉੱਠ ਜਾਏ। ਪੌੜੀ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਿਆਲ ਤਾਂ ਨਵਨ ਦੁਪਾਈ ਹੈ, ਸਤਿਗੁਰੂ ਹੋਏ ਦਿਆਲ ਤਾਂ ਸਸਮਾਈ ਹੈ। ਸਲੋਕ ਮਹਲਾ ਪਹਿਲਾ। ਸਿਰ ਖੁਆਇ ਪੀਐ ਮਲਵਾਣੀ, ਜੂਠਾ ਮੰਗ ਮੰਖਾਹੀ, ਫੂਲ ਫਦੀ ਹੱਥ ਮੋਇਲਾਣ ਪੜਾਸਾ ਪਾਣੀ ਦੇਖ ਸਗਾਹੀ, ਭੇਡਾ ਵਾਗੀ ਸਿਰ ਖੁਆਇਣ ਭਰੀਣ ਹੱਥ ਸੁਆਹੀ, ਮਾਉ ਪੀਊ ਕਿਰਤ ਗਵਾਇਣ ਟੱਬਰ ਰੋਵਣ ਧਾਹੀ, ਉਹ ਨਾ ਪਿੰਡ ਨਾ ਪਤਲ ਕਿਰਿਆ, ਨਾ ਦੀਵਾ ਮੂਹੇ ਕਿਥਾ ਉਪਾਹੀ, ਅੜਸਰ ਤੀਰਥ ਦੇਨ ਨਾ ਢੋਈ, ਬ੍ਰਾਹਮਣਾਂ ਨਾ ਖਾਹੀ, ਸਦਾ ਕੁਚੀਲ ਰਹੇ ਦਿਨ ਰਾਤੀ, ਮੱਥਾ ਟਿੱਕਿਆ ਨਾਹੀ ਚੁੰਡੀ ਪਾਏ, ਬਹਿਣ ਨਿਤ ਮਰਨਾ ਦਰਦੀ ਬਣ ਨਾ ਜਾਹੀ, ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੇ ਜਾਹੀ, ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ, ਦਈ ਵਿਗੋਏ ਫਿਰਿਆ ਵਿਗੁੱਤੇ ਫਿੱਟਾ ਬੱਤੇ ਗੱਲਾਂ, ਜੀਆ ਮਰਜੇ ਵਾਲਾ ਸੂਏ ਵਰਨਾ ਕੋਈ ਰੱਖੈ, ਦਾਨ ਤੈਸ ਨਾਨੋ ਵੰਜੈ ਪਸ ਪਈ ਸਿਰ ਖੁੱਥੈ, ਪਾਣੀ ਵਿੱਚ ਉਰਤਨੇ ਉਪੰਨੇ ਮਿਲ ਕੀਆ ਮਾ ਦਾਣੀ, ਅੜਸਰ ਤੀਰਥ ਦੇਵੀ ਥਾਪੈ ਪੁਰਬੀ ਲੱਗਿਆ ਬਾਣੀ, ਨਾ ਏ ਨਿਵਾਜਾ ਨਾ ਤੇ ਪੂਜਾ, ਨਾ ਵਣ ਸਦਾ ਪੁਸੁ ਜਾਣੀ, ਮੋਇਆ ਜੀਵ ਦਿਆਗਤ ਹੋਵੈ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੈ ਸੈਤਾਣੀ, ਅੰਨਾ ਗਲ ਨਾ ਭਾਣੀ, ਵਿੱਠੈ ਹੋਈਐ ਹੋਏ ਬੁਲਾਵਲ ਜੀਐ ਜੁਗਤ ਸਮਾਣੀ, ਵਿੱਠੈ ਅਨਕ ਪਾਦਕ ਪਾਹਾ ਸਭ ਸੈ ਪੜਦਾ ਹੋਵੈ, ਵਿੱਠੈ ਘਾਹੋ ਚਰੈ ਨਿਤ ਸੁਰਹੀ, ਸੋ ਧਨ ਦਹੀ ਵਿਲੋਵੈ ਤਿਤ ਕੈ ਹੋਂ ਜਗ, ਸਦ ਪੂਜਾ ਪਈਐ ਕਾਰਜ ਸੋ ਹੈ, ਗੁਰਸਮੁੰਦ ਨਦੀ ਸਭ ਸਿੱਖੀ ਨਾ ਤੇ ਜਿਤ ਵਡਿਆਈ, ਨਾਨਕ ਜਿਸ ਰੁੱਥੈ ਨਾਵਣ ਨਾਏ ਤਾਂ ਸਭ ਚਟੇ ਸਿਰ ਛਾਈ। ਮਹਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਨੇਰਾ ਕੇ ਕਰੇ ਪਾਣੀ, ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਪਾਈਐ ਜਾ ਪਤ ਰੱਖੈ ਸੋਏ ਪੌੜੀ। ਤੁਤ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਬਾਨ ਹੋ ਰਾਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧੈ ਜਿਹਾ, ਸੱਚ ਤੇਰਾ ਫਰਮਾਨ ਸਭ ਦੇ ਸੋਹਿਆ, ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਕਰਮ ਪਵੈ ਨਿਸਾਨ ਨਾ ਚਲਾ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵੈ ਚੜਾ ਸਵਾਇਆ, ਨਾਨਕ ਮੰਗੈ ਦਾਨ ਜੋ ਤੁਦ ਪਾਇਆ। ਸਲੋਕ ਮਹਲਾ ਦੂਜਾ। ਹਿੰਦੀ ਖਿਆ ਆਖ ਬੁਝਾਇਆ, ਸਿਫਤੀ ਸੱਸ ਮੇਓ ਤਿਨਕਿਆ, ਤਿਨਕੋ ਕਿਆ ਉਪਦੇਸੀ ਹੈ, ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੁਝਾਇਆ, ਜਿਸ ਆਪ ਸੁਝਾਏ ਤੇ ਸਭ ਕੁਛ ਸੁਝਾ, ਕਿਆ ਕਿਆ ਕਥਨਾ ਮਾਇਆ ਲੂਜੇ, ਹੁਕਮੀ ਸਗਲ ਕਰਿਆ ਕਾਰਿਆ ਪੇ ਜਾਣੇ, ਸਰਬ ਵਿਚਾਰ ਰੱਖਣ ਨਾਨਕ ਆਖਿਓ ਆਪ, ਲਹਿ ਭਰਾਤ ਹੋਵੇ ਜਿਸ ਦਾਤ ਪੌੜੀ, ਹੁਣ ਤੁਹਾਡੀ ਵੇਕਾਰ ਕਰ ਲਾਇਆ, ਰਾਤ ਦੇ ਹੈ ਕੈ ਵਾਰ ਤੁਰੋ ਫਰਮਾਇਆ, ਢਾਡੀ ਸਹਿ ਸੱਚਾ ਮਹਿਲ ਕਸਮ ਬੁਲਾਇਆ, ਸੱਚੀ ਸਿਫਤ ਸਲਾਹ ਕਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸਤਸਲਾਹੇ ਪੂਰਾ ਪਾਇਆ। ਸੁਧ ਰਾਗ ਗੌੜੀ ਗੁਆਰੇੜੀ ਮਹੱਲਾ ਪਹਿਲਾ। ਚੋਪ ਦੇ ਦੋਪ ਦੇ ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੈ ਬੋਲ, ਸਿਰ ਧਰ ਚਲੀਆ ਸਈਐ ਭਾਰ, ਨਦਰੀ ਕਰਮੀ ਗੁਰਬੀਚਾਰ, ਪੈ ਬਿਨ ਕੁਨ ਲੰਗਸ ਪਾਰ, ਪੈ ਭਉ ਰਾਖਿਆ ਪਾਹੇ ਸਵਾਰ, ਰਹਾਉ ਪੈ ਤਨ ਅਗਨ ਪਖਿਆ ਪੈ ਨਾਲ, ਪੈ ਭਉ ਘੜਿਆ ਸਬਦ ਸਵਾਰ, ਪੈ ਬਿਨ ਘਾੜਤ ਕੱਚ ਨਿਕਾਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜਾ ਚਾਓ, ਸਹਿ ਸਿਆਣਪ ਪਵੈ ਨਾ ਤਾਓ, ਨਾਨਕ ਮਨਮੁਖ ਬੋਲਣ ਵਾਉਣ ਦਾ ਅੱਖਰ ਵਾਓ ਦੁਆਓ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ, ਤੁਧ ਬਿਨ ਦੂਜੀ ਨਾਹੀਂ ਜਾਏ, ਜੋ ਕਿਛ ਕਰੈ ਜੋ ਕਿਛ ਵਰਤੈ ਸਭ ਤੇਰੀ ਰਜਾਏ, ਡਰੀਐ ਜੇ ਡਰ ਹੋਵੈ ਹੋਰ, ਡਰ ਡਰ ਡਰਨਾ ਮਨਖਾ ਸੋਰ, ਰਹਾਓ ਨਾ ਜੀਓ ਮਰਾ ਨਾ ਡੁਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ, ਹੁਕਮੈ ਆਵੇ ਹੁਕਮੈ ਜਾਏ, ਆਗੈ ਪਾਸ਼ ਹੁਕਮ ਸਮਾਏ, ਹੰਸ ਹੀਤ ਆਸਾ ਸਮਾਨਸ ਵਿੱਚ, ਭੁੱਖ ਬਹੁਤ ਨਹਿਸਾਨ, ਭਉ ਖਾਣਾ ਪੀਣਾ ਆਧਾਰ, विण खादे मर हुए गवा जिसका कोए कोई कोए कोए सब को तेरा तू सबना का सोए जाके जी जंत तन माल नानके आखण बिखम बिचार गौड़ी महला पहला माता माता पिता संतोख सत भाई कर विषय कहना है किस कहना न जाए तो कुदरत कीमत नहीं पाए रहाओ सुरम सुरत दो ससुर भय करनी कामन करमन लय सा संजोग व्याव विजोग सत संतत कहो नानक जोग गौड़ी महला पहला पौने पानी अग्नि का मेल चंचल चपल बुद्ध का खेल नौ दरवाजे दसवां द्वार बुजर ज्ञानियों विचार कस्ता कस्ता बगता सुनता सोई आप बिचारे सो ज्ञानी होई रहाव देही माटी बोले पौन बुजरे ज्ञानी मुआ है कौन मुई सुरत बाद अंकार ओ ना मुआ जो देखना हार जय कारण तड़ तीर्थ जा ही रतन पदार्थ कट ही माही पड़ पड़ पंडित बाद बखाना पीतर हो दी वस्त न जाने हो ना मुआ मेरी मुई बुलाए ओ ना मुआ जो रया समाए को नानक गुर ब्रह्म दिखाया मृता जाता नदर ना आया गौड़ी महला पहला दखनी सुन सुन बुझा मन नाओ ता कै सद बलिहारा जाओ पुलाए ठोल न ठाओ तू समझावे मेल मिलाओ ना मिले चलै मैं नाल बिन नावे बादी सब काल रहाओ खेती वण जनावे की ओट पा पुन बीज की पोट काम करो जी मैं चोट ना विसार चले मन खोट साचे गुर की साची सीख मन तन नैचल तन मन शीतल साच परीख जल पुराण रस कमल परीख शब्द रते मीठे रस ईख हुक्म संजोगी गढ़ दस द्वार पंच वसै मिल ज्योति अपार आप तुलै या पेवन जार नानके नाम सवार नहार गौड़ी महला पहला जातो जाए का ते आवे जा उपजे का जाए समावे जातो जाए कहा ते आवे का उपजै कहा जाए समावे क्यों बाध्यो क्यों मुक्ति पावे क्यों विनाशी सह समावे नाम हृदय अमृत मुख नाम नरहर नाम नरहर न काम रहाओ सहजे आवे सहजे जाए मन ते उपजे मन माए समाए गुरमुख मुख तो बंद न पाए शब्द विचार छुट्टे हर नाए तरवर पंखी बोन सबास सुख दुखिया मन मोह विनाश साज बिहाग तकया गास दैदस धावे कर्म लिखियास नाम संजोगी गोयल थाट काम क्रोध फूटे बिखमाट बिन वखर सुनो कर हाट गुरमल खोले बिचर कपाट साध मिलाय पूर्व संजोग सच रहसे पूरे हर लोग मन तन दे लै सह सुपाए नानक तन कै लागो पाए गौड़ी महला पहला काम क्रोध माया मैं चीत झूठ विकार जागे हित चीत पूंजी पाप लोभ की कीत तर तारी मन नाम सुचीत वाहो वाहो साचे मैं तेरी टेक हो बापी तू निर्मल एक रहाओ अगन पानी बोला पड़ा वाहो जय वाह इंद्रिय एक सुहाओ दसवीं दिष्ट विकारी नाही पो पाओ आप मारे तो पाए नाओ शब्द मरै फिर मरण ना होए बिन मुए क्यों पूरा होए परपंच व्याप रहा मन दोए थिर नारायण करिस होए बोहित चढ़ो जा आवे वार ठाके बोहित दरगाह मार ससा लाए धन गुरुद्वार नानक दर करी कंकार गौड़ी महला पहला उल्ट्यो कमल ब्रह्म विचार अमृत धार गगन दस द्वार त्रिपुण वेदया मुरार रे मन मेरे परमना की जय मन मानिए अमृत रस पी जय रोहाव जन्म जीत मरण मन मानिया मुआ मन मनते जाने नजर पई कर करते जाने जत सत तीर्थ मजन नाम अधिक बिथार करो किस काम नर नारायण अंतर जाम आन मनो तो पर कर जाओ किस जाचो नाही को थाओ नानक गुरमत सह समाओ गौड़ी महला पहला सतगुरु मिले सुमरण दिखाए मरण रहन रस अंतर पाए गर्भ निवार गगन पुर पाए मरण लिखाए आय नहीं रहना हर जप जाप रहन हर सरना रहाओ सतगुरु मिले तद उपदा भाग्य कमल बिगास मन हर प्रभ लाग्य जीवित मरे महारस आग्य सतगुरु मिली असा संजम सूचा गुर की पौड़ी उच उचा करम मिला चमका पो मूचा गुर मिलिया मिले अंक समाया कर कृपा कर महल दिखाया नानक हो मैं मार मिलाया गौड़ी महला पहला किरत पियाना मेटा कोए क्या जाना क्या आगे हुए जो सुभाना सोई हुआ वाला करने वाला दुआ ना जाना कर्म केवल तेरी दात कर्म धर्म तेरे नाम की जात रहाओ तू एवर दाता देवन हार तोट नाही तुद भक्त भंडार किया गर्भ नावे रस जियो पिंड सब तेरे पास तू मार जवाल बक्स मिलाए जो भावी त्यो नाम जपाए तू दाना बीना साचा सिर मेरा गुरमत दे परोसै तेरा तन मैं मैल ना ही मुनरा तन गुरबचनी सच शब्द बचाता तेरा मान ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ, ਗਉੜੀ ਮਹਲਾ ਪਹਿਲਾ, ਜਿਨ ਕਥ ਕਹਾਇਆ ਪਿਓ ਪੀਆ, ਅਨ ਪੈ ਵਿਸਰੈ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ, ਪੂਰਾ ਗੁਰ ਕਿਆ ਸ਼ਬਦ ਪਛਾਨਾ, ਰਹਾਉ ਜਿਸ ਨਾਲ ਨਾਮ ਜਿਸ ਨਾਲ ਰਾਮ ਹਿਰਦੈ ਹਰ ਰਾਸ, ਸਹਿ ਸੁਪਾਏ ਮਿਲੈ ਸਭ ਆਸ, ਜਹ ਸਵਾਰੈ ਸਾਜ ਬਿਆਲ, ਇਤ ਉਤ ਮਨਮੁਖ ਬਾਧੇ ਕਾਲਮ, ਐਨਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਪ੍ਰਮ ਦੂਰੇ। ਗਉੜੀ ਮਹੱਲਾ ਪਹਿਲਾ, ਜਨਮ ਮਰੈ ਤ੍ਰੈਗੁਣਿਤ ਕਾਰ, ਚਾਰੇ ਵੇਦ ਕਥਾਇਆ ਕਾਰ, ਤੀਨ ਅਵਸਥਾ ਕਹੇ ਵਖਿਆਣ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ, ਰਾਮ ਭਗਤ ਗੁਰ ਸੇਵਾ ਤਰਨਾ, ਬੋਹੜ ਜਨਮ ਨਾ ਹੋਏ ਹੈ ਮਰਨਾ ਰੁਹਾਉ, ਚਾਰ ਪਦਾਰਥ ਕਹਿ ਸਭ ਕੋਈ, ਸਿਮਰਤ ਸਾਸਤ ਪੰਡਿਤ ਮੁਖ ਹੋਈ, ਸਿਮਰਤ ਸਾਸਤ ਪੰਡਿਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ, ਜਾ ਕੇ ਹਿਰਦੈ ਵਸਿਆ ਰਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੇ ਭਗਤ ਮੁਕਤ ਆਨੰਦ, ਗੁਰਮਤ ਪਾਏ ਪਰਮਾਨੰਦ, ਜਿਨ ਪਾਇਆ ਗੁਰ ਦੇਖ ਦਿਖਾਇਆ, ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਹਿ ਨਿਰਾਸ ਬੁਝਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ, ਗਉੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜਿਓ ਸੰਸਾਰੋ, ਲਵ ਲੋ ਮੁਛ ਕੁੜ ਕਮਾਵੈ, ਬਹੁਤ ਉਠਾਵੈ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ, ਜੋ ਤਰ ਉੱਪਰ ਛਾਰੋ, ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬੋੜ ਨਾ ਆਵੈ ਵਾਰੀ ਰਹਾਓ, ਹਉ ਤੋ ਦਿਆ ਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਏ, ਝੂਠੀ ਲਾਗਤ ਬਾਰੀ, ਵੇਲ ਪਰਾਏ ਜੋ ਹੈ ਜੀੜੈ, ਕਰੇ ਚੋਰੀ ਬੁਰੇ ਯਾਰੀ, ਹੰਸ ਚੱਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈ ਹੈ ਨਾਰੀ, ਤੂੰ ਕਾਇਆ ਕਹੀਆ ਸੁਭਨੰਤਰ, ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜੋ ਕਛ ਲੀਆ, ਕਰ ਚੋਰੀ ਮੈਂ ਜਾ ਕਿਸ ਲਿਆ, ਤਾਂ ਮਨ ਭਲਾ ਪਾਇਆ, ਹਲਤਨਾ ਸੁਭਾ ਪਲਤਨਾ ਢੋਈ, ਹਲਾ ਜਨਮ ਗਵਾਇਆ, ਹੁਣ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛਿਆ ਕੋਈ ਰਹਾਉ, ਤਾਜੇ ਤੁਰ ਕੀ ਸੋਏ ਨਾ ਰੂਪਾ, ਕੱਪੜ ਕੇਰੇ ਭਾਰਾ, ਕਿਸੀ ਨਾਲ ਨਾ ਚੱਲੈ ਨਾਨਕ, ਝੜ ਝੜ ਪਏ ਗਵਾਰਾ, ਕੂਜਾ ਮੇਵਾ ਮੈਂ ਸਭ ਕਿਸ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਦੇ ਦੇਨੀ ਵਦੇ ਵਾਲੀ ਸਾਰੀ, ਪਸਮੰਦਰ ਕੀ ਢੇਰੀ, ਸੰਚੈ ਸੰਚ ਨਾ ਦੇਈ ਕਿਸੀ, ਅੰਧ ਨਾ ਜਾਣੈ ਸਭ ਮੇਰੀ, ਸੁਨ ਲੰਕਾ ਸੁਨ ਮਾੜੀ, ਸੰਪੈ ਕਿਸੇ ਨਾ ਕੇਰੀ, ਸੁਨ ਮੂਰਖ ਮਾਨਿਆ ਜਾਣਾ, ਹੁਕਤ ਸਹਿ ਕਾ ਭਾਣਾ ਰਹਾਉ,
1: ਭਾਣਾ ਰਹਾਉ, ਸਾਹੋ ਹਮਾਰਾ ਠਾਕਰ ਭਾਰਾ, ਹਮ ਤਿਸ ਕੇ ਬਣਜਾਰੇ, ਜਿਉ ਪਿੰਡ ਸਭ ਰਾਸ ਤਿਸੇ ਕੀ, ਮਾਰ ਆਪੇ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੁੱਟੇ ਨੀਤ ਨੀਤ, ਕੈਸਾ ਅੱਗੇ ਕਰੀ ਪੁਕਾਰ ਜਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਅੱਗੇ ਦਲ ਜੰਮ ਬਿਖਮ ਘਣਾ, ਰਹਾਓ ਉਸਾਰ ਮਰੋੜੀ ਰਾਖੇ ਦੁਆਰਾ, ਪੀਤਰ ਬੈਠੀ ਸਾ ਧਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ, ਢਾ ਮਰੋਰੀ ਲੁੱਟਿਆ ਦੇਹਰਾ, ਸਾ ਤਨ ਪਕੜੀ ਏਕ ਜਨਾ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ, ਕਾਮਣ ਲੋੜੇ ਸੋਨਾ ਰੁੱਪ, ਮਿੱਤਰ ਲੁਦੇਣ ਸੋ ਖੁਦਾਤਾ, ਨਾਨਕ ਪਾਪਰੇ ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜਮਪੁਰ ਵਧਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਮੁੰਦਰਾ ਤੇ ਘੱਟ ਪੀਤਰ, ਮੁੰਦਰਾ ਕਾਇਆ ਕੀਜੇ ਖਦੰਤਾ, ਪੰਚੇ ਲੇ ਬਸ ਕੀਜੇ ਰਾਵਲੇ, ਮਨ ਕੀਜੇ ਡੰਡਾਤਾ, ਜੋਗ ਜੋਗਤ ਏ ਪਾਪ ਸਿੱਤਾ, ਇੱਕ ਸ਼ਬਦ ਦੂਜਾ ਹੋ ਨਾਸਤ, ਕੰਦ ਮੂਲ ਮਨ ਲਾਭ ਸਿੱਤਾ, ਰਹਾਉ ਮੂੰਡ ਮੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਾਤਾ, ਤੈਬਣ ਤਾਰਨ ਹਾਰ ਸਵਾਮੀ, ਏਕ ਨਾ ਚੇਤਸ ਅੰਨਦਾਤਾ, ਕਰ ਪਟੰਬ ਗਲੀ ਮਨ ਲਭ, ਸੰਸਾ ਮੂਲ ਨਾ ਜਾਪ ਸਿੱਤਾ, ਇੱਕ ਚਰਣੀ ਜਾਂ ਚਿੱਤ ਲਾਵੇ, ਲਭ ਲੋਭ ਕੀ ਤਾਪ ਸਿੱਤਾ, ਜਪਸ ਨਿਰੰਜਨ ਰਸਚ ਮਨਾ, ਕਾਹੇ ਬੋਲੀ ਜੋਗੀ ਕਪਟ ਘਨਾ, ਰਹਾਉ ਕਾਇਆ ਕਮਲੀ ਹੰਸ ਅਯਾਣਾ, ਮੇਰੀ ਮੇਰੀ ਕਰਤ ਬ੍ਰਾਹਣੀਤਾ, ਪਣਬਤ ਨਾਨਕ ਨਾਗੀ ਦਾਜੇ, ਫਿਰ ਪਾਛੇ ਪਛਤਾਣੀਤਾ। ਗੌੜੀ ਚੇਤੀ ਮਹੱਲਾ ਪਹਿਲਾ। ਔਗਤ ਮੰਤਰ ਮੂਲ ਮਨ ਏਕੇ, ਜੇਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਟ ਕਰਮ, ਜਨਮ ਜਨਮ ਕੈ ਪਾਪ ਕਰਮ ਕੈ ਕਾਟਨ ਹਾਰਾ ਲੀਜੇ ਰੇ, ਮਨ ਏਕੋ ਸਾਹ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੇ, ਅਲੱਖ ਨਾ ਲੱਖਣਾ ਜਾਈ ਰੇ, ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ, हम तो पंड उचाई रे रात नेरी सूझस नाही लज टूकस मूसा पाई रे। मनमोह करे तेता दुख लागे गुरमुख मिले बढ़ाई रे। जो तन किया सोई हुआ किरत नाम मेटिया जाई रे। सुबर पुरे ना होवे उने जो राते रंग लाई रे। तन की पंख होवे जे नानक तो मूड़ा कुछ पाई रे। गौड़ी चेती महला पहला। कत की माई बाप कत केरा किंदु तावो हम आए। अगन बैंब जल पीतर नपजे काहे कम हो पाए। मेरे सहवा कौन जाने गुण तेरे कही ना जानी औगण मेरे रहाओ। केते रुख बैरखाम चीने केते पशु उपाए। केते ना कुली में आए केते पंख उड़ाए। हट पटन बज मंदर भन्ने कर चोरी कर आवे। अगों देखे पिछों देखे तुझते कहां छपावे। तट तीर्थम नवखंड देखे हट बटन बाजारा। लैके तकड़ी तोलन लागा घट ही मैं बन जा रहा। जेता समुंद सागर नीर भरिया जेता समुंद सागर नीर भरिया। तेते औगण हमारे दया करो कुछ मेर उपावो डुबदे पत्थर तारे। जीड़ा आगन बराबर तपे पीतर बगे काती। पानवर नानक हुकम पछाणे सुख होवे दिन राती। गौड़ी ब्रागण महला पहला। रैन गवाई सोए कै दिवस गवाया खाए। हीरे जैसा जन्म है कौडी बदले जाए। नाम ना जान्या राम का मूड़े फिर पाछे पुछता हे रे रहाओ। अनता तन तरनी तरे जनत न चाहया जाए। अंत को चाहन जोग है जो आए अंत गवाए। अपन लिया जे मिले तां सब को पाकट होए। कर्मा उपर निबड़े जे लोचे सब कोए। नानक करना जन किया सोई कार करे। हुक्म ना जापी खसम का किसे बड़ाई दे। गौड़ी ब्रागण महला पहला। हरनी होमा मन बसा कंद मूल चुन खाओ। गुर प्रसादी मेरा सौ मिले हो बार बार हो जाओ जियो। मैं बड़ जान राम की तेरा नाम बखर बपार जी रहाओ। कोकल होवा अंब बसा सह शब्द विचार सह सपाए मेरा सौ मिले दर्शन रूप अपार। मछली होमा जल बसा जी जंत सब सार और बार पार मेरा सौ मिले होम मिलोंगी बां पसार। नागन होमा धर बसा शब्द बसे पो जाए। नानक सदा सुहागणी जन ज्योति जो समाए। गौड़ी पूर्वी दीप की महला पहला। एक ओंकार सतगुर प्रसाद। जय कर कीत आखिए करते का होए विचारो। तित कर गावो सोहला सिमरो सिरजन हारो। तुम गावो मेरे निरभौ का सोहला हों बारी जाओ। जित सोहले सदा सुख होए रहाओ। नित नित जीड़े समालियन देखेगा देवन हार। तेरे दाने कीमत ना पवे तैस दाते कवन समार। संबल साहा लिखिया मिल कर पावो तेल। देहो सज्जन असी छड़ियां जो होवे साहब स्यो मेल। कर कर एहो पहुंचा सदड़े नित पवन। सदन हारा सिमरिए नानक से दे आवन। रा गौड़ी ग्वारेरी महला तीजा चौप दे एक ओंकार सतगुर प्रसाद। गुर मिलिए हर मेला होई आ मेल मिलावे सोई। मेरा प्रभ सब वेद आपे जाने हुक्मे मेले शब्द पछाने। सतगुर के भय भरम पौ जाए पैरा ते सच रंग समाए रहाओ। गुर मिलिए हर मन बसे सुभाए मेरा प्रभ भारा कीमत नहीं पाए। शब सलाहे अंत ना पारा वार मेरा प्रभु बख्शे बख्शन हार। गौर मिलिए सब मत बुद्ध होए मन निर्मल बसे सच सोए। सच बसिए साची सब कार उत्तम करनी शब्द विचार। गुरते साची सेवा होए गुरमुख नाम पछाणे कोए। जीवे दाता देवन हार नानक हर नामे लगे प्यार। गौड़ी ग्वारेरी महला तीजा। गुरते ज्ञान पाए जन कोए गुरते बूझे सीजे सोए। गुरते सह साच विचार ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾਚ ਸਮਾਏ ਰਹਾਓ। ਗੁਰ ਮਿਲੀਏ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਬਸੇ ਮਨ ਆਏ। ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸਭ ਭਰਮ ਭੁਲਾਈ, ਬਿਨ ਨਾਮੇ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਤੇ ਆਏ, ਦਰਸ਼ਨ ਸੱਚੇ ਸੱਚੀ ਪਤ ਹੋਈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਥ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕੋ ਸੱਚ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈ ਸੋ ਥਾਏ ਰਹਾਓ। ਜਲੋ ਹੋਏ ਜਿਹਵਾ ਦੂਜੇ ਪਾਏ, ਹਰ ਰਸ ਨਾ ਚਾਖੇ ਫੀਕਾ ਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖੀਆ ਚੱਲਿਆ ਰੋਏ। ਰਸਨਾ ਹਰ ਰਸ ਆਖਿਆ ਸਹਿ ਸਪਾਏ, ਗੁਰ ਕਿਰਪਾ ਤੇ ਸੱਚ ਸਮਾਏ। ਸਾਚੀ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੇ ਜੋ ਭਾਂਡਾ ਹੋਏ, ਉਹਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ। ਐ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਹੋਮੇ ਵਿੱਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜੇ ਨਾਮ ਪਿਆਰ। ਸੱਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜਾਂ ਸਤਿਗੁਰ ਭਾਵੇ। ਮਨ ਤਰ ਰਾਤਾ ਨਾਮ ਸੁਹਾਵੇ ਰਹਾਓ। ਐ ਗਾਵੇ ਇੱਕ ਭਗਤ ਕਰੇ, ਨਾਮ ਨਾ ਪਾਵੇ ਬਿਨ ਸਨੇਹ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪੈ ਰਾਖਿਆ ਸਦਾ ਔਰ ਤਾਰ। ਭਗਤ ਕਰੇ ਮੂਰਖ ਆਪ ਜਣਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਨੱਚੀਏ ਟੱਪੀਏ ਭਗਤ ਨਾ ਹੋਏ, ਨੱਚੀਏ ਟੱਪੀਏ ਭਗਤ ਨਾ ਹੋਏ। ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਬਸ਼ਲ ਭਗਤ ਕਰਾਏ ਸੋਏ। ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ, ਨਾਨਕ ਬਖਸ਼ੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ। ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾਓ। ਗੁਰਮੁਖ ਕਰਨੀ ਕਾਰ ਕੁਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ। ਗੁਰਮੁਖ ਕਰਨੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ਼ ਮਾਰ ਜੀਵਾਲਣ ਹਾਰਾ। ਮਨ ਅਸਾਧ ਸਾਧੇ ਜਨ ਕੋਏ, ਅਚਰ ਚਰੇ ਤਾਂ ਨਿਰਮਲ ਹੋਏ। ਗੁਰਮੁਖੇ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ। ਹੋਮੇ ਵਿੱਚੋਂ ਤਜੇ ਵਿਕਾਰ, ਜੋ ਤਾਂ ਰਾਖੀਆਂ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਹੋਮੇ ਬਹਿ ਸਭ ਜਗ ਬਹੁ ਰਾਨਾ, ਦੂਜੇ ਭਾਏ ਭਰਮ ਭੁਲਾਨਾ। ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਧੰਦਾ ਕਰ ਧਿਆਨ ਦਿਨ ਬਿਹਾਨਾ, ਹਿਰਦੇ ਰਾਮ ਰਵੋ ਮੇਰੇ ਭਾਈ। ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੇ ਜੈ ਨਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹੋਮੇ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੇ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਨਾਮ ਨਵਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਬਸੇ ਮਨ ਆਏ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਬਸੇ ਨਾ ਲਾਗੇ ਜਮ ਪੀਰ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਕਿਉਂ ਬਿਸਰੇ ਜਿਸ ਕੇ ਜੀ ਪੁਰਾਣਾ, ਸੋ ਕਿਉਂ ਬਿਸਰੇ ਸਹਿ ਮਾਏ ਸਮਾਨਾ। ਜੈ ਸੇਵੀਏ ਦਰ ਗਏ ਪਤ ਪਰਵਾਨਾ, ਹਰ ਕੇ ਨਾਮ ਬਿਟ ਹੋ ਬਲ ਜਾਓ। ਤੂੰ ਬਿਸਰੇ ਤਦ ਹੀ ਮਰ ਜਾਓ ਰਹਾਓ। ਤਿੰਨ ਤੂੰ ਬਿਸਰੇ ਜੇ ਤੁਦ ਪਾਪ ਭੁਲਾਏ, ਤਿੰਨ ਤੂੰ ਬਿਸਰੇ ਜੇ ਦੂਜੇ ਪਾਏ, ਮਨ ਮੁਖ ਅਗਿਆਨੀ ਜੋਨੀ ਪਾਏ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ, ਜਿਹਨਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਹਨਾਂ ਪੋਤੇ ਪੁੰਨ ਤਿੰਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿੰਨ ਕੋ ਬਲਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਤੂੰ ਕਥ ਕਿਉਂ ਕਥਿਆ ਜਾਏ, ਗੁਰ ਸ਼ਬਦ ਮਰਨ ਮਨ ਮਾਏ ਸਮਾਏ, ਤੇਰੇ ਗੁਣ ਅਨੇਕ ਕੀਮਤ ਨਾ ਪਾਏ। ਜਿਸ ਕੀ ਬਾਣੀ ਤੇ ਸਮਾਏ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਓ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਾਂ ਹੋਮੇ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਓ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਭਗਤ ਹਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉ ਲੱਗੇ ਪਿਆਰ, ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਇੱਕ ਅਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੇਸੰਤਰ ਸਭ ਸਹਿ ਲੰਘਾ, ਭਿੰਨ ਭਿੰਨ ਵੇਖੇ ਹਰ ਭਰਾ ਰੰਗਾ, ਏਕ ਆਚਾਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਓ। ਸਹਿਜ ਪਵੇ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁਤਿਆਂ ਦੇਹ ਜਗਾਈ, ਤਿਸ ਕੀ ਕੀਮਤ ਕਿਨੇ ਨਾ ਹੋਈ, ਕਹਿ ਕਹਿ ਕਥਨ ਕਹੇ ਸਭ ਕੋਈ, ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ। ਸੁਣ ਸੁਣ ਵੇਖੇ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਨ ਨਾਮ ਪਿਆਰ, ਸਹਿਜੇ ਜਾਗੇ ਸਵੇ ਨਾ ਕੋਏ, ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਓ। ਅਸੰਤ ਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੈ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਸੀਜੇ, ਅੰਧ ਅਗਿਆਨੀ ਕਦੇ ਨਾ ਸੀਜੇ। ਇਸ ਯੁੱਗ ਮੇ ਰਾਮ ਨਾਮ ਨਿਸਤਾਰਾ, ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪੇ ਤਰੇ ਸਗਲੇ ਕੁੱਲ ਉਧਾਰਾ। ਇਸ ਕਲ ਯੁੱਗ ਮੇ ਕਰਮ ਧਰਮ ਨਾ ਹੋਈ, ਕਲੀ ਕਾ ਜਨਮ ਚੰਡਾਲ ਕੈ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੌੜੀ ਮਹੱਲਾ ਤੀਜਾ। ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸੱਚੇ ਰਾਤੇ ਹਰ ਬੇਪਰਵਾਹ, ਸੱਚੇ ਮਹਿਲ ਸੱਚ ਨਾਮ ਸਮਾਹੋ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵ ਜਲ ਉਤਰੋ ਪਾਰ ਰਹਾਓ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆਂ ਦੂਜੇ ਪਾਏ, ਮਨ ਮੁੱਖ ਨਾ ਚੇਤੇ ਆਵੇ ਜਾਏ, ਆਪ ਭੁਲਾ ਕੇ ਪ੍ਰਭ ਆਪ ਭੁਲਾਇਆ, ਇਹ ਜਿਉ ਬੜਾਈ ਚੱਕਰੇ ਲਾਇਆ, ਮਹਾਂ ਦੁੱਖ ਹਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਰਤੇ ਨਾਨਕ ਨਾਮ ਜਪੇ ਨਾਉ ਨੌ ਨਿਦ ਪਾਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤਿਆਏ, ਸੇ ਧੰਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ, ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਰਹਾਓ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੇ ਸੋਏ, ਹਰ ਗੁਣ ਗਾਵੇ ਮਤ ਉਤਮ ਹੋਏ, ਸਹਿਜੇ ਸਹਿ ਸਮਾਵੇ ਸੋਏ, ਦੂਜੇ ਪਾਏ ਨਾ ਸੇਵਿਆ ਜਾਏ, ਹੋਮੇ ਮਾਇਆ ਮਹਾਂ ਬਿਖ ਖਾਏ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੇ ਜਾਏ, ਹਰ ਹਰ ਨਾਮ ਦੇਵੇ ਜਨ ਸੋਏ, ਅੰਦਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਬਿਰਲਾ ਬੂਜੇ ਕੋਏ, ਨਾਨਕ ਨਾਮ ਸਮਾਵੇ ਸੋਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੇ ਕੋਈ, ਅਖੱਟ ਨਾਮ ਧਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁੱਖ ਦਰ ਸੋਭਾ ਹੋਈ, ਇਹ ਮਨ ਮੇਰੇ ਭਰਮ ਨਾ ਕੀਜੇ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ ਰਹਾਓ। ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁੱਲ ਸਗਲ ਨਿਸਤਾਰੇ, ਹਰ ਕਾ ਨਾਮ ਰੱਖੇ ਔਰ ਧਾਰੇ, ਨਾਮ ਰਤੇ ਭਵ ਜਲ ਉਤਰੇ ਪਾਰੇ, ਸਤਿਗੁਰ ਸੇਵੇ ਸਦਾ ਮਨ ਦਾਸਾ, ਹੋਮੇ ਮਾਰ ਕਮਲ ਪ੍ਰਗਾਸਾ, ਆਨੰਦਨ ਬਾਜੇ ਨਿਜ ਘਰ ਵਾਸਾ, ਨਾਮ ਰਤੇ ਘਰ ਮਾਹੇ ਉਦਾਸਾ, ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਬਖਾਣੀ, ਅੰਦਨ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ ਬੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੇ ਬੜਭਾਗ ਸੰਯੋਗ ਹਿਰਦੇ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਜਨਮ ਜੀਤ ਲਾਹਾ ਨਾਮ ਪਾਏ ਰਹਾਓ ਗਿਆਨ ਧਿਆਨ ਗੁਰ ਸ਼ਬਦ ਮੀਠਾ ਗੁਰ ਕਿਰਪਾ ਤੇ ਕਿਨੇ ਬਿਰਲੇ ਚੱਖ ਡੀਠਾ ਕਰਮ ਕਾਂਡ ਬੋ ਕਰੇ ਆਚਾਰ ਬਿਨ ਨਾਮੇ ਤ੍ਰਿਗ ਤ੍ਰਿਗ ਹੰਕਾਰ ਬੰਧਨ ਵਾਧਿਓ ਮਾਇਆ ਫਾ ਜਾਂ ਨਾਨਕ ਛੂਟੇ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬਿਰਾਗਣ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਾਹੀ ਜੈਸੀ ਧਰਤੀ ਮਦੇ ਪਾਣੀ ਪ੍ਰਗਾਸਿਆ ਬਿਨ ਵਾਗਾ ਫਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕੁਛ ਕਰਤਾ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਈ ਰਹਾਓ ਇਸਤਰੀ ਪੁਰਖ ਹੋਏ ਕਹਿ ਕਿਆ ਉਹ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੂਲੇ ਨਾਹੀ ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕਹਿ ਸ਼ਬਦ ਸਮਾਹੀ ਤੇਰਾ ਸ਼ਬਦ ਤੂਹੇ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾ ਆਹੀ ਗੌੜੀ ਬਰਾਗਣ ਮਹੱਲਾ ਤੀਜਾ ਸਭ ਜਗ ਕਾਲੇ ਬਸ ਹੈ ਬਾਂਧਾ ਦੂਜੇ ਭਾਏ ਹੋਮੇ ਕਰਮ ਕਮਾਮ ਦੇ ਮਨ ਮੁਖ ਮਿਲੇ ਸਜਾਏ ਮੇਰੇ ਮਨ ਗੁਰ ਚਰਣੀ ਚਿੱਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛੁਡਾਏ ਰਹਾਓ ਲੱਖ ਚੁਰਾਸੀ ਭਰਮ ਦੇ ਮਨ ਹੱਠ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅੰਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹੋਮੇ ਤਜੇ ਵਿਕਾਰ ਜਾਂ ਨਾਨਕ ਕਰਮੀ ਪਾਏ ਨਾ ਹਰ ਨਾਮਾ ਭਗਤ ਭੰਡਾਰ ਗੌੜੀ ਬਰਾਗਣ ਮਹੱਲਾ ਤੀਜਾ ਪੇਜੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵਕੜੇ ਗੁਣ ਸੰਭਲੇ ਸੋਹਰੇ ਬਾਸ ਪਾਇਆ ਗੁਰਮੁਖ ਸਹਿ ਸਮਾਣੀਆ ਹਰ ਹਰ ਮਨ ਪਾਇਆ ਸੱਸੇ ਪਈਏ ਪਿਰ ਵਸੇ ਕੋਹ ਕਿਤ ਬਿਦ ਪਾਈਏ ਆਪ ਨਿਰੰਜਨ ਅਲੱਖ ਹੈ ਆਪੇ ਮੇਲ ਆਈਏ ਰਹਾਓ ਆਪੇ ਹੀ ਪ੍ਰਭ ਦੇ ਮਤ ਆਪੇ ਹੀ ਪ੍ਰਭੋ ਦੇ ਮਤ ਹਰ ਨਾਮ ਤੇ ਆਈਏ ਬੜਭਾਗੀ ਸਤਿਗੁਰ ਮਿਲੇ ਮੁਖ ਅੰਮ੍ਰਿਤ ਪਾਈਏ ਹੋਮੇ ਦੁਵਿਧਾ ਬਿਨ ਸਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨ ਮੋਹ ਗਰਭ ਨਾ ਪਾਇਓ ਗਿਆਨ ਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਭ ਜੋਨੀ ਬਾਸ ਪਾਂਦੇ ਗਰਭੇ ਗੱਲ ਜਾਣੇ ਮੇਰੇ ਕਰਤੇ ਏਵੇ ਭਾਵ ਦਾ ਮਨ ਮੁਖ ਪ੍ਰਭਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਪੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਵੀਰਾ ਹਰ ਹਰ ਬਖਸ਼ ਮਿਲਾਏ ਪ੍ਰਭੂ ਜੈ ਨਾਨਕ ਕੀਰਾ ਗੌੜੀ ਬਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸ਼ਬਦ ਸਖਤ ਮਟਾਇਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤੇਰਾ ਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨੋ ਜੋ ਦੇਖੋ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਰਹਾਓ ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਆਪ ਗੁਣ ਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗੁਣ ਆਰੇ ਹਰ ਸਰਨਾਗਤ ਰਾਖ ਲਿਹੋ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਲਾ ਗਾਇਆ ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਾਂ ਨਾਨਕ ਮੰਗੇ ਤੂੜ ਤੈਨ ਜੈਨ ਸਤਿਗੁਰ ਪਾਇਆ। ਗੌੜੀ ਗੁਆਰੇਰੀ ਮਹੱਲਾ ਚੌਥਾ, ਚੌਥਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੰਡਿਤ ਸਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤੋਂ ਭਵ ਜਲ ਤੂੰ ਤਾਰੀ ਰਹਾਉ। ਸੰਨਿਆਸੀ ਬਭੂਤ ਲਾਏ ਦੇਸ਼ ਵਾਰੀ, ਪਰਤਿਆ ਤਰਾ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਖੱਤਰੀ ਕਰਮ ਕਰੇ ਸੂਰਤਨ ਪਾਵੇ, ਸੂਦ ਬੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ। ਸਭ ਤੇਰੀ ਸ੍ਰੇਸ਼ਟੂ ਆਪ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਦਲੇ ਹਟੇਕ ਟਿਕਾਈ। ਗੌੜੀ ਗੁਆਰੇਰੀ ਮਹੱਲਾ ਚੌਥਾ। ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭਵ ਜਲ ਕਥ ਕਥਾ ਸੁਣ ਹਰ ਕੀ, ਗੋਬਿੰਦ ਸਤ ਸੰਗਤ ਮਿਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ। ਜੋ ਜਨ ਧਿਆਵੇ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮ ਰਾਮਾ, ਜਨ ਕੀ ਸੇਵਾ ਉਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੇ। ਜਨ ਪਗ ਰੇਣ ਬੜਭਾਗੀ ਪਾਵੇ, ਸੰਤ ਜਨਾ ਸਿਉ ਪ੍ਰੀਤ ਮਨ ਆਈ, ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ। ਗੌੜੀ ਗੁਆਰੇਰੀ ਮਹੱਲਾ ਚੌਥਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਨ ਮਿਲਿਆ ਦੁੱਖ ਜਾਏ ਹਮਾਰੇ ਰਹਾਉ। ਜਿਉਂ ਮਿਲ ਬਛੜੇ ਗਉ ਪ੍ਰੀਤ ਲਗਾਵੇ, ਕਾਮਣ ਪ੍ਰੀਤ ਜਾਂ ਪੈਰ ਘਰ ਆਵੇ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ, ਸਾਰਿੰਗ ਪ੍ਰੀਤ ਬਸੇ ਜਲ ਤਾਰਾ, ਨਰ ਭਵ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੇ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ। ਗੌੜੀ ਗੁਆਰੇਰੀ ਮਹੱਲਾ ਚੌਥਾ। ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿੱਖ ਪ੍ਰੀਤ ਗੁਰ ਮਿਲ ਅਕਾਏ, ਇਹੋ ਦਰ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ। ਚੱਕ ਵੀ ਪ੍ਰੀਤ ਸੂਰਜ ਮੁੱਖ ਲਾਗੇ, ਮਿਲੇ ਪਿਆਰੇ ਸਭ ਦੁੱਖ ਤਿਆਗੇ, ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਗੇ, ਬਛੜੇ ਪ੍ਰੀਤ ਖੀਰ ਮੁੱਖ ਆਏ, ਹਿਰਦੇ ਬਖਸ਼ੇ ਦੇਖੇ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਏ, ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿੰਸ ਜਾਏ ਕੂੜਾ ਕੱਚ ਪਾਚਾ, ਜਨ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ। ਗੌੜੀ ਗੁਆਰੇਰੀ ਮਹੱਲਾ ਚੌਥਾ। ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ, ਜਿਨ ਹਰ ਜਪਿਆ ਤਿਨ ਪਿਛੇ ਛੂਟੀ ਘਣੀ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ ਰਹਾਉ। ਜਬ ਗੁਰ ਮਿਲਿਆ ਤਬ ਮਨ ਬਸ ਆਇਆ, ਧਾਵਤ ਪੰਚ ਰਹੇ ਹਰ ਧਿਆਇਆ, ਅੰਦਨ ਨਗਰੀ ਹਰ ਗੁਣ ਗਾਇਆ, ਸਤਿਗੁਰ ਪੱਗ ਧੂਰ ਜਿਨਾ ਮੁਖ ਲਾਈ, ਤਿਨ ਕੂੜ ਤਿਆਗੇ ਹਰ ਲੈ ਬਲਾਈ, ਤੇ ਹਰ ਦਰਗਹਿ ਮੁਖ ਉਜਲ ਭਾਈ, ਗੁਰ ਸੇਵਾ ਆਪ ਹਰ ਭਾਵੇ, ਕ੍ਰਿਸ਼ਨ ਬਲਭੱਦਰ ਗੁਰ ਪੱਗ ਲੱਗ ਧਿਆਵੇ, ਨਾਨਕ ਗੁਰਮੁਖ ਹਰ ਆਪ ਤਰਾਵੇ। ਗੌੜੀ ਗੁਆਰੇਰੀ ਮਹੱਲਾ ਚੌਥਾ। ਹਰ ਆਪੇ ਜੋਗੀ ਡੰਡਾ ਧਾਰੀ, ਹਰ ਆਪੇ ਰੱਬ ਰਹਿਆ ਬਨ ਵਾਰੀ, ਹਰ ਆਪੇ ਤਪ ਤਾਪੇ ਲਾਏ ਤਾਰੀ, ਐਸਾ ਮੇਰਾ ਰਾਮ ਰਹਿਆ ਭਰਪੂਰ, ਨਿਕਟ ਬਸੇ ਨਾਹੀ ਹਰ ਦੂਰ ਰਹਾਉ। ਹਰ ਆਪੇ ਸ਼ਬਦ ਸੁਰਤ ਧੁਨ ਆਪੇ, ਹਰ ਆਪੇ ਵੇਖੇ ਬਿਖਸੇ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ, ਹਰ ਆਪੇ ਸਾਰੰਗ ਅੰਮ੍ਰਿਤ ਧਿਆਰਾ, ਹਰ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪ ਕਰੇ ਆਪੇ ਨਿਸਤਾਰਾ, ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੇ ਪਾਰਾ। ਗੌੜੀ ਬਰਾਗਣ ਮਹੱਲਾ ਚੌਥਾ। ਸਾਹੋ ਹਮਾਰਾ ਤੂੰ ਤਣੀ, ਜੈਸੀ ਤੂੰ ਰਾਸ ਦੇ ਤੈਸੀ ਹਮ ਲੇ, ਹਮ ਨਾਮ ਬਣਾਂਜਾ ਰੰਗ ਸਿਉ ਜੇ ਆਪ ਦਿਆਲ ਹੋਏ ਦੇ, ਹਮ ਬਣਜਾਰੇ ਰਾਮ ਕੇ ਹਰ ਬਣਜ ਕਰਾਵੇ ਦੇ ਰਾਸ ਰੇ ਰਹਾਉ। ਲਾਹਾ ਭਗਤਨ ਖਟਿਆ ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵਖਰ ਲੱਦਿਆ ਜਮ ਜਗਾਤੀ ਨੇੜ ਨਾ ਆਇਆ, ਹੋਰ ਵਣਜ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ। ਉਹ ਜਿਹੇ ਵਣਜ ਹਲਾਇਆ ਫਲ ਤੇਹਾ ਤੈਨ ਪਾਇਆ। ਹਰ ਹਰ ਵਣਜ ਜੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਾਂ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂੜ ਨਾ ਲਈ। ਗੌੜੀ ਬਰਾਗਣ ਮਹੱਲਾ ਚੌਥਾ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਤਿਉਂ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ। ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਾਈਆਂ, ਜਨ ਕੀ ਉਪਮਾ ਤਜੇ ਵਡਿਆਈਆਂ ਰਹਾਉ। ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੇ, ਸਭ ਰਸ ਮਿੱਠੇ ਮੁੱਖ ਲੱਗੇ ਜਾਂ ਹਰ ਗੁਣ ਗਾਵੇ। ਹਰ ਜਨ ਪਰਿਵਾਰ ਸਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੇ। ਜੋ ਕੁਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ। ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਂਦਾ ਆਪੇ ਵਰਤਾਈ। ਲਾਲਾ ਹਾਟ ਬਿਹਾਜਿਆ ਕਿਆ ਤਿਸ ਚਤੁਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ। ਕਿਉਂ ਹਰ ਨਾਮ ਕਢਾਈ ਜਾਂ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਗੌੜੀ ਗੁਆਰੇਰੀ ਮਹੱਲਾ ਚੌਥਾ। ਕਿਰਸਾਣੀ ਕਿਰਸਾਨ ਕਰੇ ਲੋਚੇ ਜੀਉ ਲਾਏ, ਹੱਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ। ਤਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀਜੇ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ, ਧਨ ਖੱਟੇ ਆਸਾਂ ਕਰੇ ਮਾਇਆ ਮੋਹ ਵਧਾਵੇ। ਤਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁੱਖ ਪਾਵੇ। ਬੈਕ ਸਾਂਚੇ ਹਟਵਾਣੀਆਂ ਬੈ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਤਿਉਂ ਹਰ ਜਨ ਹਰ ਧਨ ਸਾਂਚਿਆ ਹਰ ਖਰਚ ਲੈ ਜਾਏ। ਇਹੋ ਮਾਇਆ ਮੋਹ ਕੁਟੰਬ ਹੈ ਦੂਜੇ ਭਾਏ ਫਾਸ, ਗੁਰਮਤੀ ਜੋ ਜਨ ਗੁਰਮਤੀ ਸੋ ਜਨ ਤਰੇ ਸੋ ਦਾਸਨ ਦਾਸ, ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਪ੍ਰਗਾਸ। ਗੌੜੀ ਬਰਾਗਣ ਮਹੱਲਾ ਚੌਥਾ। ਨਿਤ ਦਿਨਸ ਰਾਤ ਲਾਲਚ ਕਰੇ ਭਰਮੇ ਪਰਮਾਇਆ, ਬੇਗਾਰ ਫਿਰੇ ਬੇਗਾਰੀਆ ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ। ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ, ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਸ ਸਭ ਮਾਇਆ, ਕਹਿ ਬੰਦੇ ਕੇ ਡਾਂਲੇ ਕਹਿ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿੱਤ, ਹਰ ਹਰ ਨਾਮ ਜਪ ਹਰ ਸੁੱਖ ਪਾਇਆ। ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕੇ ਤਾਈ, ਜਾ ਲਾਹਾ ਦੇ ਤਾਂ ਸੁੱਖ ਮਨੇ ਤੋਟੇ ਮਰ ਜਾਈ। ਜੇ ਗੁਰ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁੱਖ ਪਾਈ। ਜਿਤਨੀ ਭੂਖ ਅਨਰਾਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ, ਜੈ ਸਾਰਾਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ, ਜਾਂ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ। ਗੌੜੀ ਬਰਾਗਣ ਮਹੱਲਾ ਚੌਥਾ। ਹਮਰੇ ਮਨ ਚਿਤ ਹਰਾਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ, ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰ, ਮਤ ਨਿਰਗੁਣ ਹਮ ਮੈਲੇ ਕਬਹੂਨ ਆਪਣੀ ਕਿਰਪਾ ਧਾਰ ਰਹਾਓ। ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਵਾਰ ਵਾਰ ਹਰ ਗਣਤ ਨਾ ਆਵੇ, ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹੇ ਹਰ ਭਾਵੇ। ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੋ ਤਬ ਵਿਸ਼ਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤਨ ਤਨ ਗੁਰੂ ਨਾਨਕ ਜਨ ਕੇਰਾ ਜਤ ਮਿਲੀਏ ਚੁਕੇ ਸਭ ਸੋਗ ਸੰਤਾਪੇ। ਗੌੜੀ ਬਰਾਗਣ ਮਹੱਲਾ ਚੌਥਾ। ਕੰਚਨ ਨਾਰੀ ਮੈਂ ਜਿਉ ਲਭਤ ਹੈ, ਕੰਚਨ ਨਾਰੀ ਮੈਂ ਜਿਉ ਲਭਤ ਹੈ ਮੋਹ ਮੀਠਾ ਮਾਇਆ। ਘਰ ਮੰਦਰ ਘੋੜੇ ਖੁਸ਼ੀ ਮਨ ਅੰਨ ਰਸ ਲਾਇਆ। ਹਰ ਪ੍ਰਭ ਚੇਤਨ ਆਵਈ ਕਿਉਂ ਛੂਟਾ ਮੇਰੇ ਹਰ ਰਾਜਾ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾਂ ਹਰ ਹਰ ਦਿਆਲ ਕਰ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹਾਉ। ਕੁਛ ਰੂਪ ਨਹੀਂ ਕੁਛ ਜਾਤ ਨਾਹੀਂ ਕੁਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲੋ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ ਪੁੰਨ ਸਤਿਗੁਰ ਕੇਰਾ, ਸਭ ਜੀਉ ਪਿੰਡ ਮੁੱਖ ਨੱਕ ਦੀਆ ਬਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੁਗਾਣੀ। ਜਿਨ ਦੀਏ ਸੋ ਚੇਤਨ ਆਵਈ, ਜਿਨ ਦੀਏ ਸੋ ਚੇਤਨ ਆਵਈ ਪਸ਼ੂ ਹੋ ਕਰ ਜਾਣੀ। ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੋ ਸਭ ਖੇਲ ਤੁਮ ਸਵਾਮੀ। ਜਾਂ ਨਾਨਕ ਹਟ ਬਿਹਾਜਿਆ ਹਰ ਗੁਲਮ ਗੁਲਾਮੀ। ਗੌੜੀ ਬਰਾਗਣ ਮਹੱਲਾ ਚੌਥਾ। ਜਿਉ ਜਨਨੀ ਸੁੱਤ ਜਾਣ ਪਾਲਤੀ, ਰਾਖੇ ਨਜ਼ਰ ਮਜ਼ਾਰ, ਅੰਤਰ ਵਾਰ ਮੁੱਖ ਦੇ ਗ੍ਰਾਸ ਖਿਨ ਖਿਨ ਪੋ ਚਾਰ। ਤਿਉ ਸਤਿਗੁਰ ਗੁਰਸਿੱਖ ਰਾਖਦਾ ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਐ ਆਣੇ। ਤਨ ਤਨ ਗੁਰੂ ਗੁਰ ਸਤਿਗੁਰ ਪਾਦਾ, ਜਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਓ। ਜੈਸੀ ਗਗਨ ਫਰਾਂਤੀ, ਊਟ ਤੇ ਕੱਪੜੇ ਵਾਗੇ ਵਾਲੀ, ਉਹ ਰਾਖੇ ਚੀਤ ਪਿੱਛੇ ਵਿੱਚ ਵਿਚਰੇ ਨਿਤ ਵਹਿਰ ਦੇ ਸਾਰ ਸੰਭਾਲੀ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੇ ਜੀ ਨਾਲੀ। ਜੈਸੇ ਕਾਤੀ ਤੀਤ ਬਸੀਤ ਬਤੀਸ ਹੈ, ਵਿੱਚ ਰਾਖੇ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕੁਛ ਹਾਥ ਹੈ ਸਭ ਅਸਗਤ ਹੈ ਹਰ ਕੇਰੀ। ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ, ਹਰ ਰਾਖੇ ਪੈ ਜਨ ਕੇਰੀ, ਭਾਈ ਮਤ ਕੋਈ ਜਾਣੋ ਕਿਸੀ ਕੇ ਕਿਛ ਹਾਥ ਹੈ ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਹਿਤ ਸਾਪ ਸਭ ਹਰ ਕੇ ਬਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ, ਜਾਂ ਨਾਨਕ ਜੋ ਅੰਤੇ ਔਸਰ ਲੈ ਛੁਡਾਇਆ। ਗੌੜੀ ਬਰਾਗਣ ਮਹੱਲਾ ਚੌਥਾ। ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਮਨ ਕੀ ਦੁਵਿਧਾ ਬਿਨਸ ਜਾਏ ਹਰ ਪਰਮ ਪਦ ਲਈਏ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੇ, ਹੋ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੇ ਰਹਾਓ। ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ, ਇਸ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਹਰ ਭਗਤ ਦਰੜਾਵੇ ਹਰ ਭਗਤ ਸੁਣੇ, ਤੈ ਸਤਿਗੁਰ ਮਿਲੀਏ ਤੋਟਾ ਮੂਲ ਨਾ ਆਵੇ, ਹਰ ਲਾਭ ਨਿਤ ਦ੍ਰਿੜੀਏ। ਜਿਸ ਗੁਰ ਦੇ ਵਿਗਾਸ ਹੈ ਭਾਵ ਦੂਜਾ ਨਾਹੀ, ਨਾਨਕ ਤੈਸ ਗੁਰ ਮਿਲ ਉਦਰੇ ਹਰ ਗੁਣ ਗਾਵਾਹੀ। ਮਹੱਲਾ ਚੌਥਾ। ਗੌੜੀ ਪੂਰਬੀ। ਹਰ ਦਿਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਮੁੱਖ ਹਰ ਬੋਲੀ। ਗੁਰਮੁਖ ਰੰਗ ਪਿਆਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਆਪਣੇ ਹਰ ਪ੍ਰਭ ਕੀ ਹੋ ਗੋਲੀ, ਹਮ ਹਮ ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਓ। ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੇ ਦੇਖ ਟੰਡੋਲੀ, ਹਰ ਹਰ ਰੂਪ ਸਭ ਜੋ ਸਵਾਈ, ਹਰ ਨਿਕਟ ਬਸੇ ਹਰ ਕੋਲੀ। ਹਰ ਹਰ ਨਿਕਟ ਬਸੇ ਸਭ ਜਗ ਕੇ, ਅਪਰੰਪਰ ਪੁਰਖ ਅਤੋਲੀ। ਹਰ ਹਰ ਪ੍ਰਗਟ ਕੀਓ ਗੁਰ ਪੂਰੇ, ਸਿਰ ਵੇਚਿਓ ਗੁਰ ਪੇ ਮੋਲੀ। ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੁਮ ਵੱਡ ਪੁਰਖ ਵਡੋਲੀ। ਜੇ ਨਾਨਕ ਆਨੰਦਨ ਹਰ ਗੁਣ ਗਾਵੇ, ਮਿਲ ਸਤਿਗੁਰ ਗੁਰ ਬੇ ਚੋਲੀ। ਗੌੜੀ ਪੂਰਬੀ ਮਹੱਲਾ ਚੌਥਾ। ਜਗ ਜੀਵਨ ਅਪਰੰਪਰ ਸੁਆਮੀ, ਜਗਦੀਸ਼ਰ ਪੁਰਖ ਵਿਧਾਤੇ। ਜਿਤ ਮਾਰਗ ਤੋਂ ਪ੍ਰੇਰੋ ਸੁਆਮੀ, ਤਿਤ ਮਾਰਗ ਹਮ ਜਾਤੇ। ਰਾਮ ਮੇਰਾ ਮਨ ਹਰ ਸੇਤੀ ਰਾਤੇ, ਸਤਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹਾਓ। ਹਰ ਹਰ ਨਾਮ ਹਰ ਹਰ ਜਗ ਅਵਗਤ, ਹਰ ਹਰ ਨਾਮ ਹਰ ਸਾਤੇ, ਤਿਨ ਕੇ ਪਾਪ ਦੋਖ ਸਭ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ। ਤਿਨ ਕੇ ਪਾਪ ਦੋਖ ਸਭ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ। ਜਿਨ ਕੋ ਲਿਖਤ ਲਿਖੇ ਤੁਰ ਮਸਤਕ ਤੇ ਗੁਰ ਸੰਤੋਖ ਸਰ ਨਾਤੇ ਦੁਰਮਤ ਮੈਲ ਗਈ ਸਭ ਤਿੰਨ ਕੀ ਜੋ ਰਾਮ ਨਾਮ ਰੰਗ ਰਾਤੇ। ਰਾਮ ਤੁਮ ਆਪੇ ਆਪ ਪ੍ਰਭ ਠਾਕਰ ਤੁਮ ਜੇਵੜ ਅਵਰ ਨਾ ਦਾਤੇ ਜਾਂ ਨਾਨਕ ਨਾਮ ਲਏ ਤਾਂ ਜੀਵੇ ਹਰ ਜਪੀਏ ਹਰ ਕਿਰਪਾ ਤੇ। ਗੌੜੀ ਪੂਰਬੀ ਮਹੱਲਾ ਚੌਥਾ ਕਰੋ।

ਨਾਚੇ। ਹਰ ਕੇ ਦਾਸ ਦਾਸ ਹਮ ਕੀਜੇ, ਮਨ ਨਿਰਤ ਕਰੇ ਕਰ ਨਾਚੇ, ਆਪੇ ਸਾ ਵੱਡੇ ਭਰਾ ਸਵਾਮੀ, ਹਮ ਬਣਜਾਰੇ ਹੈ ਤਾਚੇ। ਮੇਰਾ ਮਨ ਤਨ ਜਿਉ ਰਾਸ ਸਭ ਤੇਰੀ, ਜਾਂ ਨਾਨਕੇ ਸਾਹ ਪ੍ਰਭ ਸਾਚੇ। ਗੌੜੀਪੁਰਬੀ ਮਹੱਲਾ ਚੌਥਾ। ਤੁਮ ਦਿਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਨੋ ਦੇ ਕਾਨੇ, ਜਿਸ ਤੇ ਤੁਮ ਹਰ ਜਾਨੇ ਸਵਾਮੀ, ਸੋ ਸਤਿਗੁਰ ਮੇਲ ਮੇਰਾ ਪੁਰਾਨੇ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ, ਮਾਨੇ ਹਮ ਮੂੜ ਮੁਗਧ, ਸਦ ਮਦ ਹੋਤੇ ਗੁਰ ਸਤਿਗੁਰ ਕੇ, ਬਚਨ ਹਰ ਹਮ ਜਾਨੇ ਰਹਾਓ। ਜਿਤਨੇ ਰਸ ਅਨ ਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮੈਂ ਸਤਿਗੁਰ ਮੀਠ ਰਸ ਗਾਨੇ, ਜਿਨ ਕੋ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਖਤ ਮੂੜ ਦੀਵਾਨੇ। ਤਿਨਕੇ ਕਰਮਹੀਨ ਧੁਨ ਪਾਏ, ਦੇਖ ਦੀਪਕ ਮੋਹ ਪਚਾਨੇ, ਜਿਨ ਕੋ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ। ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ। ਗੌੜੀਪੁਰਬੀ ਮਹੱਲਾ ਚੌਥਾ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸਵਾਮੀ, ਕੋ ਕਿੱਥੇ ਹਰ ਪੈ ਨਸੀਏ, ਹਰ ਆਪੇ ਬਖਸ਼ ਲਏ ਪ੍ਰਭ ਸੱਚ, ਹਰ ਆਪ ਛੁਡਾਏ ਛੁੱਟੀਏ। ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ, ਸਤਿਗੁਰ ਕੀ ਸਰਣਾਈ ਭੱਜ ਪਓ, ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਏ ਰਹਾਓ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ, ਜੈ ਸੇਵੀਏ ਨਿਜ ਘਰ ਵਸੀਏ, ਗੁਰਮੁਖ ਜਾਏ ਲਹੋ ਘਰ ਆਪਣਾ, ਕਸ ਚੰਦਨ ਹਰ ਜਸ ਕਸੀਏ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ, ਹਰ ਮਨ ਹੱਸੀਏ, ਹਰ ਹਰ ਆਪ ਦਇਆ ਕਰ ਦੇਵੇ, ਤਾਂ ਅੰਮ੍ਰਿਤ ਹਰ ਰਸ ਚੱਖੀਏ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਸੇ ਸਾਖਤ ਨਰ ਜੰਮ ਘੁੱਟੀਏ, ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿੱਟੀਏ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜੈ ਸੇਵੀਏ ਲੇਖਾ ਛੁੱਟੀਏ, ਜੈ ਨਾਨਕ ਹਰ ਪ੍ਰਭ ਪੂਰੇ ਕੀਏ, ਖਿਨ ਮਾਸਾ ਤੋਲ ਨਾ ਕੱਟੀਏ। ਗੌੜੀਪੁਰਬੀ ਮਹੱਲਾ ਚੌਥਾ। ਹਮਰੇ ਪ੍ਰਾਨ ਬਸ ਗਤ ਭਵ ਤੁਮਰੇ, ਮੇਰਾ ਜੀਓ ਪਿੰਡ ਸਭ ਤੇਰੀ, ਦਇਆ ਕਰੋ ਹਰ ਦਰਸ ਦਿਖਾਵੋ, ਮੇਰੇ ਮਨ ਤਨ ਲੋਚ ਕਨੇਰੀ। ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ, ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ ਰਹਾਓ। ਜੋ ਹਮਰੇ ਮਨ ਚਿੱਤ ਹੈ ਸਵਾਮੀ, ਸਾ ਬਿਧ ਤੁਮ ਹਰ ਜਾਨੋ ਮੇਰੀ, ਆਨੰਦ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਆਸ ਹਰ ਤੇਰੀ। ਗੁਰ ਸਤਿਗੁਰ ਦਾਤੇ ਪੰਥ ਬਿਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ, ਆਨੰਦ ਆਨੰਦ ਪਿਆ ਬੜਭਾਗੀ, ਸਭ ਆਸ ਪੁੱਜੀ ਜਨ ਕੇਰੀ। ਜਗਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ, ਜਨ ਨਾਨਕ ਸਰਣਾਗਤ ਆਏ ਰਾਖੋ ਪੈ ਜਨ ਕੇਰੀ। ਗੌੜੀਪੁਰਬੀ ਮਹੱਲਾ ਚੌਥਾ। ਇਹ ਮਨੁਆ ਖੈਨ ਨਾ ਟਿਕੇ, ਬਹੁ ਰੰਗੀ ਦਸ ਦਸ ਦਿਸ ਚਲ ਚਲ ਹਾਂਡੇ, ਗੁਰ ਪੂਰਾ ਪਾਇਆ ਬੜਭਾਗੀ, ਹਰ ਮੰਤਰ ਦੀਆ ਮਨ ਸਾਂਢੇ। ਰਾਮ ਹਮ ਸਤਿਗੁਰ ਲਾਲੇ ਕਾਂਢੇ ਰਹਾਓ, ਹਮਰੇ ਮਸਤਕ ਦਾਗ ਦਗਨ, ਹਮ ਕਰਜ ਗੁਰੂ ਬਹੁ ਸਾਡੇ, ਪਰ ਉਪਕਾਰ ਪੁੰਨ ਬਹੁ ਕੀਆ, ਬਹੁ ਦੁੱਤਰ ਤਾਰ ਪਰਾਂਢੇ। ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ, ਤਿਨ ਕੂਰੇ ਗਾਂਢਨ ਗਾਂਢੇ, ਜਿਉਂ ਪਾਣੀ ਕਾਗਦ ਬਿਨਸ ਜਾਤ ਹੈ, ਤਿਉ ਮਨਮੁਖ ਗਰਭ ਗਲਾਂਡੇ। ਹਮ ਜਾਣਿਆ ਕਛੂ ਨਾ ਜਾਨੋ ਆਗੇ, ਜਿਉਂ ਹਰ ਰਾਖੋ ਤਿਉ ਸਾਡੇ, ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜਨ ਨਾਨਕ ਕੁਤਰੇ ਕਾਢੇ। ਗੌੜੀਪੁਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਓ। ਸਾਕਤ ਹਰ ਰਾ ਸਾਧ ਨਾ ਜਾਣਿਆ, ਤੈਨਾਂਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁੱਭੇ ਦੁੱਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ

ਸੋਖੰਡ ਬ੍ਰਹਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ ਮੇ ਹਰ ਰਾਮ ਰਾਏ ਹੈ ਕੋ ਸਾਧ ਨਾ ਪਾਵੇ ਤੀਠਾ, ਹਰ ਦੀਨ ਦਿਆਲ ਅਨਗ੍ਰਹਿ ਕੀਆ ਗੁਰ ਸ਼ਬਦ ਦੀ ਚੱਖ ਡੀਠਾ, ਰਾਮ ਹਰ ਕੀਰਤਨ ਗੁਰ ਲੈ ਮੀਠਾ ਰਹਾਉ। ਹਰ ਅਗਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਿਗੁਰ ਲਾਗ ਬਸੀਠਾ, ਜਿਨ ਗੁਰ ਬਚਨ ਸਖਾਲੇ ਹੀਰੇ ਤਿਨ ਆਗੇ ਆਣ ਪਰੀਠਾ, ਮਨ ਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ, ਬਿਸ਼ੀਰ ਕੋ ਬਹੁ ਦੂਧ ਪਿਆਈਏ ਬਿਖ ਨਿਕਸੇ ਫੋਲ ਫਲੀਠਾ, ਹਰ ਪ੍ਰਵਾਨ ਮਿਲਾਵੋ ਗੁਰ ਸਾਧੂ ਕਸ ਗਰੜ ਸ਼ਬਦ ਮੁਖ ਲੀਠਾ, ਜੇ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ। ਗੌੜੀ ਪੂਰਬੀ ਮਹੱਲਾ ਚੌਥਾ। ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ, ਸਤਿਗੁਰ ਦਾਤੇ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ, ਰਾਮ ਗੁਰਮਤ ਹਰ ਲੈਵ ਲਾਗੇ ਰਹਾਉ। ਘਟ ਘਟ ਰਮਈਆ ਰਾਮ ਤਰਾਮ ਰਾਏ, ਗੁਰ ਸ਼ਬਦ ਗੁਰੂ ਲੈਵ ਲਾਗੇ ਹੋ, ਮਨ ਤਨ ਦੇਵੋ ਕਾਢ ਗੁਰੂ ਕੋ, ਮੇਰਾ ਭਰਮ ਪਾਉ ਗੁਰ ਬਚਨੀ ਭਾਗੇ। ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ, ਅਗਿਆਨ ਅੰਧੇਰਾ ਬੈਂਸ ਬਨਾਸਿਓ, ਕਰ ਬਸਤ ਲਈ ਮਨ ਜਾਗੇ। ਸਾਕਤ ਬਦਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ, ਉਨ ਸਤਿਗੁਰ ਆਗੇ ਸੀਸ ਨਾ ਵੇਚਿਆ, ਉਹ ਆਪ ਹੈ ਜਾਏ ਅਭਾਗੇ। ਉਨ ਸਤਿਗੁਰ ਆਗੇ ਸੀਸ ਨਾ ਵੇਚਿਆ, ਉਹ ਆਪ ਹੈ ਜਾਏ ਅਭਾਗੇ। ਹਮਰਾ ਬਿਨੋ ਸੁਨੋ ਪ੍ਰਭ ਠਾਕਰ, ਹਮ ਸ਼ਰਨ ਪ੍ਰਭੂ ਹਰ ਮਾਂਗੇ, ਜੇ ਨਾਨਕੀ ਲਜ ਪਾਤ ਗੁਰੂ ਹੈ, ਸਿਰ ਵੇਚਿਓ ਸਤਿਗੁਰ ਆਗੇ। ਗੌੜੀ ਪੂਰਬੀ ਮਹੱਲਾ ਚੌਥਾ। ਹਮ ਹੰਕਾਰੀ ਅਹੰਕਾਰ ਅਗਿਆਨ ਮਿਤ ਗੁਰ ਮਿਲੀਏ ਆਪ ਗਵਾਇਆ, ਹੋਮੇ ਰੋਗ ਗਿਆ ਸੁਖ ਪਾਇਆ, ਧਨ ਧਨ ਗੁਰੂ ਹਰ ਰਾਇਆ, ਰਾਮ ਗੁਰ ਕੇ ਬਚਨ ਹਰ ਪਾਇਆ ਰਹਾਉ। ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ, ਗੁਰਮਾਰਗ ਪੰਥ ਬਿਤਾਇਆ, ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ, ਜਨ ਵਿਛੜਿਆ ਹਰ ਗੱਲ ਲਾਇਆ, ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ, ਗੁਰ ਹਿਰਦੇ ਨਾਲ ਦਿਖਾਇਆ, ਸਹਿਜ ਆਨੰਦ ਪਿਆ ਮਨ ਮੋਰੇ, ਗੁਰ ਆਗੇ ਆਪ ਵੇਚ ਆਇਆ। ਹਮ ਅਪਰਾਧ ਪਾਪ ਬਹੁ ਕਿੰਨੇ ਕਰ, ਦੁਸ਼ਟੀ ਚੋਰ ਚੁਰਾਇਆ, ਬਿ ਨਾਨਕ ਸਰਣਾਗਤ ਆਏ ਹਰ ਆਖੋ ਲਾਜ ਹਰ ਪਾਇਆ। ਗੌੜੀ ਪੂਰਬੀ ਮਹੱਲਾ ਚੌਥਾ। ਗੁਰਮਤ ਬਾਜੇ ਸ਼ਬਦ ਅਨਾਥ, ਗੁਰਮਤ ਮਨੁਆ ਗਾਵੇ, ਬੜਭਾਗੀ ਗੁਰ ਦਰਸ਼ਨ ਪਾਇਆ, ਧਨ ਧਨ ਗੁਰੂ ਲੈਵ ਲਾਵੇ, ਗੁਰਮੁਖ ਹਰ ਲੈਵ ਲਾਵੇ ਰਹਾਉ। ਹਮਰਾ ਠਾਕਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ, ਹਮ ਮਲ ਮਲ ਧੋਵੋ ਪਾਪ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੇ, ਹਿਰਦੇ ਗੁਰਮਤ ਰਾਮ ਰਸਾਇਣ, ਜੇਹਵਾ ਹਰ ਗੁਣ ਗਾਵੇ, ਮਨ ਰਸਕ ਰਸਕ ਰਸ ਘਾਨੇ, ਫਿਰ ਬੋਹਰ ਨਾ ਭੂਖ ਲਗਾਵੇ, ਕੋਈ ਕਰੇ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨਾ ਪਾਵੇ, ਜਾਂ ਨਾਨਕ ਕੋ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦਿੜਾਵੇ ਰਾ। ਗੌੜੀ ਮਾਝ ਮਹੱਲਾ ਚੌਥਾ। ਗੁਰਮੁਖ ਜਿੰਦੂ ਜਪ ਨਾਮ ਕਰਮਾ, ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ, ਸੰਤੋਖ ਪਿਤਾ ਕਰ ਗੁਰ ਪੁਰਖ ਅਜਨਮਾ, ਬੜਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ, ਰੰਗ ਮਾਣੀ ਜੀਓ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਓ, ਬੜਭਾਗੀ ਮਿਲ ਸੁਗੜ ਸੁਜਾਣੀ ਜੀਓ, ਮੇਰਾ ਮਨ ਤਨ ਹਰ ਰੰਗ ਭਿੰਨਾ, ਅਬੋ ਸੰਤੋ ਮਿਲ ਨਾਮ ਜਪਾਹਾ, ਬੈ ਸੰਗਤ ਨਾਮ ਸਦਾ ਲੈ ਲਾਹਾ ਜੀਓ, ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ, ਮਿਲ ਪੂਰਬ ਲਿਖਿਆ ਅੜੇ ਤੁਰ ਕਰਮਾ, ਸਾਵਣ ਬਰਸ ਅੰਮ੍ਰਿਤ ਜਗ ਸਾਇਆ ਜੀਓ, ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ, ਹਰ ਅੰਮ੍ਰਿਤ ਬੁਠੜਾ ਮਿਲਿਆ ਹਰਾਇਆ ਜੀਓ, ਜੈ ਨਾਨਕ ਪ੍ਰੇਮ ਰਤੰਨਾ। ਗੌੜੀ ਮਾਝ ਮਹੱਲਾ ਚੌਥਾ। ਆਉ ਸਖੀ ਗੁਣ ਕਾਮਣ ਕਰੀਹਾ ਜੀਓ, ਮਿਲ ਸੰਤ ਜਨਾ ਰਾਂਗਰ ਮਾਣੇ ਰਲੀਆਂ ਜੀਓ, ਗੁਰਦੀਪ ਗਿਆਨ ਸਦਾ ਮਨ ਬਲੀਆਂ ਜੀਓ, ਹਰ ਤੁੱਠੇ ਢੁੱਲ ਢੁੱਲ ਮਿਲਿਆ ਜੀਓ, ਮੇਰੇ ਮਨ ਧਨ ਪ੍ਰੇਮ ਲੱਗਾ ਹਰ ਢੋਲੇ ਜੀਓ, ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ, ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ, ਹਰ ਬਿੱਟੜ ਹੋ ਸਦਾ ਘੋਲੇ ਜੀਓ, ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ, ਹਰ ਕਿਰਪਾ ਮਨ ਬਸ ਜੀਓ, ਮਨ ਚਿੰਦੇ ਅੜਾ ਫਲ ਪਾਇਆ ਮੇਰੇ ਗੋਬਿੰਦਾ, ਗੁਰਪੂਰਾ ਬੇਖ ਬਿਖਸ ਜੀਓ, ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਆਨੰਦਨ ਆਨੰਦ ਰਹਿਸ ਜੀਓ,
ਹਰ ਪਾੜਾ ਬੜਭਾਗੀ ਮੇਰੇ ਗੋਬਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ। ਹਰ ਆਪ ਉਪਾਏ ਹਰ ਆਪੇ ਵੇਖੇ, ਹਰ ਆਪੇ ਘਰ ਲਾਇਆ ਜੀਓ। ਖਾਵੇ ਬਖਸ਼ ਤੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ। ਇੱਕ ਰਾਜੇ ਤਖ਼ਤ ਬਹਿ ਨੈ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਾਂ ਨਾਨਕ ਨਾਮ ਧਿਆਇਆ ਜੀਓ। ਗੌੜੀ ਮਾਝ ਮਹੱਲਾ ਚੌਥਾ। ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ। ਹਰ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ, ਗੁਰਪੂਰਾ ਲਖ ਲਖਾਹੀ ਜੀਓ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਸਭ ਦਾਲਤ ਦੁੱਖ ਲੈ ਜਾਹੀ ਜੀਓ। ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ, ਬੜਭਾਗੀ ਨਾਮ ਸਮਾਹੀ ਜੀਓ। ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ, ਕਿਨੇ ਹੜ ਭਰਾਓ ਡਿਠੜਾ ਨੈਣੀ ਜੀਓ। ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ, ਹਰ ਬਾਝੋਂ ਤਨ ਕਮਲੈਣੀ ਜੀਓ। ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਆਏ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ, ਮੈਂ ਸੁੱਖ ਬਿਹਾਨੀ ਰਹਿਣੀ ਜੀਓ। ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਇਆ ਜੀਓ। ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹੋਂ ਹਰ ਲਾਇਆ ਜੀਓ। ਹਰ ਆਇਆ ਮੇਰਾ ਸੱਜਣ ਪਿਆਰਾ, ਗੁਰਮੇਲੇ ਮੇਰਾ ਮਨ ਜੀਵ ਆਇਆ ਜੀਓ। ਮੇਰੇ ਮਨ ਤਨ ਆਸਾਂ ਪੂਰੀਆਂ ਮੇਰੇ ਗੋਬਿੰਦਾ, ਹਰ ਮਿਲੀਆਂ ਮਨ ਵਧਾਈਆਂ ਜੀਓ। ਬਾਰੀ ਮੇਰੇ ਗੋਬਿੰਦਾ ਬਾਰੀ ਮੇਰੇ ਪਿਆਰਿਆ, ਹੋ ਤੁੱਟ ਬਿਟਣੋਂ ਸਦ ਬਾਰੀ ਜੀਓ। ਮੇਰੇ ਮਨ ਤਨ ਪ੍ਰੇਮ ਪ੍ਰੇਮਿਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਹਮਾਰੀ ਜੀਓ। ਸਤਿਗੁਰ ਬੈਸਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਰਹਿ ਵਾਰੀ ਜੀਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜੈ ਨਾਨਕ ਸ਼ਰਨ ਤੁਮਾਰੀ ਜੀਓ। ਗੌੜੀ ਮਾਝ ਮਹੱਲਾ ਚੌਥਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਭਰਾ ਮੇਰਾ ਚੋਜੀ ਜੀਓ। ਹਰ ਆਪੇ ਕਾਨ ਪਾਇੰਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੇ ਜੀਓ। ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸਿਆ ਭੋਗੀ ਜੀਓ। ਹਰ ਸੁਜਾਣ ਨਾ ਭੁੱਲੇ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ, ਹਰ ਆਪ ਖੇਲੇ ਬਹੁ ਰੰਗੀ ਜੀਓ। ਇੱਕ ਨਾ ਭੋਗ ਭੁਗਾਇੰਦਾ ਮੇਰੇ ਗੋਬਿੰਦਾ, ਇੱਕ ਨਗਨ ਫਰੇ ਨੰਗ ਨੰਗੀ ਜੀਓ। ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ, ਹਰ ਦਾਨ ਦੇਵੇ ਸਭ ਮੰਗੀ ਜੀਓ। ਭਗਤਾਂ ਨਾਮ ਉਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ। ਹਰ ਆਪੇ ਭਗਤ ਕਰਾਇੰਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰੱਬ ਰਹਿਆ ਨਹੀਂ ਦੂਰੀ ਜੀਓ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਿਆ ਭਰਪੂਰੀ ਜੀਓ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖੇ ਆਪ ਹਜ਼ੂਰੀ ਜੀਓ। ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਬਜਾਏ ਤਿਉਂ ਵਾਜੇ ਜੀਓ। ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰ ਸ਼ਬਦੀ ਹਰ ਪ੍ਰਭੂ ਗਾਜੇ ਜੀਓ। ਆਪੇ ਸ਼ਰਨ ਪਵਾਇੰਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਓ। ਬੜਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜੈ ਨਾਨਕ ਨਾਮ ਸਿੱਧ ਕਾਜੇ ਜੀਓ। ਗੌੜੀ ਮਾਝ ਮਹੱਲਾ ਚੌਥਾ। ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜੀਓ, ਮੇਰਾ ਹਰ ਪ੍ਰਭੂ ਮਿਤ ਮਿਲੇ ਸੁੱਖ ਪਾਈ ਜੀਓ। ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾ ਹਰ ਭਾਈ ਜੀਓ। ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ, ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ। ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ, ਫਿਰ ਬਹੁ ਨਾ ਭਵ ਜਲ ਫੇਰੇ ਜੀਓ। ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਓ ਜੀਓ, ਹਰ ਮੇਲੋ ਸੰਤ ਜੀਓ ਮਨ ਲੱਗਾ ਭਾਉ ਜੀਓ। ਗੁਰ ਸ਼ਬਦੀ ਪਾਜੀਏ ਹਰ ਪ੍ਰੀਤਮ ਰਾਓ ਜੀਓ, ਬੜਭਾਗੀ ਜਪ ਨਾਉ ਜੀਓ, ਮੇਰੇ ਮਨ ਤਨ ਬੜੜੀ ਗੋਬਿੰਦ ਪ੍ਰਭ ਆਸਾ ਜੀਓ। ਔਰ ਮੇਲੋ ਸੰਤ ਜੀਓ ਗੋਬਿੰਦ ਪ੍ਰਭ ਪਾਸਾ ਜੀਓ, ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰ ਅੜੀ ਮਨ ਆਸਾ ਜੀਓ। ਗੌੜੀ ਮਾਝ ਮਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੇ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ। ਮਨ ਹਰ ਰੰਗ ਰਤੜਾ ਹਰਾ, ਹਰ ਰਸ ਸਦਾ ਪੀਵਾਂ ਜੀਓ। ਹਰ ਪਾੜਾ ਮਨ ਜੀਵਾਂ ਜੀਓ, ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ। ਮੇਰਾ
प्रीतम मित्र हर पुरख सजान जियो, गुर मेले संत हर छुगड़ सजान जियो, हो नाम बिटों कुरबान जियो, हो हर हर सज्जन हर मीत दसाई जियो, हर दसो संतो जी हर खोज पवाई जियो, सतगुर तुथड़ा दसे हर पाई जियो, हर नामे नाम समाई जियो, मैं बेदन प्रेम हर बिरहों लगाई जियो, गुर शरदा पूर अमृत मुख पाई जियो, हर हो दयाल हर नाम ते आई जियो, जय नानक हर रस पाई जियो। महला पंजवा राग गौड़ी ग्वारी चौपदे एक ओंकार सतगुर प्रसाद, कैन बैद कुशल होत मेरे भाई, क्यों पाइये राम सहाई रहाओ, कुशल ना ग्रह मेरी सब माया, उचे मंदर सुंदर छाया, झूठे लालच जन्म गवाया, हस्ती कोड़े देख बगासा, लश्कर जोड़े नेव खवासा, जल गेवड़ी होमे के फासा, राज कमावे दह दह सारी, माने रंग भोग बहु नारी, ज्यो नरपत सुपने पे खारी, ए कुशल मोह को सतगुरु बताया, हर जो कुछ करे सो हर किया भगता पाया, जय नानक होमे मार समाया, एन बैद कुशल होत मेरे भाई, इं पाइये हर राम सहाई रहाओ। दूजा गौड़ी ग्वारेरी महला पंजवा, क्यों भरमीए भरम कैसका होई, जां जल थल मैयल रबिया सोई, गुरमुख उभरे मनमुख पत खोई, गुरमुख उभरे मनमुख पत खोई, जैस राखे आप राम दियारा, तैसने दूजा को पहुंचण हारा रहाओ। सब में बरते एक अनंता, ता तू सुख सो होए अचिंता, ओ सब को जाने जो बरतंता, मन मुख मुए जन दूजी प्यासा, बहु जोनी पवे तुर कैत लिखे आसा, जैसा बीजे तैसा खासा, देख दर्श मन पे आबिगासा, सब नदरिया ब्रह्म प्रगासा, जन नानकी हर पूर्ण आसा। गौड़ी ग्वारेरी महला पंजवा, कई जन्म पे कीट पतंगा, कई जन्म गज मीन करंगा, कई जन्म पंखी सर्प होयो, कई जन्म हैवर बिरख जोयो, मैल जगदीश मिलन की बरिया, चरंकाल ए देश संजरिया रहाओ। कई जन्म सैल घर करिया, कई जन्म गर्भ हर खरिया, कई जन्म साह कर उपाया, लख चौरासी जौन परमाया, साध संग पै जन्म प्राप्त, कर सेवा भज हर हर गुरमत, त्याग मान झूठ अभिमान, जीवत मरे दरगह परवान, जो कुछ होया सो तुझ ते होग, अवर ना दूजा करने जोग, ता मिलिए जा लै मिलाए, को नानक हर हर गुण गाए। गौड़ी ग्वारेरी महला पंजवा, करम भूमे बो नाम, पूर्ण होए तुम्हारा काम, फल पावे मिटे जम त्रास, नित गावे हर हर गुण जास, हर हर नाम अंतर और तार, शीघ्र कार्ज लेहो सवार रहाओ। अपने प्रभ स्यों हो सावधान, ता तू दरगह पावे मान, उक्त सियाणप सगली त्याग, संत जना की चरणी लाग, सर्ब जी है जाके हाथ, कदे ना बिछड़े सब के साथ, उपाव छोड़ को तिस की ओट, निमख माए होवे तेरी छोट, सदा निकट कर तिस नू जान, प्रभ की आग्या सत कर मान, गुर के बचन मिटावहो आप, हर हर नाम नानक जप जाप। गौड़ी ग्वारेरी महला पंजवा, गुर का बचन सदा अवनाशी, गुर के बचन कटी जम फासी, गुर का बचन जी के संग, गुर के बचन रचे राम के रंग, जो गुर दिया सो मन के काम, संत का किया सत कर मान रहाओ। गुर का बचन अटल अशेद, गुर के बचन कटे भरम भेद, गुर का बचन कतहू ना जाए, गुर के बचन हर के गुण गाए, गुर का बचन जी के साथ, गुर का बचन अनाथ को नाथ, गुर के बचन नरक ना पवे, गुर के बचन रसना अमृत रवे, गुर का बचन प्रगट संसार, गुर के बचन ना आवे हार, जस जन होए आप कृपाल, नानक सतगुर सदा दयाल। गौड़ी ग्वारेरी महला पंजवा,
ਜਨ ਕੀਤਾ ਮਾਟੀ ਤੇ ਰਤਨ, ਗਰਮ ਮੇਂ ਰਾਖਿਆ ਜਨ ਕਰ ਜਤਨ, ਜਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪੈਰ ਤਿਆਹੀ। ਰਮੇਜਾ ਰੇਨ ਸਾਧ ਜਨ ਪਾਵੋ, ਗੁਰਮੈ ਲਪਣਾ ਖਸਮ ਤੇ ਆਵੋ ਰਹਾਓ। ਜਨ ਕੀਤਾ ਮੂੜ ਤੇ ਬਖਤਾ, ਜਨ ਕੀਤਾ ਬੇ ਸੁਰਤ ਤੇ ਸੁਰਤਾ, ਜਿਸ ਪ੍ਰਸਾਦ ਨਵੇ ਨਿਦ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਨ ਦੀਆ ਨਥਾਵੇਂ ਕੋ ਥਾਨ, ਜਨ ਦੀਆ ਨਮਾਣੇ ਕੋ ਮਾਨ, ਜਨ ਕੀਨੀ ਸੰਪੂਰਨ ਆਸਾ, ਸਿਮਰੋ ਦੈਨ ਰੈਨ ਸਾਸ ਗਰਾਸਾ। ਜਸ ਪ੍ਰਸਾਦ ਮਾਇਆ ਸਿਲ ਕਾਟੀ, ਗੁਰਪ੍ਰਸਾਦ ਅੰਮ੍ਰਿਤ ਬਹਿ ਖਾਟੀ, ਕੋ ਨਾਨਕ ਇਸਤੇ ਕੁਛ ਨਾਹੀ, ਰਾਖਨ ਹਾਰੇ ਕੋ ਸਾ ਲਾਹੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤਿਸ ਕੀ ਸਰ ਨਾਹੀ ਪੌ ਸੋਗ, ਉਸ ਤੇ ਬਾਹਰ ਕਛੂ ਨਾ ਹੋਗ, ਤਜੀ ਸਿਆਣਪ ਬਲ ਬੁੱਧ ਵਿਕਾਰ, ਦਾਸ ਆਪਣੇ ਕੀ ਰਾਖਨ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ, ਕਰ ਬਾਹਰ ਤੇਰੇ ਸਦ ਸੰਗ ਰਹਾਓ। ਤਿਸ ਕੀ ਟੇਕ ਮਨੇ ਮੈਂ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ, ਅਵਰ ਜਤਨ ਕਹੋ ਕੌਣ ਕਾਜ, ਕਰ ਕਿਰਪਾ ਰਾਖੇ ਆਪ ਲਾਜ। ਕਿਆ ਮਾਨੋ ਕਹੋ ਕਿਆ ਜੋਰ, ਝੂਠਾ ਮਾਇਆ ਕਾ ਸਭ ਸ਼ੋਰ, ਕਰਨ ਕਰਾਵਨ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ। ਸਰਬ ਸੁੱਖਾ ਸੁਖ ਸਾਚਾ ਏ, ਗੁਰ ਉਪਦੇਸ਼ ਮਨੇ ਮੇ ਲੇਹੋ, ਜਾਂ ਕੋ ਰਾਮ ਨਾਮ ਲੈ ਲਾਗੀ, ਕੋ ਨਾਨਕ ਸੋ ਤਨ ਵੱਡ ਭਾਗੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਪਏ ਸੁਖ ਸੈਲ, ਵੱਡੇ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ, ਹਰਾ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਬਹਿ ਗਏ, ਸਰਬ ਨਿਦਾਨ ਪੇਖੇ ਮਨ ਮਾਹੇ, ਅਬ ਢੂੰਡਨ ਕਾਹੇ ਕੋ ਜਾਹੇ। ਪ੍ਰਭ ਆਪਣੇ ਜਪ ਪਏ ਦਿਆਲ, ਪੂਰਨ ਹੋਈ ਸੇਵਕ ਘਾਲ, ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣ ਤਾਸ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੋ ਸਭ ਜਾਏ, ਗੁਰ ਪੂਰੇ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁੱਖ ਪਾਇਆ, ਹਰ ਸਿਮਰਤ ਨਾਨਕ ਸੁੱਖ ਪਾਇਆ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਅਗਲੇ ਮੂਏ ਛੇ ਪਾਛੇ ਪਰੇ, ਜੋ ਉਭਰੇ ਸੇ ਬੰਦ ਲੱਕ ਖਰੇ, ਜੈ ਧੰਦੇ ਮੈਂ ਉਹ ਲਪਟਾਏ, ਉਨ ਤੇ ਦੁੱਗੜ ਦਿੜੀ ਉਨ ਮਾਏ, ਉਹ ਵੇਲਾ ਕੋ ਚੀਤ ਨਾ ਆਵੇ, ਬਿਨਸ ਜਾਹੇ ਤੋਹੂ ਲਪਟਾਵੇ ਰਹਾਓ। ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟਿਓ ਅਸਨੇ, ਸਰ ਉਪਰ ਠੰਡੋ ਧਰਮ ਰਾਏ, ਮੀਠੀ ਕਰ ਕਰ ਵੇਖਿਆ ਖਾਏ। ਹੋ ਬੰਦੋ ਹੋ ਸਾਧੋ ਵੈਰ, ਹਮਰੀ ਭੂਣ ਕੌਣ ਘਾਲੇ ਪੈਰ, ਹੋ ਪੰਡਿਤ ਹੋ ਚਤਰ ਸਿਆਣਾ, ਕਰਨੇ ਹਾਰ ਨਾ ਬੁੱਝੇ ਬਿਗਾਨਾ, ਆਪਣੀ ਗਤ ਮੈਂ ਤਾਪੇ ਜਾਣੇ, ਕਿਆ ਕੋ ਕਹੇ ਕਿਆ ਆਖ ਬਖਾਨੇ, ਜਿਤ ਜਿਤ ਲਾਵੇ ਤਿਤ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ, ਸਭ ਕੋ ਤੇਰਾ ਤੂੰ ਕਰਨੇ ਹਾਰ, ਅੰਤ ਨਹੀਂ ਕੁਛ ਪਾਰਾ ਵਾਰ, ਦਾਸ ਆਪਣੇ ਕੋ ਦੀਜੇ ਦਾਨ, ਕਬੂ ਨਾ ਬਿਸਰੇ ਨਾਨਕ ਨਾਮ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਅਨੇਕ ਜਤਨ ਨਹੀਂ ਹੋਤ ਛੁਟਾਰਾ, ਬਹੁ ਸਿਆਣ ਪਾਗਲ ਭਾਰਾ, ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਹਿ ਸੋਭਾ ਸੇਤ। ਮਨ ਮੇਰੇ ਗੋਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ ਰਹਾਓ। ਜਿਉਂ ਬੋਤ ਫੇ ਸਾਗਰ ਮਾਹੇ, ਅੰਧਕਾਰ ਦੀਪਕ ਦੀਪ ਆਏ, ਅਗਲ ਸੀਤ ਕਾ ਲਾਖਤ ਦੁਖ, ਨਾਮ ਜਪਤ ਮਨ ਹੋਵਤ ਸੁਖ, ਨਾਮ ਜਪਤ ਮਨ ਹੋਵਤ ਸੁਖ, ਉੱਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ, ਡੋਲੇ ਨਾਹੀਂ ਤੁਮਾਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਨਾਮ ਔ ਗਦ ਸੋਈ ਜਨ ਪਾਏ, ਕਰ ਕਿਰਪਾ ਜਿਸ ਆਪ ਦਿਵਾਵੇ, ਹਰ ਹਰ ਨਾਮ ਜਾ ਕੇ ਹਿਰਦੇ ਬਸੇ, ਦੁਖ ਦਰਦ ਤੈ ਨਾਨਕ ਨਸੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਬਹੁਤ ਦਰਬ ਕਰ ਮਨ ਨਾ ਅਖਾਨਾ, ਅਨੇਕ ਰੂਪ ਦੇਖ ਨਾ ਪਤਿਆਨਾ, ਪੁੱਤਰ ਕਲੱਤਰ ਔਰ ਜਿਉ ਜਾਨ ਮੇਰੀ, ਉਹ ਬੈਂਸੇ ਉਹ ਭਸਮੇ ਟੇਰੀ, ਬੈਨਾਰ ਭਜਨ ਦੇਖੋ ਬਿਲਾਤੇ, ਤ੍ਰੈਗ ਤਨ ਮਾਇਆ ਸੰਗ ਰਾਤੇ ਰਹਾਓ। ਜਿਉਂ ਬਿਗਾਰੀ ਕੇ ਸਰ ਦੀਜੇ ਦਾਮ, ਉਹ ਖਸਮੇ ਕਹਿ ਗਏ ਉਨ ਦੁਖ ਸਹਾਮ, ਜਿਉਂ ਸੁਪਨੇ ਹੋਏ ਬੈਸਤ ਰਾਜਾ,
नेत्र पसारे ता नरारथ का जा। ज्यों राखा खेत ऊपर पुराए खेत खास।